ਜਿਉਂ ਜੋਰ ਸਰਣਾਵਣੀ ਆਵੇ ਵਾਰੋਂ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆ ਸੋਚੇ ਨਾਖੀਐ ਬੈਂਜ ਪਿੰਡਾ ਧੋਏ ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ।

0: ਬੱਦੇ ਜਮ ਸਜਾਏ ਮਹੱਲਾ ਪਹਿਲਾ
1: ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾ ਜੰਮਣ ਮਰਨਾ ਹੁਕਮ ਹੈ।

ਸਤਿਗੁਰ ਵੱਡਾ ਕਰਸਾ ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਹ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌ ਨਿਦ ਪਾਈਆਂ ਸਹਿ ਤੁੱਠੇ ਨੌ ਨਿਦ ਪਾਈਆਂ।

ਜਿੱਤ ਮੁਕਤ ਦਾ ਸਲਾਹੀ ਹੈ ਭਾਗਾਂ ਰਤੀ ਚਾ ਨਾਨਕ ਤੇ ਮੁਖ ਉਜਲੇ ਜਿੱਤ ਸੱਚੇ ਦਰਬਾਰ ਪੌੜੀ ਸਭ ਕੋ।

ਪੌੜੀ ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਐ ਕੀਤਾ ਪੋ ਆਪਣਾ ਪੇ ਲੇਖਾ ਸੰਟੀਐ ਜਾ ਰਹਿਣਾ ਨਾਹੀਂ ਐਤ ਜਗ ਤੱਕ ਆਇਤਗਾਰ ਬਹਾਂਡੀਐ ਮੰਦਾ ਕਿਸੇ ਨਾ ਆਖੇ ਪੜਖਰੇ ਹੋ ਬੁੱਝੀਐ ਮੂਰਖੇ ਨਾਲ ਨਾ ਲੁੱਝੀਐ ਮੂਰਖੇ ਨਾਲ ਨਾ ਲੁੱਝੀਐ।

ਅੰਦਰ ਹੋ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਆਠ ਸੱਠ ਤੀਰਥ ਜੇ ਨਾਵ ਹੈ ਉਤਰੇ ਨਾਹੀਂ ਮੈਲ ਜਿਨ ਪਟ ਅੰਦਰ ਬਾਹਰ ਗੁਜਰ ਤੇ ਭਲੇ ਸੰਸਾਰ ਤਿੰਨ ਨੇਹ ਲਗਾ ਰੱਬ।

ਪੌੜੀ ਜੇ ਸੇਵਿਆ ਸੁਖ ਪਾਈਏ ਸੁ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਕਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀਐ।

0: ਅੰਮ੍ਰਿਤ ਵੇਖੋ ਇਹਨੇ ਆਓ ਮਹੱਲਾ ਦੂਜਾ
1: ਨਾਲ ਆਣੇ ਦੋਸਤੀ ਕਦੇ ਨਾ ਵੇਰਾਸ ਜਿਹਾ ਜਾਣੇ ਤਿਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਗੁਰਾਂ ਚਲੇ

0: ਚੱਕ ਲੱਗੇ ਚਾਕਰੀ ਚੱਲੇ ਖਸਮੈ ਪਾਏ ਹੁਰਮਤ ਸਨੋਕ ਲਈ ਉਹ ਵਜੋ ਪੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਹਕਵਾਏ ਕਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਨਾ ਤਿਸ ਕਹੀਏ ਸਾਬਾਸ ਨਾਨਕ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ
1: ਜਿਨ੍ਹਾਂ ਅੰਤਰ

0: ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ ਸਵੇਰ ਦੇ 6 ਵੱਜ ਰਹੇ ਨੇ। ਆ ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਰਵੀ ਕਪੂਰ। ਆਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ। ਇਸ ਵਰਸ਼ ਕਾ ਵਿਸ਼ੇ ਹੈ ਬੜਤੀ ਉਮਰ ਕੇ ਪ੍ਰਭਾਵ ਕੋ ਰੋਕਣੇ ਕੇ ਲੀਏ ਯੋਗ। ਆਜ ਮੁੱਖ ਕਾਰਜਕ੍ਰਮ ਪਸ਼ਚਿਮ ਬੰਗਾਲ ਕੀ ਰਾਜਧਾਨੀ ਕੋਲਕਾਤਾ ਮੇ ਰੈਡ ਰੋਡ ਪਰ ਹੋ ਰਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਾਰਜਕ੍ਰਮ ਮੇ ਯੋਗਾਭਿਆਸ ਕਾ ਨੇਤ੍ਰਤਵ ਕਰੇਂਗੇ। ਇਸ ਕਾਰਜਕ੍ਰਮ ਮੇ ਦੇਸ਼ ਵਿਦੇਸ਼ ਸੇ ਲਾਖੋਂ ਲੋਗੋਂ ਕੇ ਵਰਚੁਅਲ ਮਾਧਿਅਮ ਸੇ ਜੁੜਨੇ ਕੀ ਸੰਭਾਵਨਾ ਹੈ। ਸਮਾਜਿਕ ਨਿਆਏ ਔਰ ਅਧਿਕਾਰਿਤਾ ਮੰਤਰਾਲੇ ਆਜ ਨਈ ਦਿੱਲੀ ਕੇ ਭਾਰਤ

ਸਫਲਤਾ ਸਮਝਦਾਰੀ ਅਤੇ ਮਿਹਨਤ ਨਾਲ ਮਿਲਦੀ ਹੈ। ਜੇਕਰ ਇਸ ਨੂੰ ਪ੍ਰਾਪਤ ਕਰਨਾ ਹੈ ਤਾਂ ਦੋਵਾਂ ਨੂੰ ਅਪਣਾਉਣਾ ਪੈਂਦਾ ਹੈ।

ਇਹ ਸੀ ਅੱਜ ਦਾ ਗਿਆਨ ਅੰਮ੍ਰਿਤ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ ਆ। ਹੁਣ ਸੁਣਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਹੁਣ ਤੁਸੀਂ ਭਗਤੀ ਸੰਗੀਤ ਦਾ ਪ੍ਰੋਗਰਾਮ ਸੁਣ ਰਹੇ ਸੀ ਆਰਾਧਨਾ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ। ਹੁਣ ਅਸੀਂ ਤੁਹਾਨੂੰ ਰੈੱਡ ਰੋਡ ਕੋਲਕਾਤਾ ਵਿਖੇ ਲੈ ਚੱਲਦੇ ਹਾਂ ਜਿੱਥੋਂ ਤੁਸੀਂ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਰਾਸ਼ਟਰਪੱਧਰੀ ਸਮਾਰੋਹ ਦਾ ਸਿੱਧਾ ਪ੍ਰਸਾਰਣ ਸੁਣੋਗੇ।

0: at the tournament. For Germany, Dennis Undav scored twice. Earlier, the Netherlands secured a commanding 5-1 victory over Sweden in Group F match at NRG Stadium in Houston, United States. Yesterday, in another match, Brazil recorded their first win of the FIFA World Cup with a comfortable 3-0 victory over Haiti at the Philadelphia Stadium. And now for a look at today's newspapers, it's over to Shagun Chopra.
1: Thank you, Sunil. NEET UG re-examination is the top story on dailies today. All hands on deck for NEET retest, writes Hindustan Times. 1.38 lakh CCTV, 51,000 jammers for leak-proof NEET today, headlines The Asian Age. The war between Iran and Israel, too, continues to dominate front pages of dailies. Iran closes Hormuz amid Israeli attacks on Lebanon, reads the Hindu headline. On the 12th International Day of Yoga 2026, the Pioneer writes that 6 lakh people will perform yoga today with Prime Minister Modi in Kolkata. Two studies led by Ames have found that yoga may improve women's hormone and insulin levels, reports the Times of India. An AI-enabled queue management system will be implemented in Kerala's Sabarimala Ayyappa Temple from November, reports The Hindu. In just over 3 months, from the end of February until early June, Indian records in athletics were broken 20 times, reveals The Indian Express. And finally, the ASI has made significant discoveries at Rakhigarhi, perhaps the largest site of the Indus Valley civilization, with the recovery of 8 skeletons and pottery offerings, reports The Tribune. DNA testing is underway. And with that, it's back to you, Sunil.
0: Thank you, Shagun. And now, before we end the bulletin, the headlines once again. International Yoga Day being celebrated across the globe today. Prime Minister Narendra Modi leads the nation in practicing common yoga protocol from historic Red Road in Kolkata. Prime Minister to also commission 3 indigenously built Indian Navy platforms, INS Dunagiri, INS Sanshodhak and INS Agra in Kolkata today. National Testing Agency to conduct NEET UG re-examination in India and abroad this afternoon. 3 Indian-flagged crude oil tankers carrying over 8.6 lakh metric tons of cargo successfully crossed Strait of Hormuz. IMD issues red alert for extremely heavy rainfall over sub-Himalayan West Bengal and Sikkim today. And in cricket, India A to take on Sri Lanka A in tri-series final in Dambulla this morning. And with that, we end the morning news. Have a nice day.
2: Namaskar, E Akashvani. Khabran de naal main Sarabjit Kaur, pehla is bulletin diya khaas khabran. ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ 'ਤੇ ਇੱਕ ਸਮਾਗਮ ਵਿੱਚ ਯੋਗ ਅਭਿਆਸ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੁਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਜ਼ ਪਣਜੋਲ ਨੂੰ ਪਾਰ ਕਰ ਗਏ ਨੇ ਅਤੇ ਭਾਰਤ ਏ ਅਤੇ ਸ਼੍ਰੀਲੰਕਾ ਏ ਦਰਮਿਆਨ ਤਿਕੋਣੀ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ਼੍ਰੀਲੰਕਾ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਭਾਰਤ ਅਤੇ ਦੁਨੀਆ ਭਰ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਵੱਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ 'ਤੇ ਇੱਕ ਸਮਾਗਮ ਵਿੱਚ ਯੋਗ ਅਭਿਆਸ ਦੀ ਅਗਵਾਈ ਕੀਤੀ। ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਕੁਝ ਹਿੱਸਿਆਂ ਵਿੱਚ 21 ਜੂਨ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਅਤੇ ਯੋਗ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਭਾਈਚਾਰਕ ਜਸ਼ਨ ਬਣ ਗਿਆ ਹੈ। ਉਹਨਾਂ ਕਿਹਾ ਕਿ ਯੋਗ ਸਾਰਿਆਂ ਨੂੰ ਜੋੜਦਾ ਏ।
3: भारत में हिमालय से लेकर हिंद महासागर तक पूर्वोत्तर और पूरब में बंगाल से लेकर पश्चिम में सौराष्ट्र तक पूरा देश योग की ऊर्जा से चैतन्य से भरा हुआ नजर आ रहा है। पूरा विश्व एक दूसरे से जुड़ा हुआ नजर आ रहा है और यही तो योग की ताकत है। योग सबको जोड़ता है। मैं इस अवसर पर पूरे विश्व को, संपूर्ण मानव समुदाय को अंतर्राष्ट्रीय योग दिवस की बहुत बहुत शुभकामनाएं देता हूं।
2: प्रधानमंत्री ने जोर देकर कहा कि योग सिर्फ

0: ਸਰੀਰਕ ਕਸਰਤ ਨਹੀਂ ਸਗੋਂ ਭਾਵਨਾਵਾਂ ਦਾ ਪ੍ਰਗਟਾਵਾ ਹੈ ਅਤੇ ਕਿਸੇ ਵੀ ਉਮਰ ਸਮੂਹ ਤੱਕ ਸੀਮਿਤ ਨਹੀਂ ਹੈ। ਉਹਨਾਂ ਕਿਹਾ ਕਿ ਸਾਡਾ ਟੀਚਾ 20 ਸਾਲ ਦੀ ਉਮਰ ਨਾਲੋਂ 40 ਸਾਲ ਦੀ ਉਮਰ ਵਿੱਚ ਵਧੇਰੇ ਲਚਕਦਾਰ ਹੋਣਾ ਚਾਹੀਦਾ ਹੈ ਅਤੇ 30 ਸਾਲ ਦੀ ਉਮਰ ਨਾਲੋਂ 50 ਸਾਲ ਦੀ ਉਮਰ ਵਿੱਚ ਵਧੇਰੇ ਊਰਜਾਵਾਨ ਹੋਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਸਾਨੂੰ ਸੰਤੁਲਿਤ ਜੀਵਨ ਜਿਉਣ ਅਤੇ ਮਾਨਸਿਕ ਸਿਹਤ ਰਾਹੀਂ ਸਰੀਰਕ ਸਿਹਤ ਦਾ ਰਸਤਾ ਲੱਭਣ ਵਿੱਚ ਮਦਦ ਕਰਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
1: ਯੋਗ ਹਮੇ ਜੀਵਨ ਕੋ ਬੈਲੈਂਸ ਵੇ ਮੇ ਜੀਨੇ ਕੀ ਕਲਾ ਸਿਖਾਤਾ ਹੈ। ਯੋਗ ਹਮੇ ਡੂ ਔਰ ਡੋਂਟ ਸਿਖਾਤਾ ਹੈ। ਔਰ ਜਬ ਹਮ ਹਮਾਰੇ ਸਰੀਰ ਕੋ ਸਹੀ ਢੰਗ ਸੇ ਚਲਾਨਾ ਸਿੱਖ ਲੇਤੇ ਹੈ ਤੋ ਸਵਾਸਥ ਹਮਾਰਾ ਸਵਭਾਵ ਬਣ ਜਾਤਾ ਹੈ। ਸਾਥੀਓ, ਯੋਗ ਕੇਵਲ ਹਮਾਰੇ ਸਰੀਰਕ ਸਵਾਸਥ ਪਰ ਹੀ ਫੋਕਸ ਨਹੀਂ ਕਰਤਾ। ਯੋਗ ਮਾਨਸਿਕ ਸਵਾਸਥ ਸੇ ਸਰੀਰਕ ਸਵਾਸਥ ਕਾ ਮਾਰਗ ਦਿਖਾਤਾ ਹੈ।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਰਾਜ ਪੱਧਰੀ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਨ। ਇਹ ਪ੍ਰੋਗਰਾਮ ਸਦਰ ਦੇ ਗੈਰੀਸਨ ਗਰਾਊਂਡ ਵਿਖੇ ਕਰਾਇਆ ਗਿਆ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਲੋਕਾਂ ਨੂੰ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਯੋਗ ਸਰੀਰ ਨੂੰ ਸਿਹਤਮੰਦ ਅਤੇ ਮਨ ਨੂੰ ਸ਼ਾਂਤ ਬਣਾਉਂਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਸੰਦੇਸ਼ ਵਿੱਚ ਕਿਹਾ ਕਿ ਯੋਗ ਭਾਰਤ ਦੀ ਪੁਰਾਤਨ ਗਿਆਨ ਰਵਾਇਤ ਦਾ ਪ੍ਰਤੀਕ ਹੈ ਜੋ ਮਨੁੱਖਤਾ ਦੀ ਭਲਾਈ ਲਈ ਰਾਹ ਪੱਧਰਾ ਕਰਦਾ ਹੈ। ਪੰਜਾਬ ਵਿੱਚ ਵੀ ਯੋਗ ਸਮਾਗਮ ਕਰਾਏ ਜਾ ਰਹੇ ਨੇ। ਫਰੀਦਕੋਟ ਸਮੇਤ ਕਈ ਜ਼ਿਲ੍ਹਿਆਂ ਵਿੱਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣਾਏ ਗਏ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੂਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਸਮੁੰਦਰੀ ਫੌਜ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ ਵੱਲੋਂ ਡਿਜ਼ਾਈਨ ਕੀਤਾ ਗਿਆ ਅਤੇ ਗਾਰਡਨ ਰੀਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਵੱਲੋਂ ਬਣਾਏ ਗਏ ਇਹ ਜਹਾਜ਼ ਹਾਈਡਰੋਗ੍ਰਾਫਿਕ ਸਰਵੇਖਣ ਅਤੇ ਪਣਡੁੱਬੀ ਵਿਰੋਧੀ ਯੁੱਧ ਨੂੰ ਮਜ਼ਬੂਤ ਕਰਨ ਲਈ ਨੇ। INS ਦੂਨਾਗਿਰੀ ਇੱਕ ਪ੍ਰੋਜੈਕਟ ਸਾਰਾ ਇਹ ਸਟਿਲਥ ਫ੍ਰਿਗੇਟ ਬ੍ਰਹਮੋਸ ਮਿਜ਼ਾਈਲਾਂ ਅਤੇ ਦਰਮਿਆਨੀ ਰੇਂਜ ਦੀਆਂ ਹਵਾਈ ਪ੍ਰਣਾਲੀਆਂ ਨਾਲ ਲੈਸ ਏ। INS ਸੰਸ਼ੋਧਕ ਇੱਕ ਸਰਵੇਖਣ ਜਹਾਜ਼ ਏ ਜੋ ਸਾਹਿਲੀ ਅਤੇ ਡੂੰਘੇ ਪਾਣੀ ਦੇ ਸਰਵੇਖਣ ਕਾਰਜਾਂ ਲਈ ਤਿਆਰ ਕੀਤਾ ਗਿਐ, ਜਦੋਂ ਕਿ INS ਸਾਹਿਲੀ ਰੱਖਿਆ ਲਈ ਟਾਰਪੀਡੋ, ਰਾਕੇਟ ਲਾਂਚਰ ਅਤੇ ਸੋਨਾਰ ਪ੍ਰਣਾਲੀਆਂ ਨਾਲ ਲੈਸ ਇੱਕ ਪਣਡੁੱਬੀ ਭੇਦੀ ਜੰਗੀ ਜਹਾਜ਼ ਏ। ਸਮੁੰਦਰੀ ਫੌਜ ਨੇ ਕਿਹਾ ਕਿ ਜਹਾਜ਼ਾਂ ਵਿੱਚ 75% ਤੋਂ ਵੱਧ ਸਵਦੇਸ਼ੀ ਸਮੱਗਰੀ ਹੈ ਅਤੇ 200 ਤੋਂ ਵੱਧ ਸੂਖਮ ਛੋਟੇ ਅਤੇ ਦਰਮਿਆਨੇ ਉੱਦਮਾਂ ਦੀ ਹਿੱਸੇਦਾਰੀ ਰਹੀ ਏ ਜੋ ਭਾਰਤ ਦੀ ਘਰੇਲੂ ਜਹਾਜ਼ ਨਿਰਮਾਣ ਸਨਅਤ ਦੇ ਵਿਕਾਸ ਨੂੰ ਉਜਾਗਰ ਕਰਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਦੀ ਮੁੜ ਪ੍ਰੀਖਿਆ ਅੱਜ ਹੋ ਰਹੀ ਏ। ਇਸ ਪ੍ਰੀਖਿਆ ਵਿੱਚ 22,79,000 ਤੋਂ ਵੱਧ ਉਮੀਦਵਾਰ ਸ਼ਾਮਿਲ ਹੋ ਰਹੇ ਨੇ। ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਲਈ ਜਾ ਰਹੀ ਏ। ਪ੍ਰੀਖਿਆ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮੀ 5:15 ਤੱਕ ਹੋਏਗੀ। ਇਸ ਪ੍ਰੀਖਿਆ ਵਿੱਚ ਅੰਗਰੇਜ਼ੀ ਅਤੇ 12 ਭਾਰਤੀ ਭਾਸ਼ਾਵਾਂ ਵਿੱਚ ਉੱਤਰ ਦੇਣ ਦਾ ਵਿਕਲਪ ਏ। ਪ੍ਰੀਖਿਆ ਤੋਂ ਪਹਿਲਾਂ ਕੱਲ੍ਹ ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਇੱਕ ਮੌਕ ਡਰਿੱਲ ਕੀਤਾ। NTA ਨੇ ਕਿਹਾ ਕਿ ਉਹ ਪ੍ਰੀਖਿਆ ਦੇ ਸੁਚਾਰੂ ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਏ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗਾਂ ਬਾਰੇ ਮੰਤਰੀ ਸਰਬਨੰਦ ਸੋਨੋਵਾਲ ਨੇ ਐਲਾਨ ਕੀਤਾ ਹੈ ਕਿ 8,60,000 ਮੀਟ੍ਰਿਕ ਟਨ ਤੋਂ ਵੱਧ ਕੱਚੇ ਤੇਲ ਨਾਲ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਸ ਬਣਜੋੜ ਨੂੰ ਪਾਰ ਕਰਕੇ ਨੇ ਅਤੇ ਦੇਸ਼ ਵਾਪਸ ਆ ਰਹੇ ਨੇ। ਇਹ ਟੈਂਕਰ ਦੇਸ਼ ਵੈਭਵ, ਦੇਸ਼ ਵਿਭੋਰ ਅਤੇ ਸਨਮਾਨ ਹੈਰਾਲਡ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਏ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਆਪਣੇ ਨਾਵਿਕਾਂ ਅਤੇ ਊਰਜਾ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਕਰ ਰਹੀ ਏ। ਅਮਰੀਕਾ ਅਤੇ ਈਰਾਨ ਦੇ ਪ੍ਰਤੀਨਿਧ ਅੱਜ ਗੱਲਬਾਤ ਲਈ ਸਵਿਟਜ਼ਰਲੈਂਡ ਪਹੁੰਚ ਰਹੇ ਨੇ। ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਏ ਜਦੋਂ ਈਰਾਨ ਨੇ ਲੈਬਨਨ ਵਿੱਚ ਇਜ਼ਰਾਈਲੀ ਹਮਲਿਆਂ ਕਾਰਨ ਹੋਰਮੁਸ ਪਣਜੋੜ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਕਰਾਅ ਬੰਦ ਨਹੀਂ ਹੁੰਦਾ ਤਾਂ ਕੋਈ ਵੀ ਪ੍ਰਗਤੀ ਪ੍ਰਾਪਤ ਕਰਨਾ ਮੁਸ਼ਕਿਲ ਹੋਏਗਾ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 60 ਦਿਨਾਂ ਦੇ ਅੰਦਰ ਈਰਾਨ ਨਾਲ ਅੰਤਿਮ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਜਲਮਾਰਗ 'ਤੇ ਟੋਲ ਲਾਉਣ ਦੀ ਗੱਲ ਕਹੀ ਏ। ਭਾਰਤ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵੱਲੋਂ ਕੀਤੀਆਂ ਗਈਆਂ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਵੀ ਹਾਲਤ ਵਿੱਚ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਟਿੱਪਣੀ ਕਰਨ ਦਾ

0: ਅਧਿਕਾਰ ਨਹੀਂ ਹੈ। ਸ਼੍ਰੀ ਜੈਸਵਾਲ ਨੇ ਕਿਹਾ ਕਿ ਟਿੱਪਣੀਆਂ ਖਾਸ ਤੌਰ ਤੇ ਬੇਤੁਕੀਆਂ ਨੇ ਕਿਉਂਕਿ ਮਨੁੱਖੀ ਅਧਿਕਾਰਾਂ ਤੇ ਪਾਕਿਸਤਾਨ ਦਾ ਆਪਣਾ ਭਿਆਨਕ ਰਿਕਾਰਡ ਹੈ ਜੋ ਕਿ ਦੁਨੀਆ ਵੱਲੋਂ ਟਿੱਪਣੀ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਧਰਮਾਂ ਵਿਚ ਘੱਟ ਗਿਣਤੀਆਂ ਨੂੰ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਉਣ ਅਤੇ ਪੀੜਿਤ ਕਰਨ ਲਈ ਪਾਕਿਸਤਾਨ ਲੰਮੇ ਸਮੇਂ ਤੋਂ ਬਦਨਾਮ ਹੈ। ਸ਼੍ਰੀ ਜੈਸਵਾਲ ਨੇ ਕਿਹਾ ਕਿ ਇਸ ਹਕੀਕਤ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਰਾਸ਼ਟਰਪਤੀ ਦੀਆਂ ਟਿੱਪਣੀਆਂ ਨੂੰ ਸਿਰਫ਼ ਇੱਕ ਜਾਣਬੁੱਝ ਕੇ ਕੀਤੇ ਸਿਆਸੀ ਹਮਲੇ ਵਜੋਂ ਹੀ ਦੇਖਿਆ ਜਾ ਸਕਦਾ ਹੈ ਜੋ ਕਿ ਪਾਕਿਸਤਾਨ ਦੀਆਂ ਕੱਟੜਤਾ ਅਤੇ ਨਫ਼ਰਤ ਦੀਆਂ ਰਾਸ਼ਟਰੀ ਨੀਤੀਆਂ ਤੋਂ ਪ੍ਰੇਰਿਤ ਹੈ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਕੱਲ੍ਹ ਬਨਿਹਾਲ ਦਾ ਦੌਰਾ ਕੀਤਾ ਅਤੇ ਆਉਣ ਵਾਲੀ ਸ੍ਰੀ ਅਮਰਨਾਥ ਯਾਤਰਾ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਰਾਮਬਨ ਮੁਹੰਮਦ ਅਲੀਆਸ ਖਾਨ ਨੇ ਡਿਵੀਜ਼ਨਲ ਕਮਿਸ਼ਨਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਾਗਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ, ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਬਾਰੇ ਜਾਣੂ ਕਰਾਇਆ। ਦੌਰੇ ਦੌਰਾਨ ਡਿਵੀਜ਼ਨਲ ਕਮਿਸ਼ਨਰ ਨੇ ਯਾਤਰਾ ਕੈਂਪ ਲੰਬਰ ਦਾ ਨਿਰੀਖਣ ਕੀਤਾ ਅਤੇ ਸ਼ਰਧਾਲੂਆਂ ਲਈ ਰਿਹਾਇਸ਼, ਸਾਫ਼ ਸਫਾਈ, ਪੀਣ ਵਾਲੇ ਪਾਣੀ, ਬਿਜਲੀ ਸਪਲਾਈ, ਡਾਕਟਰੀ ਦੇਖਭਾਲ ਅਤੇ ਸੁਰੱਖਿਆ ਸਮੇਤ ਸਹੂਲਤਾਂ ਦਾ ਜਾਇਜ਼ਾ ਲਿਆ। ਖੇਡਾਂ ਵਿਚ ਭਾਰਤ ਨੇ ਚੇਨਈ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਇਕ ਰੋਜ਼ਾ ਕ੍ਰਿਕਟ ਮੈਚ ਵਿਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਏ। ਭਾਰਤ ਨੇ 29ਵੇਂ ਓਵਰ ਵਿਚ 1 ਵਿਕਟ ਦੇ ਨੁਕਸਾਨ ਤੇ 224 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। 5 ਵਿਕਟਾਂ ਲੈਣ ਵਾਲੇ ਪ੍ਰਸਿੱਧ ਕ੍ਰਿਸ਼ਨਾ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ। ਭਾਰਤ ਅਤੇ ਸ਼੍ਰੀਲੰਕਾ ਏ ਦਰਮਿਆਨ ਤਿਕੋਣੇ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ਼੍ਰੀਲੰਕਾ ਵਿਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਆਪਣੇ ਆਖਰੀ ਰਾਊਂਡ ਰੌਬਿਨ ਮੈਚ ਵਿਚ ਅਫਗਾਨਿਸਤਾਨ ਨੂੰ ਹਰਾ ਕੇ ਫਾਈਨਲ ਵਿਚ ਪਹੁੰਚੀ ਏ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਾਸ ਖ਼ਬਰਾਂ ਇੱਕ ਵਾਰ ਫੇਰ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇੱਕ ਸਮਾਗਮ ਵਿਚ ਯੋਗ ਅਭਿਆਸ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿਚ ਸਵਦੇਸ਼ੀ ਤੌਰ ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੁਨਾਕਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿਚ ਦਾਖਲੇ ਲਈ ਨੀਟ UG ਪ੍ਰੀਖਿਆ ਮੁੜ ਪ੍ਰੀਖਿਆ ਅੱਜ ਹੋ ਰਹੀ ਏ। ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਸ ਪਣਜੋੜ ਨੂੰ ਪਾਰ ਕਰਕੇ ਨੇ ਤੇ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਤਿਕੋਣੀ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ੍ਰੀਲੰਕਾ ਵਿਖੇ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਆ ਹੁਣ ਸੁਣਦੇ ਹਾਂ ਤਰਸੇਮ ਮਸੀਹ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਕੁਝ ਮਸੀਹੀ ਭਜਨ।

ਹੁਣੇ ਤੁਸੀਂ ਤਰਸੇਮ ਸੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਮਸੀਹੀ ਭਜਨ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ ਨਿਊਜ਼ ਹੈਡਲਾਈਨਸ, ਪੇਸ਼ ਨੇ ਮੁੱਖ ਖਬਰਾਂ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਇਤਿਹਾਸਕ ਰੈੱਡ ਰੋਡ 'ਤੇ ਰਾਸ਼ਟਰੀ ਸਮਾਰੋਹ 'ਚ ਦੇਸ਼ ਦੀ ਅਗਵਾਈ ਕੀਤੀ। ਪੰਜਾਬ ਸਮੇਤ ਦੇਸ਼ ਭਰ 'ਚ ਅੱਜ ਯੋਗ ਸਮਾਗਮਾਂ ਦਾ ਆਯੋਜਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੂਨਾਗਿਰੀ, INS ਸੰਸ਼ੋਧਕ ਅਤੇ INS ਅਗਰੇਨੇ ਨੂੰ ਕਮਿਸ਼ਨ ਕਰਨਗੇ। ਨੀਟ UG ਮੁੜ ਪ੍ਰੀਖਿਆ ਅੱਜ 22,79,000 ਤੋਂ ਵੱਧ ਉਮੀਦਵਾਰਾਂ ਲਈ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਹੋ ਰਹੀ ਹੈ। ਪ੍ਰੀਖਿਆ ਕੇਂਦਰਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਸਰਕਾਰ ਨੇ ਜਨਤਕ ਹਿੱਤ ਵਿੱਚ 16 ਫਿਕਸਡ ਜ਼ੋਨ ਡੋਜ਼ ਕੰਬੀਨੇਸ਼ਨ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਪਾਬੰਦੀ ਲਾਈ ਹੈ। ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਸ਼ਰਧਾਲੂਆਂ ਦਾ ਪਹਿਲਾ ਜੱਥਾ ਨਾਥੂਲਾ ਦਰੇ ਰਾਹੀਂ ਚੀਨ ਪਹੁੰਚਿਆ। ਮਾਨਸਰੋਵਰ ਪਰਿਕਰਮਾ 27 ਜੂਨ ਨੂੰ ਹੋਣੀ ਹੈ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂ ਹਰ ਸਹਾਇ ਅਤੇ ਜਲਾਲਾਬਾਦ ਦੇ ਅਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਦਾ ਐਲਾਨ। ਪੰਜਾਬ ਸਰਕਾਰ ਵੱਲੋਂ 2,437 ਅਪ੍ਰੈਂਟਿਸ ਟ੍ਰੇਨੀਜ਼ ਨੂੰ PSPCL ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜੱਥਾ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਏਗਾ। ਅਤੇ ਭਾਰਤ ਨੇ ਚੇਨਈ ਵਿੱਚ 3 ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਹੈ। ਇਹ ਸਨ ਨਿਊਜ਼ ਹੈਡਲਾਈਨਸ ਯਾਨੀ ਮੁੱਖ ਖਬਰਾਂ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ। ਆਹੁਣ ਸੁਣਦੇ ਹਾਂ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਪੰਡਿਤ ਰਵੀ ਸ਼ੰਕਰ ਦਾ ਸਿਤਾਰ 'ਤੇ ਵਜਾਇਆ ਰਾਗ ਆਸਾ ਭੈਰਵ ਸੁਣੋਗੇ।

0: ਹੁਣ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਪੰਡਿਤ ਰਵੀ ਸ਼ੰਕਰ ਦਾ ਸਿਤਾਰ ਅਤੇ ਵਜਾਇਆ ਰਾਗ ਆਸਾ ਭੈਰਵ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਇੰਗਲੈਂਡ ਦੀ ਧਰਤੀ 'ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆ ਹੁਣ ਸੁਣਦੇ ਹਾਂ ਸਾਇੰਸ ਮੈਗਜ਼ੀਨ ਪ੍ਰੋਗਰਾਮ ਗਿਆਨ ਵਿਗਿਆਨ।
1: ਗਿਆਨ ਵਿਗਿਆਨ
2: ਗਿਆਨ ਵਿਗਿਆਨ ਦਾ ਇਹ ਅੰਕ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਹੀ ਸੁਣਨ ਵਾਲਿਆਂ ਨੂੰ ਨਮਸਕਾਰ। ਅੱਜ 21 ਜੂਨ ਦਾ ਦਿਨ ਹੈ ਔਰ ਅੱਜ ਹੈ ਯੋਗ ਦਿਵਸ। ਇਸ ਸੰਬੰਧ ਵਿੱਚ ਤੁਸੀਂ ਸੁਣੋਗੇ ਯੋਗ ਆਚਾਰਿਆ ਪ੍ਰਦੀਪ ਨਾਲ ਕੀਤੀ ਹੋਈ ਗੱਲਬਾਤ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਯੋਗ ਦਿਵਸ ਹੈ ਅਤੇ ਇਸ ਦਿਵਸ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਦੇਖਿਆ ਜਾਵੇ ਤਾਂ ਅੱਜ ਦੀ ਤੇਜ਼ ਰਫ਼ਤਾਰ ਭਰੀ ਜ਼ਿੰਦਗੀ ਵਿੱਚ ਤਣਾਅ, ਬੇਚੈਨੀ, ਨੀਂਦ ਦੀ ਕਮੀ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਕਈ ਜੀਵਨ ਸ਼ੈਲੀ ਨਾਲ ਜੁੜੀਆਂ ਸਮੱਸਿਆਵਾਂ ਆਮ ਹੋ ਚੁੱਕੀਆਂ ਨੇ ਅਤੇ ਅਜਿਹੇ ਸਮੇਂ ਵਿੱਚ ਯੋਗ ਸਿਰਫ ਇੱਕ ਕਸਰਤ ਨਹੀਂ ਸਗੋਂ ਸਰੀਰ, ਮਨ ਅਤੇ ਆਤਮਾ ਨੂੰ ਜੋੜਨ ਵਾਲਾ ਪੂਰਨ ਜੀਵਨ ਮਾਰਗ ਹੈ ਅਤੇ ਯੋਗ ਗੁਰੂ ਪ੍ਰਦੀਪ ਕੁਮਾਰ ਜੀ ਲੰਬੇ ਸਮੇਂ ਤੋਂ ਯੋਗ ਸਿੱਖਿਆ, ਪ੍ਰਾਣਾਯਾਮ, ਧਿਆਨ ਅਤੇ ਕੁਦਰਤੀ ਜੀਵਨ ਸ਼ੈਲੀ ਦੇ ਪ੍ਰਚਾਰ ਵਿੱਚ ਸਰਗਰਮ ਨੇ। ਗੁਰੂ ਪ੍ਰਦੀਪ ਹੁਣਾਂ ਦੀ ਰਹਿਨੁਮਾਈ ਹੇਠ ਕਈ ਲੋਕਾਂ ਨੇ ਆਪਣੀ ਸਿਹਤ ਵਿੱਚ ਹੈਰਾਨੀਜਨਕ ਸੁਧਾਰ ਮਹਿਸੂਸ ਕੀਤਾ ਹੈ ਅਤੇ ਇਸ ਵਿਸ਼ੇਸ਼ ਗੱਲਬਾਤ ਦੌਰਾਨ ਅਸੀਂ ਜਾਣਾਂਗੇ ਕਿ ਰੋਜ਼ਾਨਾ ਜੀਵਨ ਵਿੱਚ ਯੋਗ ਨੂੰ ਕਿਵੇਂ ਸ਼ਾਮਿਲ ਕੀਤਾ ਜਾ ਸਕਦਾ ਹੈ, ਕਿਹੜੇ ਆਸਣ ਅਤੇ ਪ੍ਰਾਣਾਯਾਮ ਆਮ ਲੋਕਾਂ ਲਈ ਸਭ ਤੋਂ ਲਾਭਕਾਰੀ ਨੇ ਅਤੇ ਤਣਾਅ ਮੁਕਤ ਜੀਵਨ ਲਈ ਯੋਗ ਕਿੰਨਾ ਪ੍ਰਭਾਵਸ਼ਾਲੀ ਸਾਧਨ ਹੈ ਅਤੇ ਇਸ ਤੋਂ ਇਲਾਵਾ ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਯੋਗ ਦੇ ਕੀ ਵਿਸ਼ੇਸ਼ ਲਾਭ ਨੇ ਅਤੇ ਯੋਗ ਗੁਰੂ ਨਾਲ ਗੱਲਬਾਤ ਕੀਤੀ ਹੈ ਰਿਚਾ ਉੱਪਲ ਨੇ ਅਤੇ ਆਓ ਫਿਰ ਸੁਣਦੇ ਹਾਂ ਇਹ ਗੱਲਬਾਤ ਯੋਗ ਦਿਵਸ ਦੇ ਖਾਸ।
3: ਨਹੀਂ ਹੁੰਦੀ ਉਹਨਾਂ ਨੂੰ ਸ਼ਾਇਦ ਕੋਈ ਬਿਮਾਰੀ ਰੋਜ਼ਾਨਾ ਯੋਗ ਕਰਨ ਦੀ ਜਿਹੜੇ ਕਰਦੇ ਨੇ ਸਮਝਦਾਰੀ। ਵੈਸੇ ਸਿਆਣਪ ਤਾਂ ਇਹਦੇ ਵਿੱਚ ਹੀ ਹੈ ਕਿ ਜੀਵਨ ਦੀ ਭੱਜ ਦੌੜ 'ਚ ਥੋੜ੍ਹਾ ਸਮਾਂ ਅਸੀਂ ਆਪਣੇ ਲਈ ਜ਼ਰੂਰ ਕੱਢੀਏ, ਕੁਝ ਪਲ ਆਪਣੇ ਨਾ ਕਰੀਏ ਅਤੇ ਉਹਨਾਂ ਪਲਾਂ 'ਚ ਹੋਰ ਕੁਝ ਕਰੀਏ ਜਾਂ ਨਾ ਕਰੀਏ, ਪਰ ਯੋਗਾ ਜ਼ਰੂਰ ਕਰੀਏ। ਸੁਣਨ ਵਾਲੇ ਸਭੀ ਦੋਸਤਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ। ਜਿੱਥੇ ਜਿਮ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਉੱਥੇ ਯੋਗਾ ਸਰੀਰ ਦੇ ਨਾਲ ਨਾਲ ਮਨ ਨੂੰ ਵੀ ਸਿਹਤਮੰਦ ਬਣਾਉਂਦਾ ਹੈ। ਕਈ ਯੋਗ ਗੁਰੂਆਂ ਨੇ ਵੀ ਯੋਗ ਨੂੰ ਮਨੁੱਖ ਦੇ ਮਨ 'ਚ ਉੱਠਣ ਵਾਲੀਆਂ ਨਕਾਰਾਤਮਕ ਸੋਚਾਂ ਅਤੇ ਭਾਵਨਾਵਾਂ ਨੂੰ ਕਾਬੂ ਕਰਨ ਦਾ ਸਾਧਨ ਦੱਸਿਆ। ਹੋਰ ਕੀ ਫਾਇਦੇ ਨੇ ਯੋਗ ਦੇ, ਕਿਵੇਂ ਸ਼ੁਰੂਆਤ ਕਰੀਏ

0: ਜਿਨ੍ਹਾਂ ਵੱਲੋਂ ਸ਼ੁਰੂਆਤ ਕਰ ਲਿੱਤੀ ਗਈ ਹੈ ਉਹ ਕਿਵੇਂ ਅੱਗੇ ਵਧੀਏ। ਜਾਣਕਾਰੀ ਦੇਣ ਲਈ ਸਾਡੇ ਨਾਲ ਅੱਜ ਇਸ ਖਾਸ ਪ੍ਰੋਗਰਾਮ 'ਚ ਜੁੜ ਗਏ ਨੇ ਜੀ ਇੱਕ ਖਾਸ ਮਹਿਮਾਨ, ਜੋ ਕਿ ਪਿਛਲੇ 25 ਵਰ੍ਹਿਆਂ ਤੋਂ ਯੋਗ ਦੇ ਇਸ ਸਫ਼ਰ ਨਾਲ ਜੁੜੇ ਹੋਏ ਨੇ, ਯੋਗਾ ਐਕਸਪਰਟ ਯੋਗੀ ਕੁਮਾਰ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ 'ਚ।
1: ਥੈਂਕ ਯੂ। ਸਾਰੇ ਸੁਣਨ ਵਾਲੋ ਦੋਸਤਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਪ੍ਰਣਾਮ, ਨਮਸਕਾਰ, ਆਦਾਬ
0: ਜੀ। ਸੋ ਯੋਗਾ ਤੁਹਾਡੇ ਨਾਲ ਜੁੜਿਆ ਕਿ ਤੁਸੀਂ ਯੋਗਾ ਦੇ ਨਾਲ ਜੁੜੇ, ਮਤਲਬ ਕਿਵੇਂ ਤੇ ਕਦੋਂ ਸ਼ੁਰੂਆਤ ਹੋਈ ਯੋਗਾ ਨੂੰ ਲੈ ਕੇ, ਤੇ ਤੁਹਾਡੀ ਪਹਿਲੀ ਅਨੁਭੂਤੀ ਕੀ ਸੀ?
1: ਵੈਸੇ ਤਾਂ ਜੇ ਮੈਂ ਸਹੀ ਤੁਹਾਨੂੰ ਦੱਸਾਂ, ਕਿਉਂਕਿ ਜਦੋਂ ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਸੀਗਾ ਤਾਂ ਮੇਰੇ ਫਾਦਰ ਸਾਹਿਬ ਮੈਨੂੰ ਲਿਜਾਂਦੇ ਸੀਗੇ ਯੋਗਾ ਆਸ਼ਰਮ 'ਚ, ਔਰ ਮੇਰੇ ਗੁਰੂ ਜਿਨ੍ਹਾਂ 'ਤੇ ਮੈਂ ਸਿੱਖਿਆ ਯੋਗ, ਸਵਾਮੀ ਦੀਵਦਿਆਲ ਜੀ ਮਹਾਰਾਜ। ਤਾਂ ਜਦੋਂ ਮੈਂ ਗਿਆ ਤਾਂ ਮੈਨੂੰ ਲੱਗਿਆ ਕਿ ਪਤਾ ਨਹੀਂ ਕਿਤੇ ਮੈਂ ਫਸ ਤਾਂ ਨਹੀਂ ਗਿਆ ਇੱਥੇ, ਕਿਉਂਕਿ ਬੱਚੇ ਨੂੰ ਜੇ ਤੁਸੀਂ ਆਰਾਮ ਨਾਲ ਬਹਿ ਕੇ ਸਾਹ ਉੱਪਰ ਥੱਲੇ ਕਰਾਓਗੇ ਤਾਂ ਉਹ ਤਾਂ ਇਹੀ ਸੋਚੇਗਾ ਤੂੰ ਕੈਦ ਹੋ ਗਿਆ ਹੋਣਾ ਨਾ।
0: ਜੀ।
1: ਪਰ ਮੈਨੂੰ ਥੋੜ੍ਹਾ ਜਿਹਾ ਦੇਰ ਬਾਅਦ ਇਹ ਮਹਿਸੂਸ ਹੋਇਆ ਕਿ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਰਿਲੈਕਸ ਅਤੇ ਜਿੱਦਾਂ ਕਹਿੰਦੇ ਨਾ ਸੁਰੱਖਿਅਤ, ਜੋ ਸਾਡੇ ਗੁਰੂ ਜੀ ਸੀਗੇ ਤਾਂ ਉਹਨਾਂ ਨੇ ਮਤਲਬ ਇੱਦਾਂ ਸਿਖਾਇਆ ਕਿ ਮੈਨੂੰ ਆਪਣਾ ਬਣਾ ਲਿਆ ਉਹਨਾਂ ਨੇ, ਤਾਂ ਮੈਨੂੰ ਲੱਗਿਆ ਕਿ ਮੈਂ ਇਸੇ ਵਾਸਤੇ ਹੀ ਸੀਗਾ। ਤਾਂ ਯੋਗ ਨੇ ਮੈਨੂੰ ਆਪਣੇ ਆਪ ਚੁਣ ਵੀ ਲਿਆ, ਅਤੇ ਮੈਂ ਹੋ ਸਕਦਾ ਕਹਿੰਦੇ ਆ ਕਿ ਪੁਰਾਣੇ ਜਨਮਾਂ ਤੋਂ ਚੱਲਦੀ ਆ ਰਹੀ ਰੀਤ ਹੈ ਇਹ, ਆਪਾਂ ਕਿਤੇ ਉਹ ਛੱਡ ਕੇ ਆਉਂਦੇ ਆ ਤਾਂ ਹੀ ਅੱਗੇ ਆਪਾਂ ਸ਼ੁਰੂਆਤ ਕਰਦੇ ਹਾਂ।
0: ਤੇ ਤੁਸੀਂ ਨਹੀਂ ਚੁਣਿਆ ਯੋਗ ਨੂੰ, ਹੈ ਨਾ, ਯੋਗ ਨੇ ਤੁਹਾਨੂੰ ਚੁਣਿਆ।
1: ਹਾਂ, ਇਹੀ ਕਹਿ ਸਕਦੇ ਹੋ।
0: ਸੋ ਬਹੁਤ ਲੋਕਾਂ ਨੂੰ ਯੋਗਾ ਨੂੰ ਸਿਰਫ ਦੇਖੋ ਸਮਝਦੇ ਨੇ ਕਿ ਇਹ ਸਿਰਫ ਆਸਣ ਹੈ, ਆਸਣ ਨਾਲ ਹੀ ਇਸ ਨੂੰ ਅਸੀਂ ਸਿਰਫ ਇੱਥੇ ਹੀ ਸੋਚਦੇ ਹਾਂ। ਸੋ ਤੁਹਾਡੇ ਹਿਸਾਬ ਨਾਲ ਯੋਗਾ ਦੀ ਅਸਲ ਪਰਿਭਾਸ਼ਾ ਕੀ ਹੈ?
1: ਐਕਚੁਅਲ ਯੋਗ ਆਪਾਂ ਨੂੰ ਆਪਣੇ ਨਾਲ ਮਿਲਾਉਣ ਦਾ ਰਾਸਤਾ ਹੈ। ਜਿਹੜਾ ਇਹ ਯੋਗ ਹੈ ਇਹ ਆਪਣੇ ਨਾਲ ਆਪਣੀ ਕਹਾਣੀ ਦੇ ਨਾਲ ਜੋੜਨੇ ਦਾ ਸਾਧਨ ਹੈ।
0: ਤੇ ਤੁਸੀਂ ਵੀ ਪਿਛਲੇ 25 ਸਾਲਾਂ ਤੋਂ ਜੁੜੇ ਹੋਏ ਹੋ।
1: ਜੀ ਜੀ।
0: ਤੇ ਕਾਫੀ ਆਈ ਥਿੰਕ ਬਦਲਾਵ ਆਇਆ ਹੋਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ।
1: ਹਾਂ, ਸ਼ੁਰੂ ਤੋਂ ਲੈ ਕੇ ਜੇ ਮੈਂ ਹੁਣ ਤੱਕ ਦੀ ਗੱਲ ਕਰਾਂ ਤਾਂ ਮੈਂ ਜਦੋਂ ਰੀਕੈਪਚੁਲੇਟ ਕਰਦਾ ਤਾਂ ਮੈਨੂੰ ਲੱਗਦਾ ਹੈ ਕਿ ਹਾਂ, ਮਤਲਬ ਆਪਾਂ ਕੀ ਸੀਗੇ ਤਾਂ ਕੀ ਬਣ ਗਏ।
0: ਜੀ। ਤੇ ਸ਼ੁਰੂਆਤ ਦੀ ਹੁਣ ਗੱਲ ਚੱਲ ਰਹੀ ਹੈ, ਸੋ ਜਿਨ੍ਹਾਂ ਲੋਕਾਂ ਨੇ ਦੇਖੋ ਸ਼ੁਰੂ ਕਰਨਾ ਹੈ ਹੁਣ, ਹੈ ਨਾ, ਕਦੇ ਨਹੀਂ ਸੋਚਿਆ, ਹੁਣ ਜੁੜਨਾ ਚਾਹ ਰਹੇ ਹੈ ਯੋਗਾ ਦੇ ਇਸ ਫੀਲਡ ਨਾਲ ਕਹਿ ਲਵਾਂ, ਯੋਗਾ ਨਾਲ ਕਹਿ ਲਵਾਂ, ਤਾਂ ਨਵੇਂ ਸ਼ੁਰੂ ਕਰਨ ਵਾਲੇ ਕੋਈ ਵੀ ਕਿਸੇ ਵੀ ਸ਼ਖਸ ਲਈ ਉਹ ਕਿਹੜੇ 3 ਆਸਣ ਸਭ ਤੋਂ ਜ਼ਿਆਦਾ ਜ਼ਰੂਰੀ ਨੇ?
1: ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਬੰਦੇ ਨੂੰ ਨਾ ਅੱਜ ਨੀਂਦ ਦੀ ਬਹੁਤ ਸਖ਼ਤ ਜ਼ਰੂਰਤ ਹੈ। ਜੇ ਤੁਸੀਂ ਸ਼ਵ ਆਸਣ ਸਿੱਖ ਲਓਗੇ ਤਾਂ ਮੈਂ ਕਹਿੰਦਾ ਤੁਹਾਨੂੰ ਹੋਰ ਕੁਛ ਸਿੱਖਣੇ ਦੀ ਜ਼ਰੂਰਤ ਹੀ ਨਹੀਂ ਹੈ।
0: ਜੀ।
1: ਪਰ ਸ਼ਵ ਆਸਣ ਤੇ ਤਾੜ ਆਸਣ ਤੇ ਵਜਰ ਆਸਣ,
0: ਤੇ ਤੁਹਾਨੂੰ ਨਹੀਂ ਲੱਗਦਾ ਯੋਗੀ ਕੁਮਾਰ ਜੀ ਕਿ ਇਹ ਜਿੰਨੇ ਵੀ ਆਸਣ ਨੇ ਇਹ ਕਿਸੇ ਯੋਗਾ ਐਕਸਪਰਟ ਦੀ ਦੇਖ ਰੇਖ 'ਚ ਸਾਨੂੰ ਸ਼ੁਰੂ ਕਰਨੇ ਚਾਹੀਦੇ ਆ? ਬਕਾਇਦਾ ਕਿ ਮਤਲਬ ਅਸੀਂ ਉਹਨੂੰ ਸੋਸ਼ਲ ਮੀਡੀਆ 'ਤੇ ਦੇਖ ਰਹੇ ਹਾਂ, ਵੀਡੀਓਜ਼ 'ਚ ਉਹਨੂੰ ਫੋਲੋ ਕਰ ਰਹੇ ਹਾਂ, ਅਤੇ ਕੋਈ ਕਿਸੇ ਦੀ ਸਲਾਹ ਲੈ ਕੇ ਸ਼ੁਰੂ ਕਰਨੇ ਚਾਹੀਦੇ ਆ?
1: ਰਿਚਾ ਜੀ, ਤੁਸੀਂ ਇਹ 100% ਗੱਲ ਬਿਲਕੁਲ ਸਹੀ ਕੀਤੀ ਹੈ। ਬਿਨਾਂ ਗੁਰੂ ਦੇ ਆਮਣੇ ਸਾਹਮਣੇ ਹੋ ਕੇ ਸਿੱਖਣੇ ਦਾ ਕੋਈ ਫਾਇਦਾ ਨਹੀਂ ਹੈ ਜੇ ਆਮਣੇ ਸਾਹਮਣੇ ਨਹੀਂ ਹੈ। ਯੋਗਾ ਇਜ਼ ਵੈਰੀ ਪ੍ਰੈਕਟੀਕਲ। ਜੇ ਆਪਾਂ ਗੁਰੂ ਦੇ ਸਾਨਿਧਿਅ 'ਚ ਸਿੱਖਾਂਗੇ, ਉਹਦੇ ਸਾਹਮਣੇ ਬਹਿ ਕੇ ਸਿੱਖਾਂਗੇ, ਤਾਂ ਉਹਨੇ ਤਾਂ ਜਿੱਥੇ ਡੰਡੀ ਮਾਰਨੀ ਹੋਣੀ ਉੱਥੇ ਡੰਡੀ ਵੀ ਲਾਊਗਾ, ਜਿੱਥੇ ਡਾਂਟ ਮਾਰਨੀ ਹੋਣੀ ਡਾਂਟ ਵੀ ਲਾਊਗਾ, ਕਰੈਕਸ਼ਨ ਕਰਨੀ ਹੋਣੀ ਕਰੈਕਸ਼ਨ ਵੀ ਕਰੂੰਗਾ। ਤਾਂ ਆਪਣੇ ਆਪ ਜੇ ਯੂਟਿਊਬ ਤਾਂ ਆਪਾਂ ਨੂੰ ਨਹੀਂ ਦੇਖ ਰਿਹਾ ਨਾ, ਗੂਗਲ ਤਾਂ ਆਪਾਂ ਨੂੰ ਨਹੀਂ ਦੇਖ ਰਿਹਾ, ਤਾਂ ਉਹ ਸਿੱਖਣੇ ਦਾ ਤਰੀਕਾ ਗਲਤ ਹੈ। ਸਿਰਫ ਗਿਆਨ ਤਾਂ ਲੈ ਸਕਦੇ ਹਾਂ ਆਪਾਂ ਉਦੋਂ ਵੱਲ, ਪਰ ਸਿੱਖ ਨਹੀਂ ਸਕਦੇ, ਉਹਨੂੰ ਜੀਵਨ 'ਚ ਉਤਾਰ ਨਹੀਂ ਸਕਦੇ ਆਪਾਂ।
0: ਬਿਲਕੁਲ। ਔਰ ਸ਼ੁਰੂਆਤ ਕਰ ਲਿੱਤੀ ਗਈ ਹੈ, ਤਾਂ ਜੇਕਰ ਕਿਸੇ ਨੇ ਦੇਖੋ ਹੁਣ ਆਸਣ ਦੇ ਨਾਲ ਸ਼ੁਰੂਆਤ ਕਰ ਲਈ ਹੈ, ਕਈ ਲੋਕ ਪ੍ਰਾਣਾਯਾਮ ਦੇ ਨਾਲ ਵੀ ਆਪਣੀ ਜਿਹੜੀ ਇਹ ਸਫ਼ਰ ਜਿਹੜਾ ਸ਼ੁਰੂ ਕਰਦੇ ਨੇ, ਸੋ ਮੈਂ ਹੁਣ ਪੁੱਛਣਾ ਚਾਹਾਂਗੀ ਪ੍ਰਾਣਾਯਾਮ ਅਤੇ ਆਸਣ ਦੇ ਵਿੱਚ ਕੀ ਫਰਕ ਹੈ, ਔਰ ਕਿਹੜਾ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਹੈ ਸਾਨੂੰ?
1: ਮਹਾਰਸ਼ੀ ਪਤੰਜਲੀ ਜੀ ਨੇ ਜਿਹੜਾ ਅਸ਼ਟਾਂਗ ਯੋਗ ਦਿਆ ਉਹ ਸਭ ਤੋਂ ਸਪੈਸੀਫਿਕ ਅਤੇ ਆਪਾਂ ਆਮ ਇਨਸਾਨ ਵਾਸਤੇ ਦਿਆ ਉਹ। ਇੱਦਾਂ ਹੀ ਮਹਾਰਸ਼ੀ ਪਤੰਜਲੀ ਜਿਹੜੇ ਯੋਗ ਦੇ ਫਾਦਰ ਹੋਏ ਨੇ, ਉਹਨਾਂ ਨੇ ਬੜੀ ਈਜ਼ੀ ਕਰਕੇ ਦਿਆ, ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਣਾ, ਧਿਆਨ, ਸਮਾਧੀ, ਇਹ 8 ਅੰਗ ਦਿੱਤੇ ਆ। ਇਹਨੂੰ ਪੂਰਾ ਸਿੰਕ ਦੇ ਨਾਲ ਅਗਰ ਆਪਾਂ ਸਿੱਖਾਂਗੇ ਤੇ ਤਾਂ ਆਪਣਾ ਜੀਵਨ ਹੋ ਜਾਊਗਾ ਸਫਲ। ਆਪਾਂ ਪਹਿਲੇ ਆਸਨ ਨੂੰ ਸਿੱਖਣਾ ਚਾਹੀਦਾ।
0: ਅੱਛਾ, ਸਭ ਤੋਂ ਪਹਿਲਾਂ ਮਤਲਬ ਆਸਨ ਤੋਂ ਸ਼ੁਰੂਆਤ?
1: ਹਾਂ, ਪਹਿਲੇ ਸਥਿਰਤਾ ਆਉਣੀ ਚਾਹੀਦੀ ਹੈ
0: ਜੀ,
1: ਤੁਹਾਡੇ ਸਰੀਰ 'ਚ ਫਲੈਕਸੀਬਿਲਿਟੀ ਆਉਣੀ ਚਾਹੀਦੀ ਹੈ, ਤਾਂ ਹੀ ਤਾਂ ਤੁਸੀਂ ਆਪਣੇ ਪ੍ਰਾਣਾਂ ਨੂੰ ਕੰਟਰੋਲ ਕਰ ਸਕਦੇ ਹੋ ਨਾ। ਕਿਉਂਕਿ ਦੇਖੋ ਸ਼ਾਸਤਰ ਵੀ ਕਹਿੰਦੇ ਆ ਕਿ ਯਸਤਰ ਮਨੋਲੀਅਤੇ ਤਸਤਰ ਪ੍ਰਣੋਲੀਅਤੇ, ਤਸਤਰ ਪ੍ਰਣੋਲੀਅਤੇ ਯਸਤਰ ਮਨੋਲੀਅਤੇ, ਕਿ ਜਿੱਥੇ ਆਪਣਾ ਮਨ ਚੱਲਦਾ ਉੱਥੇ ਆਪਣੇ ਸਾਹ ਚੱਲਦੇ ਆ, ਜਿੱਥੇ ਆਪਣੇ ਸਾਹ ਚੱਲਦੇ ਆ ਉੱਥੇ ਹੀ ਆਪਣਾ ਮਨ ਚੱਲਣਾ ਸ਼ੁਰੂ ਹੋ ਜਾਂਦਾ ਹੈ। ਤਾਂ ਮਨ ਕਿੱਥੇ ਰਹਿੰਦਾ? ਆਪਣੇ ਸਰੀਰ 'ਚ ਰਹਿੰਦਾ। ਜੇ ਸਰੀਰ ਆਪਣਾ ਸਹੀ ਨਹੀਂ ਹੋਊਗਾ ਤਾਂ ਫਿਰ ਆਪਣਾ ਮਨ ਕਿੱਥੇ ਸਹੀ ਹੋਊਗਾ? ਜੇ ਮਨ ਸਹੀ ਨਹੀਂ ਹੋਣਗਾ ਤਾਂ ਫਿਰ ਪ੍ਰਾਣ ਕਿੱਥੇ ਆਪਾਂ ਕੰਟਰੋਲ ਕਰਨਗੇ?
0: ਜੀ। ਬਿਲਕੁਲ।

0: ਠੀਕ ਆ ਤੁਸੀਂ। ਹੁਣ ਮੈਂ ਥੋੜ੍ਹੇ ਜਿਹੇ ਆਸਣ ਵੱਲ ਵਧਣਾ ਚਾਹੂੰਗੀ, ਕਿਉਂਕਿ ਦੇਖੋ ਅੱਜ ਕੱਲ੍ਹ ਦਾ ਸਮਾਂ ਇਸ ਤਰ੍ਹਾਂ ਹੈ ਕਿ ਹਰ ਇੱਕ ਨੂੰ ਦਫ਼ਤਰ 'ਚ ਬਹਿ ਕੇ ਹੀ ਕੰਮ ਹੈ, ਕੋਈ ਖੜਾ ਹੋ ਕੇ ਕੰਮ ਨਹੀਂ ਕਰ
1: ਜੀ
0: ਰਿਹਾ,
1: ਜੀ
0: ਠੀਕ
1: ਜੀ
0: ਹੈ,
1: ਜੀ
0: ਕਿਉਂਕਿ ਆਪਣੀ ਰੂਟੀਨ ਇਸ ਤਰ੍ਹਾਂ ਦੀ ਬਣ ਗਈ ਹੈ।
1: ਜੀ
0: ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰੀਏ ਦਫ਼ਤਰ 'ਚ ਬੈਠ ਕੇ ਜਿਹੜੇ ਕੰਮ ਕਰ ਰਹੇ ਨੇ
1: ਜੀ
0: ਉਹਨਾਂ ਲਈ, ਮਤਲਬ ਕਿਉਂਕਿ ਦੇਖੋ ਗਰਦਨ 'ਚ ਵੀ ਉਹਨਾਂ ਦੇ ਬਹੁਤ ਦਰਦ ਹੁੰਦਾ, ਪਿੱਠ ਵੀ ਬਹੁਤ ਦੁਖਦੀ ਹੈ, ਤਾਂ ਉਹਨਾਂ ਲਈ ਕਿਵੇਂ ਉਹ ਯੋਗ ਦੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੁਰੂ ਕਰ ਸਕਦੇ ਨੇ, ਜਾਂ ਕਿਹੜੇ ਆਸਨ ਦੇ ਨਾਲ ਉਹ ਸ਼ੁਰੂਆਤ ਕਰ
1: ਜੀ
0: ਸਕਦੇ
1: ਜੀ
0: ਨੇ।
1: ਵੈਸੇ ਤਾਂ ਬਹੁਤ ਈਜ਼ੀ ਪ੍ਰਕਿਰਿਆ ਹੈ ਇਹ। ਕੋਈ ਵੀ ਆਮ ਤੇ ਆਮ ਵਿਅਕਤੀ ਤੇ ਕੋਈ ਵੀ ਕਿੰਨਾ ਵੀ ਬੜਾ ਅਫਸਰ ਹੋਵੇ, ਆਫਿਸ 'ਚ ਬਹਿੰਦਾ ਹੋਵੇ, ਜ਼ਿਆਦਾ ਬਹਿਣਾ ਪੈਂਦਾ, ਅੱਜ ਕੱਲ੍ਹ ਤਾਂ ਸਾਰੀ ਸੀਟਿੰਗ ਹੀ ਰਹਿ ਗਈ ਹੈ ਨਾ,
0: ਜੀ
1: ਤਾਂ ਉਸ 'ਚ ਆਪਾਂ ਨੂੰ ਸਭ ਤੋਂ ਪਹਿਲਾਂ ਗਰਦਨ ਤੇ ਆਪਣੇ ਜਿਹੜੇ ਕੰਧੇ ਆ ਸ਼ੋਲਡਰ, ਇਹਨਾਂ ਦੇ ਵਾਸਤੇ ਐਕਟੀਵਿਟੀ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਸਭ ਤੋਂ ਜ਼ਿਆਦਾ ਸਫ਼ਰ ਇਹੀ ਏਰੀਆ ਆਪਣਾ ਕਰਦਾ ਹੈ। ਔਰ ਜੇ ਆਪਣਾ ਮਾਈਂਡ ਆਪਾਂ ਨੂੰ ਰਿਲੈਕਸ ਕਰਨਾ ਹੈ ਤਾਂ ਆਪਣੀ ਅੱਖਾਂ, ਜਿਹੜੀਆਂ ਆਪਣੀਆਂ ਅੱਖਾਂ ਹੈ, ਉਹਨਾਂ ਦੇ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ। ਤੇ ਯੋਗ ਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਆਪਣੀ ਅੱਖਾਂ ਦੀ ਉੱਪਰ ਤੇ ਨੀਚੇ ਕਰਨ ਦੀ, ਰਾਈਟ ਲੈਫਟ ਕਰਨ ਦੀ, ਉਹਨੂੰ ਚਾਰੋਂ ਵੱਲ ਘੁਮਾਉਣ ਦੀ ਜਿਹੜੀ ਐਕਸਰਸਾਈਜ਼ ਹੈ, ਜਿਨ੍ਹਾਂ ਨੂੰ ਆਪਾਂ ਕਹਿੰਦੇ ਸੂਕਸ਼ਮ ਵਿਆਯਾਮ,
0: ਜੀ
1: ਇਹ ਸੂਕਸ਼ਮ ਵਿਆਯਾਮ ਜੇ ਆਪਾਂ ਕਰਨ ਤਾਂ ਆਪਾਂ ਨੂੰ ਕਦੇ ਵੀ ਮਨ ਦੀ ਬਿਮਾਰੀ ਨਹੀਂ ਆਉਣਗੀ।
0: ਅੱਛਾ
1: ਮਤਲਬ ਇਹ ਜਿਹੜੇ ਨੈਣ, ਇਹ ਜਿਹੜੇ ਅੱਖਾਂ ਨੇ ਨਾ, ਇਹੀ ਸਟ੍ਰੈੱਸ ਕ੍ਰੀਏਟ ਕਰਦੀਆਂ, ਇਹੀ ਸਟ੍ਰੈੱਸ ਰਿਲੀਵ ਕਰਦੀਆਂ। ਜਿੰਨਾ ਆਪਾਂ ਅੰਤਰਮੁਖੀ ਹੋਣਗੇ, ਜਿੰਨਾ ਆਪਾਂ ਇਹਨਾਂ ਨੂੰ ਰਿਲੈਕਸ ਕਰਨਗੇ, ਉਨਾ ਆਪਣਾ ਸਟ੍ਰੈਸ ਘੱਟ ਜਾਊਗਾ।
0: ਤੇ ਸਟ੍ਰੈਸ ਤਾਂ ਘੱਟ ਜੂਗਾ, ਜਿਹੜੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਦਾ ਭਾਰ ਵੱਧ ਜਾਂਦਾ ਬੈਠੇ
1: ਹਾਂ, ਬੈਠੇ
0: ਬੈਠੇ,
1: ਬਿਲਕੁਲ
0: ਤਾਂ
1: ਠੀਕ
0: ਯੋਗ
1: ਹੈ,
0: ਨਾਲ ਕੀ ਭਾਰ ਵੀ ਘਟਾਇਆ ਜਾ ਸਕਦਾ ਹੈ।
1: ਡੈਫੀਨੇਟਲੀ। ਬੜੇ ਸਾਰੇ ਲੋਕ ਨਾ ਇਹ ਵੀ ਮਿਥ 'ਚ ਰਹਿ ਰਹੇ ਆ ਕਿ ਨਹੀਂ, ਯੋਗਾ ਤਾਂ ਬਸ ਥੋੜ੍ਹਾ ਬਹੁਤ ਮਾੜਾ ਮੋਟਾ ਕੰਮ ਕਰਨ ਦਾ ਹੀ ਐਕਸਰਸਾਈਜ਼ ਹੈ, ਇਹ ਕੋਈ ਇੰਟੈਂਸ ਵਰਕਆਊਟ ਨਹੀਂ ਹੈ। ਇੱਦਾਂ ਦੀ ਕੋਈ ਗੱਲ ਨਹੀਂ ਹੈ, ਮਤਲਬ ਯੋਗ ਦਾ ਹਰ ਬੰਦੇ ਦੇ ਵਾਸਤੇ, ਹਰ ਤਰ੍ਹਾਂ ਦੀ ਪ੍ਰੋਬਲਮ ਦੇ ਵਾਸਤੇ, ਸਪੈਸ਼ਲੀ ਵੇਟ ਮੈਨੇਜਮੈਂਟ, ਬਿਕ ਐਕਚੁਅਲ ਦਿਸ ਇਜ਼ ਡਿਸਿਪਲਿਨ।
0: ਜੀ
1: ਜਦੋਂ ਤੁਸੀਂ ਡਿਸਿਪਲਿਨ 'ਚ ਆ ਜਾਓਗੇ, ਡਿਸਿਪਲਿਨ ਕੀ ਹੈ, ਤੁਸੀਂ ਕੰਮ ਖਾਓ, ਕੰਮ ਬੋਲੋ, ਕੰਮ ਦੇਖੋ, ਕੰਮ ਕਰੋ, ਸਾਰੀ ਚੀਜ਼ਾਂ 'ਤੇ ਮਤਲਬ ਬੈਲੈਂਸਡ ਹੋਣਾ।
0: ਤੁਸੀਂ ਠੀਕ ਹੈ। ਔਰ ਸਕੂਲ ਕਾਲਜ ਦੇ ਬੱਚਿਆਂ ਦੀ ਤੁਸੀਂ ਗੱਲ ਕੀਤੀ, ਤੇ ਬੱਚਿਆਂ ਨੂੰ ਵੀ ਛੋਟੀ ਉਮਰ ਦੇ ਵਿੱਚ ਯੋਗਾ ਸਿਖਾਉਣ ਦੇ ਤੁਹਾਨੂੰ ਲਾਭ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
1: ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਅੱਜ ਜਿਹੜੇ ਬੱਚੇ ਨੇ ਉਹੀ ਆਪਣੀ ਡਾਇਰੈਕਸ਼ਨ ਤੋਂ ਭਟਕ ਰਹੇ ਹਨ।
0: ਜੀ
1: ਅੱਜ ਬੱਚੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਪਹਿਲਾਂ ਤਾਂ ਸਾਰੀਆਂ ਕਮੀਆਂ ਹੁੰਦੀ ਸੀਗੀ,
0: ਸਟਰਗਲ ਜ਼ਿਆਦਾ ਸੀ।
1: ਸਟਰਗਲ ਜ਼ਿਆਦਾ ਸੀਗਾ ਪਹਿਲਾਂ ਨਾ, ਸਫ਼ਰ ਜ਼ਿਆਦਾ ਹੁੰਦਾ ਸੀਗਾ, ਹੁਣ ਤਾਂ ਸਾਰੀ ਚੀਜ਼ਾਂ ਆਪ ਗੂਗਲ 'ਤੇ ਇੱਕ ਆਰਡਰ ਕਰੋ ਅਤੇ ਉਹ ਤੁਹਾਨੂੰ ਸਾਹਮਣੇ ਆ ਜਾਂਦੀ ਘਰ 'ਚ, ਤਾਂ ਅੱਜ ਤਾਂ ਕੋਈ ਪ੍ਰੋਬਲਮ ਹੀ ਨਹੀਂ ਨਾ। ਤਾਂ ਬਟ ਇੱਕ ਹੀ ਪ੍ਰੋਬਲਮ ਹੈ ਕਿ ਅੱਜ ਬੱਚੇ ਨੂੰ ਡਾਇਰੈਕਸ਼ਨ ਨਹੀਂ ਦੀ ਜਾ ਰਹੀ ਕਿ ਇਹ ਸਰੀਰ, ਇਹ ਮਨ, ਇਹ ਤੁਹਾਡੀ ਜਿਹੜੀ ਬੁੱਧੀ ਹੈ, ਇਹਨੂੰ ਕਾਬੂ 'ਚ ਰੱਖਣਾ ਬਹੁਤ ਜ਼ਰੂਰੀ ਹੈ। ਇਹ ਤੁਹਾਡੀ ਜਿਹੜੀ ਆਤਮਾ ਹੈ, ਇਹ ਪਰਮਾਤਮਾ ਦੀ ਹੀ ਇੱਕ ਰੂਪ ਹੈ, ਇਹੀ ਤੁਹਾਡਾ ਜੀਵਨ ਸਵਾਰੇਗੀ।
0: ਜੀ
1: ਇਸ ਲਈ ਯੋਗ ਬੱਚਿਆਂ ਨੂੰ ਡਾਇਰੈਕਸ਼ਨ ਦਿੰਦਾ ਹੈ, ਡਿਸਿਪਲਿਨ ਦਿੰਦਾ ਹੈ, ਡੈਡੀਕੇਸ਼ਨ ਦਿੰਦਾ ਹੈ, ਡਿਵੋਸ਼ਨ ਦਿੰਦਾ ਹੈ, ਇਹੀ ਤਾਂ ਜ਼ਰੂਰੀ ਹੈ, ਔਰ ਤਾਂ ਸਾਰੀਆਂ ਗੱਲਾਂ ਆਪਣੇ ਆਪ ਹੋ ਜਾਣੀਆਂ।
0: ਜੀ ਔਰ ਬੱਚੇ ਯਾਦ ਆਏ ਤੇ ਮੈਨੂੰ ਬੱਚਿਆਂ ਨਾਲ ਮਾਵਾਂ ਵੀ ਯਾਦ ਆ ਗਈਆਂ ਨੇ, ਤੇ ਗਰਭਵਤੀ ਔਰਤਾਂ ਲਈ ਯੋਗਾ ਕਿੰਨਾ ਫਾਇਦੇਮੰਦ ਹੈ, ਤੇ ਮੈਂ ਪੁੱਛਣਾ ਚਾਹਾਂਗੀ ਕਿਹੜੇ ਮਹੀਨੇ ਤੋਂ ਬਾਅਦ ਜਿਹੜੀ ਹੈ ਸਾਵਧਾਨੀ ਵਰਤਣੀ ਚਾਹੀਦੀ ਹੈ?
1: ਇੱਕ ਗਰਭਵਤੀ ਜਿਹੜੀ ਮਾਂ ਹੈ, ਉਹਦੀ ਮੈਂਟਲ ਸਟੇਟ ਜਿਹੜੀ ਹੈ, ਉਹ ਜੇ ਪੋਜ਼ਿਟਿਵ ਹੋ ਜੇ, ਜੇ ਮਾਂ ਆਪਣੇ ਆਪ ਦੀ ਸੋਚ ਨੂੰ ਸਟਰੋਂਗ ਕਰ ਲੇਗੀ, ਸਵਸਥ ਰਹੇਗੀ, ਤਾਂ ਹੀ ਤਾਂ ਉਹ ਇੱਕ ਸਵਸਥ ਬੱਚਾ ਪੈਦਾ ਕਰੇਗੀ। ਬੱਚੇ ਪੈਦਾ ਕਰਨਾ ਤਾਂ ਇੱਕ ਸਵਸਥ ਮਾਂ ਦਾ ਕੰਮ ਹੈ,
0: ਜੀ
1: ਔਰ ਜੇ ਉਹ ਯੋਗ ਕਰੇਗੀ ਤਾਂ ਆਪਣੇ ਆਪ ਉਹਦਾ ਗਰਭ ਜੋ ਹੈ ਉਹ ਸਵਸਥ ਨਿਕਲੇਗਾ, ਬੱਚਾ ਸਵਸਥ ਆਏਗਾ।
0: ਕਿਹੜੇ ਮਹੀਨੇ ਤੋਂ ਬਾਅਦ ਥੋੜੀ ਸਾਵਧਾਨੀ ਰੱਖਣੀ ਚਾਹੀਦੀ ਹੈ?
1: ਹਾਂ, ਪਹਿਲੇ 3 ਮਹੀਨੇ 'ਚ ਤਾਂ ਉਹਨੂੰ ਕੋਸ਼ਿਸ਼ ਕਰਨਾ ਚਾਹੀਦਾ ਹੈ ਕਿ ਪ੍ਰਾਣਾਯਾਮ 'ਚ ਰਹੇ। ਦੇਖੋ, ਮੈਡੀਟੇਸ਼ਨ ਪ੍ਰਾਣਾਯਾਮ ਤਾਂ ਡੇ 1 'ਚ ਸ਼ੁਰੂ ਹੋ ਜਾਣਾ ਚਾਹੀਦਾ ਹੈ,
0: ਜੀ
1: ਪਰ ਜਿਹੜੇ ਥੋੜ੍ਹੇ ਆਸਨ ਹੈ, ਥੋੜ੍ਹੀ ਪ੍ਰੈਕਟਿਸ ਔਰ ਡਿਫਰੈਂਟ ਪ੍ਰੈਕਟਿਸਿਜ਼ ਹੈ, ਤਾਂ ਉਹ ਸਾਰੀਆਂ ਪ੍ਰੈਕਟਿਸ ਜਿਹੜੀਆਂ ਉਹ 3 ਮਹੀਨੇ 'ਚ ਬਾਅਦ 'ਚ ਹੀ ਸ਼ੁਰੂ ਹੋਣੀ ਚਾਹੀਦੀਆਂ।
0: 3 ਮਹੀਨੇ ਤੋਂ ਬਾਅਦ?
1: ਹਾਂ
0: ਜੀ। ਸੋ ਹੁਣ ਕੁਝ ਪੁਆਇੰਟਸ ਦੀ ਆਪਾਂ ਗੱਲ ਕਰੀਏ, ਤਾਂ ਇੱਕ ਪੁਆਇੰਟ ਹੈ ਕਿ ਕਹਿੰਦੇ ਖਾਲੀ ਪੇਟ ਯੋਗਾ ਕਰਨਾ ਚਾਹੀਦਾ ਹੈ, ਨਹੀਂ ਕਰਨਾ ਚਾਹੀਦਾ ਹੈ, ਇਹਦੇ 'ਤੇ ਮੈਂ ਥੋੜ੍ਹਾ ਜਿਹਾ ਹੁਣ ਜਾਣਨਾ ਚਾਹਾਂਗੀ। ਅਤੇ ਖਾਣਾ ਜੇਕਰ ਖਾ ਲਿਆ ਕਿਸੇ ਨੇ, ਤਾਂ ਉਹ ਕਿੰਨੀ ਦੇਰ ਬਾਅਦ ਉਹ ਯੋਗਾ ਕਰ ਸਕਦਾ ਹੈ?
1: ਹਾਂ, ਇਹ ਵੀ ਬੜਾ ਅੱਜ ਕੱਲ੍ਹ ਕਨਫਿਊਜ਼ਨਸ ਹੈ ਆਮ ਆਦਮੀ ਦੇ ਮਨ 'ਚ ਕਿ ਮੈਂ ਤਾਂ ਹੁਣ ਸਵੇਰੇ ਤਾਂ ਮੇਰੇ ਕੋਲ ਟਾਈਮ ਹੈ ਨਹੀਂ,
0: ਨਹੀਂ
1: ਕਿਉਂ ਉਹ ਰਾਤੀ ਰਾਤੀ ਤਾਂ ਲੇਟ 'ਚ ਸੁਣਦੇ ਆ, ਕਈ
0: ਜੀ
1: ਮਜਬੂਰੀ ਵੀ ਹੁੰਦੀ ਆ ਦੇਖੋ ਨਾ, ਅੱਜ ਇਸ ਕੰਪੀਟੀਟਿਵ ਲਾਈਫ 'ਚ ਬੜੀ ਸਾਰੀ ਮਜਬੂਰੀਆਂ ਨੇ,
0: ਜੀ
1: ਪਰ ਇਸ ਦਾ ਇਹ ਤਾਂ ਮਤਲਬ ਨਹੀਂ ਹੈ ਕਿ ਆਪਾਂ ਫਿਰ ਯੋਗ ਨਾ ਕਰਨ ਜਾਂ ਆਪਣਾ ਸਰੀਰ ਨਾ ਦੇਖਣ। ਸਰੀਰ ਔਰ ਮਨ ਤਾਂ ਦੇਖਣਾ ਹੀ ਪਊਗਾ, ਤਾਂ ਹੀ ਕੰਮ ਬਣਨਾ। ਜੇਕਰ ਤੁਸੀਂ ਖਾਣਾ ਖਾ ਲਿਆ, ਉਹਦੇ ਬਾਅਦ 'ਚ ਜੇਕਰ ਤੁਸੀਂ 3 ਘੰਟੇ ਦੇ ਬਾਅਦ 'ਚ ਵੀ ਯੋਗ ਕਰੋ, ਤਾਂ ਉਹ ਵੀ ਬੈਸਟ ਰਿਜ਼ਲਟ ਦੇਗਾ।
0: ਤਾਂ ਸ਼ੁਰੂਆਤ 'ਚ ਜਿਵੇਂ ਮਨ ਥੋੜ੍ਹਾ ਜਿਹਾ ਭਟਕਦਾ ਹੈ ਨਾ, ਧਿਆਨ ਨਹੀਂ ਲੱਗਦਾ, ਤਾਂ ਕਿਵੇਂ ਆਪਣਾ ਅਸੀਂ ਲਗਾਈਏ ਧਿਆਨ, ਅਤੇ ਇਸ ਚੀਜ਼ ਵੱਲ

0: ਰਾਜਾ ਆਪਣੇ ਆਪ ਨੂੰ ਲੈ ਕੇ ਜਾਈਏ।
1: ਜੇ ਆਪਾਂ ਆਪਣੇ ਆਪ ਨੂੰ ਯੂਨੀਕ ਸਮਝ ਕੇ ਵੀ ਜੇ ਮੈਡੀਟੇਸ਼ਨ ਕਰਨਾ ਥੋੜ੍ਹਾ ਜਿਹਾ ਟਾਈਮ ਦੇਣਾ ਸ਼ੁਰੂ ਕਰ ਦਈਏ ਤਾਂ ਵੀ ਮੈਡੀਟੇਸ਼ਨ ਸ਼ੁਰੂ ਹੋ ਜਾਏਗਾ। ਮੈਂ ਈਜ਼ੀਲੀ ਇੱਕ ਗੱਲ ਕਹਿੰਦਾ ਕਿ ਸਿਟ ਸਾਇਲੈਂਟਲੀ ਡੂ ਨਥਿੰਗ, ਦਿਸ ਇਜ਼ ਕਾਲਡ ਮੈਡੀਟੇਸ਼ਨ। ਬਸ ਕੁਛ ਨਹੀਂ ਕਰਨਾ, ਜੋ ਹੋ ਰਿਹਾ ਹੋਣ ਦਿਓ
0: ਜੀ। ਤਾਂ ਜਿਮ ਜਾਣ ਦਾ ਵੀ ਅੱਜ ਕੱਲ੍ਹ ਜ਼ਮਾਨਾ ਹੈ, ਆਪਾਂ ਜੀ ਜਿਮ ਜੁਆਇਨ ਕਰ ਲਿਆ, ਤਾਂ ਯੋਗਾ ਅਤੇ ਜਿਮ ਦੇ ਵਿੱਚ ਕੀ ਫਰਕ ਹੈ?
1: ਯੋਗ ਜਿਹੜਾ ਹੈ ਥੋੜ੍ਹਾ ਜਿਹਾ ਬਸ ਇਹ ਕਹਿ ਦਿਓ ਕਿ ਜਿਹੜਾ ਜਿਮ ਹੈ ਉਹ ਮਾਡਰਨ ਐਕਸਰਸਾਈਜ਼ ਹੈ। ਜਿਮ ਜਿਹੜਾ ਹੈ ਉਹ ਤੁਸੀਂ ਗਾਣੇ ਸੁਣ ਕੇ ਗਲੈਮਰ ਐਂਬੀਅੰਸ ਬਣਾ ਕੇ ਮਤਲਬ ਤੁਸੀਂ ਕਰਦੇ ਹੋ ਕੰਮ, ਹੈ ਨਾ, ਫਿਰ ਤੁਸੀਂ ਸੋਚਦੇ ਹੋ ਕਿ
0: ਇਹ ਮੇਰੇ
1: ਹਾਂ
0: ਖਿਆਲ ਨਵਾਂ ਨਵਾਂ ਸ਼ੁਰੂ ਹੋਇਆ ਹੈ, ਟ੍ਰੈਂਡ ਹੈ।
1: ਹਾਂ,
0: ਯੋਗਾ ਤਾਂ ਕਿੰਨੇ ਸਾਲ
1: ਯੋਗਾ
0: ਪੁਰਾਣਾ,
1: ਮਤਲਬ
0: ਔਰ
1: ਚੇਅਰ
0: ਕਿਸੇ
1: ਹੋ ਗਿਆ,
0: ਇਕਵਿਪਮੈਂਟ ਦੀ ਲੋੜ ਵੀ ਨਹੀਂ।
1: ਹਾਂ, ਕਿਸੇ ਇਕਵਿਪਮੈਂਟ ਦੀ, ਮਤਲਬ ਤੁਸੀਂ ਜਿੱਤੇ ਜਾਗਦੇ ਚੱਲਦੇ ਫਿਰਦੇ ਜਿਮ ਹੋ ਆਪਣੇ ਆਪ ਦੇ ਨਾਲ,
0: ਜੀ ਜੀ ਜੀ
1: ਹੈ ਨਾ। ਅਤੇ ਯੋਗ ਜਿਹੜਾ ਹੈ ਆਪਣੇ ਆਪ ਚੱਲਦੇ ਫਿਰਦੇ ਜੋ ਤੁਸੀਂ ਐਕਟੀਵਿਟੀ ਸਿੱਖ ਲਈਏ, ਇਹ ਇਹੋ ਜਿਹੀ ਕਲਾ ਹੈ ਕਿ ਕਿਸੇ ਵੀ ਟਾਈਮ ਤੁਸੀਂ ਬਾਹਰੋਂ ਮੁੜ ਕੇ ਆਪਣੇ ਅੰਦਰ ਇੱਕ ਮਿੰਟ 'ਚ ਆ ਸਕਦੇ ਹੋ।
0: ਜੀ,
1: ਅਵੇਅਰਨੈਸ ਕਹਿ ਸਕਦਾ ਮੈਂ ਯੋਗ ਨੂੰ ਨਾ।
0: ਸੋ ਯੋਗਾ ਦੇ ਨਾਲ ਹੁਣ ਥੋੜ੍ਹੀ ਖੁਰਾਕ ਦੀ ਵੀ ਗੱਲ ਕਰੀਏ, ਤਾਂ ਕੀ ਸੰਬੰਧ ਹੈ ਯੋਗਾ ਦੇ ਨਾਲ ਖੁਰਾਕ ਦਾ, ਅਤੇ ਯੋਗਿਕ ਆਹਾਰ ਦਾ ਮਤਲਬ ਸਿਰਫ ਸ਼ਾਕਾਹਾਰੀ ਹੋਣਾ ਹੈ?
1: ਪਿਓਰਲੀ ਮੈਂ ਇਹ ਕਹਾਂਗਾ ਨਹੀਂ ਕਿ ਵੀ ਸ਼ਾਕਾਹਾਰੀ ਹੋਣਾ ਹੀ ਯੋਗ ਦਾ ਅਸਲੀ ਮਾਮਲਾ ਹੈ। ਇਹ ਯੋਗ ਦਾ ਕੋਈ ਉਦੇਸ਼ ਨਹੀਂ ਹੈ। ਆਪਾਂ ਇਸ ਗੱਲ 'ਚ ਜ਼ਿਆਦਾ ਪ੍ਰੈਸ਼ਰ ਨਾ ਕਰਨਾ ਚਾਹੀਦਾ। ਯੋਗ ਜਿੰਨੇ ਵੀ ਯੋਗ ਟੀਚਰ ਹੈ, ਮੈਂ ਸਭ ਨੂੰ ਇਹੀ ਗੱਲ ਕਹਾਂਗਾ ਕਿ ਜੇ ਇਸ ਬੰਦੇ ਨੂੰ ਨੋਨ ਵੈਜ ਖਾਣ ਦੀ ਆਪਣੀ ਲਲਕ ਹੈ, ਉਹਨੂੰ ਖਾਣ ਦਿਓ। ਆਪਾਂ ਨੂੰ ਸਿਰਫ ਔਰ ਸਿਰਫ ਉਹਨੂੰ ਸਹੀ ਰਾਹ ਦਿਖਾਉਣੀ ਹੈ ਕਿ ਨੋਨ ਵੈਜ ਜਿਹੜਾ ਹੈ ਉਹ ਡਾਈਜੈਸਟ ਈਜ਼ੀਲੀ ਨਹੀਂ ਹੋ ਪਾਉਂਦਾ ਨਾ। ਇਸੇ ਵਾਸਤੇ ਆਹਾਰ ਫਿਰ ਕੀ ਹੈ, ਨੋਨ ਵੈਜ ਖਾਣ 'ਤੇ ਥੋੜ੍ਹਾ ਆਪਣੇ ਅੰਦਰ ਉਤੇਜਨਾ ਆਉਂਦੀ ਹੈ
0: ਜੀ,
1: ਆਪਾਂ ਟ੍ਰਿਗਰ ਐਂਗਰ ਕ੍ਰੀਏਟ ਹੁੰਦਾ ਹੈ, ਤਾਂ ਉਹ ਸਾਰੀ ਚੀਜ਼ਾਂ ਨੈਗੇਟਿਵ ਏਰੀਆ 'ਚ ਜਾਂਦੀਆਂ। ਆਪਾਂ ਸਿਰਫ ਇਹ ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਦਾ ਫਾਇਦਾ ਘੱਟ ਹੈ ਨੋਨ ਵੈਜ ਦਾ। ਵੈਜੀਟੇਰੀਅਨ ਜਿਹੜਾ ਫੂਡ ਹੈ ਉਸ 'ਚ ਆਪਾਂ ਨੂੰ ਕਾਮ ਡਾਊਨ ਕਰਦਾ ਹੈ ਉਹ ਫੂਡ।
0: ਤਾਂ ਯੋਗਾ ਦੇ ਨਾਲ ਨਾਲ ਪੌਸ਼ਟਿਕ ਆਹਾਰ,
1: ਪੌਸ਼ਟਿਕ ਸੰਤੁਲਿਤ ਆਹਾਰ ਬਹੁਤ ਜ਼ਰੂਰੀ
0: ਬਹੁਤ ਜ਼ਰੂਰੀ ਹੈ। ਸੋ ਸਰ, ਹੁਣ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਕਿ ਜਿਵੇਂ ਅੱਜ ਕੱਲ੍ਹ ਦਾ ਯੂਥ ਹੈ, ਹੈ ਨਾ, ਇਹ ਸਾਇੰਟੀਫਿਕ ਚੀਜ਼ਾਂ ਨੂੰ ਬਹੁਤ ਮੰਨਦਾ ਹੈ, ਫੋਲੋ ਕਰਦਾ ਹੈ, ਨਵੇਂ ਨਵੇਂ ਟ੍ਰ੾ਡਸ ਆ ਜਾਂਦੇ ਹੈ, ਅਤੇ ਤੁਹਾਡਾ ਮੰਨਣਾ ਕੀ ਹੈ ਕਿ ਯੋਗ ਨੂੰ ਆਪਾਂ ਵਿਗਿਆਨ ਦੇ ਤੌਰ 'ਤੇ ਕਿਵੇਂ ਲਈਏ, ਕਿ ਇਹ ਸਾਇੰਟੀਫਿਕ ਹੈ?
1: ਹਾਂ ਬਿਲਕੁਲ ਰਿਚਾ ਜੀ, ਦੇਖੋ ਯੋਗ ਜੋ ਹੈ ਇਟ ਇਜ਼ ਟੋਟਲੀ ਸਾਇੰਟੀਫਿਕ, ਬਿਕੋਜ਼ ਪਹਿਲਾਂ ਦੇ ਜਿਹੜੇ ਗੁਰੂ ਹੁੰਦੇ ਸੀਗੇ, ਜਿਹੜੇ ਸੰਤ ਹੁੰਦੇ ਸੀਗੇ, ਉਹ ਬਿਨਾਂ ਸਾਇੰਸ ਦੇ ਕੋਈ ਗੱਲ ਕਰਦੇ ਹੀ ਨਹੀਂ ਸੀਗੇ
0: ਜੀ।
1: ਉਹ ਵੱਖਰੀ ਗੱਲ ਹੈ ਕਿ ਆਪਾਂ ਉਹਨੂੰ ਸਾਇੰਸ 'ਚ ਜੋੜਦੇ ਹਾਂ ਕਿ ਨਹੀਂ ਜੋੜਦੇ ਹਾਂ। ਔਰ ਸਾਇੰਸ ਕੀ ਹੈ ਪਹਿਲਾਂ ਤਾਂ ਇਹ ਸੋਚਣੇ ਦੀ ਗੱਲ ਹੈ। ਸਾਇੰਸ ਆਪਣੇ ਆਪ 'ਚ ਇੱਕ ਖੋਜ ਹੈ, ਕੁਐਸਚਨ ਹੈ ਇਹ, ਜੋ ਚੀਜ਼ ਹੋ ਚੁੱਕੀ ਆ ਉਹਦੀ ਖੋਜ ਹੀ ਸਾਇੰਸ ਹੈ
0: ਜੀ।
1: ਜਿੱਦਾਂ ਆਪਾਂ ਕੋਈ ਵੀ ਰਿਸਰਚ ਕਰਦੇ ਹਾਂ ਤਾਂ ਉਹ ਪਹਿਲਾਂ ਹੋਈ ਹੋਈ ਹੈ, ਤਾਂ ਹੀ ਤਾਂ ਆਪਾਂ ਉਹਦੇ ਉਸ ਉੱਤੇ ਕੋਈ ਰਿਸਰਚ ਕਰਦੇ ਨਾ, ਰੀਸਰਚ
0: ਜੀ।
1: ਤਾਂ ਯੋਗ ਇੱਕ ਐਸੀ ਸਰਚ ਹੈ, ਐਸੀ ਸਾਇੰਟੀਫਿਕ ਐਜੂਕੇਸ਼ਨ ਸਿਸਟਮ ਹੈ ਕਿ ਮੈਂ ਤੁਹਾਨੂੰ ਦੱਸਦਾ, ਮਹਾਰਸ਼ੀ ਪਤੰਜਲੀ ਨੇ ਅਸ਼ਟਾਂਗ ਯੋਗ ਦਿਆ
0: ਜੀ,
1: ਜਿਸ 'ਚ 8 ਪਾਰਟ ਹੈ, 8 ਅੰਗ ਨੇ
0: ਜੀ।
1: ਪਹਿਲਾ ਅੰਗ ਹੈ ਯਮ, ਇਸ ਨੂੰ ਆਪਾਂ ਸਾਇੰਟੀਫਿਕ ਜਾਂ ਮਾਡਰਨ ਲੈਂਗੁਏਜ ਕਹਿ ਸਕਦੇ ਹਾਂ, ਦਿਸ ਇਜ਼ ਕਾਲਡ ਸੋਸ਼ਲ ਐਥਿਕਸ। ਇਹ ਬਤਾਉਂਦਾ ਹੈ ਕਿ ਆਪਾਂ, ਇਹ ਮੈਨੇਜਮੈਂਟ ਹੈ ਪੂਰੀ
0: ਜੀ
1: ਐਂਡ ਕੰਪਲੀਟਲੀ ਸਾਇੰਟੀਫਿਕ। ਇਹ ਆਪਾਂ ਨੂੰ ਦੱਸਦਾ ਹੈ ਕਿ ਕਿੱਦਾਂ ਆਪਾਂ ਨੂੰ ਸਮਾਜ ਦੇ ਵਾਸਤੇ ਆਪਣੇ ਆਪ ਨੂੰ ਰੱਖਣਾ ਚਾਹੀਦਾ ਹੈ। ਯਮ 'ਚ 5 ਸਟੈਪ ਨੇ, ਜਿਹੜਾ ਪਹਿਲਾ ਸਟੈਪ ਹੈ ਅਹਿੰਸਾ, ਨੋਨ ਵਾਇਲੈਂਸ
0: ਜੀ।
1: ਆਪਾਂ ਨੂੰ ਲੜਨਾ ਨਹੀਂ ਚਾਹੀਦਾ। ਸਾਇੰਸ ਕਹਿੰਦੀ ਹੈ ਜੇ ਤੁਸੀਂ ਕਿਸੇ ਦੇ ਨਾਲ ਜੇ ਲੜੋਗੇ ਤਾਂ ਉਹਦਾ ਰਿਜ਼ਲਟ ਕੀ ਮਿਲਣਾ ਹੈ, ਲੜਾਈ
0: ਜੀ,
1: ਹੈ ਨਾ, ਮੈਂਟਲੀ ਟੋਰਚਰ ਹੋ ਜਾਊਗਾ। ਇਹਦੇ 5 ਪਾਰਟ, ਮੈਂ ਕੰਕਲੂਡ ਤੁਹਾਨੂੰ ਕਰ ਰਿਹਾ। ਅਹਿੰਸਾ, ਸਤਿਅਮ, ਅਸਤੇਯ, ਬ੍ਰਹਮਚਰਯ, ਅਪਰਿਗ੍ਰਹ, ਯਮਹ, ਇਹ 5 ਚੀਜ਼ਾਂ ਆਪਾਂ ਨੂੰ ਸਮਾਜ 'ਚ ਰਹਿਣ ਦਾ ਪੂਰਾ ਇੱਕ ਪਾਠ ਦਿੰਦੀਆਂ ਕਿ ਆਪਾਂ ਕਿੱਦਾਂ ਰਹਿਣਾ ਚਾਹੀਦਾ ਸਮਾਜ। ਫਿਰ ਇਹ ਹੈ ਸੋਸ਼ਲ ਐਥਿਕਸ
0: ਜੀ।
1: ਫਿਰ ਦੂਜਾ ਪਾਰਟ ਜਿਹੜਾ ਹੈ ਉਹ ਹੈ ਨਿਯਮ, ਨਿਯਮ ਇਜ਼ ਪਰਸਨਲ ਐਥਿਕਸ। ਆਪਾਂ ਨੂੰ ਸਿਖਾਉਂਦਾ ਹੈ, ਇਹ ਸਾਇੰਟੀਫਿਕ ਰਿਸਰਚ ਹੋਈ ਹੈ ਕਿ ਜਿਹੜਾ ਆਪਾਂ ਪਹਿਲਾਂ ਸਮਾਜ ਦੇ ਵਾਸਤੇ ਸੋਚਣਾ ਬੜਾ ਜ਼ਰੂਰੀ ਹੈ, ਹੈ ਨਾ, ਫਿਰ ਉਹਦੇ ਨਾਲ ਆਪਾਂ ਆਪਣੇ ਵਾਸਤੇ ਵੀ ਸੋਚੇ ਕਿ ਨਿਯਮ ਡੇਲੀ ਦਾ ਆਪਣਾ ਕੀ ਨਿਯਮ, ਜੋ ਤੁਸੀਂ ਪਿੱਛੇ ਵੀ ਕੁਐਸਚਨ ਕੀਤਾ ਸੀਗਾ, ਇਹ ਪੂਰੀ ਸਾਇੰਟੀਫਿਕ ਰਿਸਰਚ ਹੈ ਨਿਯਮ 'ਚ ਕਿ ਆਪਾਂ ਇਸ 'ਚ ਵੀ 5 ਪਾਰਟ ਨੇ, ਸ਼ੌਚ, ਸੰਤੋਸ਼, ਤਪ, ਸਵਾਧਿਆਇ, ਈਸ਼ਵਰ, ਪ੍ਰਣਿਧਾਨ। ਸ਼ੌਚ ਮੀਨਸ ਕਲਿਨਜ਼ਿੰਗ ਪ੍ਰੈਕਟਿਸ, ਮਾਇੰਡ, ਬਾਡੀ, ਸੋਲ, ਤਿੰਨਾਂ ਦੀ ਕਲਿਨਜ਼ਿੰਗ ਆਪਾਂ ਕਿੱਦਾਂ ਕਰਨੀ ਹੈ, ਪੂਰੀ ਰਿਸਰਚ ਹੈ ਇਹ। ਅਤੇ ਸ਼ੌਚ, ਸੰਤੋਸ਼, ਆਪਾਂ ਨੂੰ ਮਤਲਬ ਪੇਸ਼ੈਂਸ ਰੱਖਣਾ ਚਾਹੀਦਾ ਹੈ। ਤਪ, ਹਾਰਡ ਵਰਕ ਹੋਣਾ ਚਾਹੀਦਾ, ਆਪਾਂ ਨੂੰ ਮਿਹਨਤੀ ਹੋਣਾ ਚਾਹੀਦਾ ਆਪਣੇ ਵਾਸਤੇ ਨਾ, ਅਤੇ ਦੂਸਰਿਆਂ ਦੇ ਵਾਸਤੇ। ਇਹ ਆਪਣੇ ਆਪ ਆਪਣੇ ਪਰਸਨਲ ਲੈਵਲ 'ਚ ਡਿਸਿਪਲਿਨ ਹੈ। ਸਵਾਧਿਆਇ, ਆਪਣੇ ਬਾਰੇ ਪਤਾ ਹੋਣਾ ਚਾਹੀਦਾ ਹੈ ਨਾ। ਈਸ਼ਵਰ, ਪ੍ਰਣਿਧਾਨ, ਮਤਲਬ ਆਪਾਂ ਨੂੰ ਜੇ ਆਪਾਂ ਕਹਿੰਦੇ ਨਾ ਆਪਾਂ ਕਿ ਵੀ ਆਰ ਵੈਰੀ ਸਾਇੰਟੀਫਿਕ, ਤਾਂ

0: ਭਗਵਾਨ ਦੇ ਵਿੱਚ, ਰੱਬ ਦੇ ਵਿੱਚ ਵਿਸ਼ਵਾਸ ਦੇ ਬਾਅਦ ਆਪਣੇ ਆਪ ਦੇ ਉੱਤੇ ਵੀ ਵਿਸ਼ਵਾਸ ਹੋਣਾ ਚਾਹੀਦਾ। ਇਹੀ ਕਹਿੰਦਾ ਬਸ ਈਸ਼ਵਰ ਪ੍ਰਣੀਧਾਨ, ਇਹ ਯਮ ਨਿਯਮ। ਫਿਰ ਆਉਂਦਾ ਆਸਨ। ਆਸਨ ਨੂੰ ਜੇ ਮੈਂ ਸਾਇੰਟੀਫਿਕ ਲੈਂਗੁਏਜ ਕਹਾਂ, ਦਿਸ ਇਜ਼ ਦਾ ਐਜੂਕੇਸ਼ਨ ਫੋਰ ਪੋਸਚਰ। ਹੁਣ ਆਪਾਂ ਨੂੰ ਕਿਤੇ ਬਹਿ ਕੇ ਕੰਮ ਕਰਨਾ ਪੈਂਦਾ, ਕਿਤੇ ਖੜ੍ਹੇ ਹੋ ਕੇ, ਕਿਤੇ ਚੱਲ ਕੇ, ਕਿਤੇ ਬੋਲ ਕੇ, ਕਿਤੇ ਕੁਛ, ਕਿਤੇ ਕੁਛ, ਹੈ ਨਾ। ਸਾਰੀਆਂ ਚੀਜ਼ਾਂ ਆਪਣੇ ਸਰੀਰ ਦੇ ਨਾਲ ਜੁੜੀ ਹੋਈ ਨੇ, ਤਾਂ ਆਪਾਂ ਸਾਇੰਟੀਫਿਕਲੀ ਆਪਣੀ ਸਪਾਈਨ ਨੂੰ, ਆਪਣੇ ਸਕੈਲੇਟਲ ਸਿਸਟਮ ਨੂੰ, ਆਪਣੇ ਨਰਵਸ ਸਿਸਟਮ ਨੂੰ ਕੰਟਰੋਲਡ ਮੈਨਰ 'ਚ ਲੈ ਕੇ ਆਉਂਦੇ ਹਾਂ ਯੋਗ ਦੇ ਜ਼ਰੀਏ।
1: ਜੀ।
0: ਫਿਰ ਆਉਂਦਾ ਪ੍ਰਾਣਾਯਾਮ। ਇਹ ਆਪਣੇ ਬਰੀਦਿੰਗ ਦੀ ਸਾਇੰਸ ਹੈ, ਬਰੀਦਿੰਗ ਪੈਟਰਨ ਨੂੰ ਕਿੱਦਾਂ ਆਪਾਂ ਯੂਜ਼ ਕਰਨਾ। ਕੋਈ ਨਹੀਂ ਦੱਸਦਾ ਕਿ ਜਦੋਂ ਗੁੱਸਾ ਆਉਂਦਾ ਇੱਦਾਂ, ਇਹ ਕੀ ਹੋ ਜਾਂਦਾ ਹੈ ਕਿ ਆਪਾਂ ਨੂੰ ਗੁੱਸਾ ਆ ਜਾਂਦਾ ਹੈ ਨਾ। ਕੁਛ ਤਾਂ ਇਹੋ ਜਿਹੀ ਗੱਲ ਹੁੰਦੀ ਹੈ ਜਦੋਂ ਆਪਣਾ BP ਹਾਈ ਹੋ ਜਾਂਦਾ, ਸਾਹ ਆਪਣੇ ਤੇਜ਼ ਹੋ ਜਾਂਦੇ ਹੈ। ਇਹਦੇ ਪਿੱਛੇ ਇੱਕ ਰਾਜ਼ ਹੈ। ਯੋਗ ਇਸੇ ਰਾਜ ਨੂੰ ਜਿਹੜਾ ਹੈ ਨਾ, ਉਹ ਸਭ ਦੇ ਸਾਹਮਣੇ ਲੈ ਕੇ ਆਉਂਦਾ ਕਿ ਆਪਣਾ ਜਿਹੜਾ ਸਿਸਟਮ ਬਣਿਆ ਹੋਇਆ ਹੈ ਸਾਇੰਟੀਫਿਕਲੀ, ਉਸ 'ਚ ਆਪਣੇ ਸਿੰਪਥੈਟਿਕ ਸਿਸਟਮ ਅਤੇ ਪੈਰਾਸਿੰਪਥੈਟਿਕ ਸਿਸਟਮ, ਇਹ ਆਪਣੇ ਆਟੋਮੈਟਿਕ ਜਿਹੜਾ ਸਿਸਟਮ ਆਪਾਂ ਨੂੰ ਚਲਾਉਂਦਾ, ਇਹਦੀ ਦੋ ਬ੍ਰਾਂਚਾਂ ਨੇ। ਸਿੰਪਥੈਟਿਕ ਸਿਸਟਮ ਜਿਹੜਾ ਹੈ ਉਹ ਆਪਣੀ ਐਡਵਰਸ ਜਿੰਨੀ ਵੀ ਸਿਚੁਏਸ਼ਨਸ ਹੈ, ਕਿਤੇ ਕੁਛ ਦੁੱਖ ਆ ਗਿਆ, ਕਿਤੇ ਕੋਈ ਕਸ਼ਟ ਆਪਾਂ ਨੂੰ ਹੋ ਗਿਆ, ਜਾਂ ਕਿਤੇ ਕੋਈ ਐਕਸੀਡੈਂਟ ਹੋ ਗਿਆ, ਜਾਂ ਕਿਤੇ ਕੋਈ ਇੱਦਾਂ ਦੀ ਮਤਲਬ ਸਡਨ ਕੋਈ ਐਕਸੀਡੈਂਟ ਹੋ ਗਿਆ, ਤਾਂ ਉਸ ਐਕਟੀਵਿਟੀ 'ਚ ਆਪਾਂ ਨੂੰ ਉਸ ਸਿੰਪਥੈਟਿਕ ਸਿਸਟਮ ਜਿਹੜਾ ਹੈ ਉਹ ਆਪਣੀ ਰੱਖਿਆ ਕਰਦਾ
1: ਜੀ,
0: ਐਜ ਸੋਲਜਰ ਸਿਪਾਹੀ ਉਹ ਕੰਮ ਕਰਦਾ ਹੈ ਨਾ। ਔਰ ਜਿਹੜਾ ਪੈਰਾਸਿੰਪਥੈਟਿਕ ਸਿਸਟਮ ਹੈ ਉਹ ਰਿਲੈਕਸ ਕਰਦਾ ਆਪਾਂ ਨੂੰ ਨਾ। ਐਵਰੀ ਟਾਈਮ ਆਪਾਂ ਜਦੋਂ ਸੌਣ ਵੇਲੇ ਆਪਾਂ ਨੀਂਦ 'ਚ ਹੁੰਦੇ ਹਾਂ, ਜਾਂ ਕਿਸੇ ਨੂੰ ਆਪਾਂ ਕਹਿੰਦੇ ਨਾ ਇਹ ਤਾਂ ਬੜਾ ਕਾਮ ਡਾਊਨ ਬੰਦਾ ਹੈ ਯਾਰ, ਉਹਦਾ ਪੈਰਾਸਿੰਪਥੈਟਿਕ ਏਰੀਆ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦਾ
1: ਜੀ।
0: ਤਾਂ ਯੋਗ ਜਿਹੜਾ ਇਹ ਦੋਨੋਂ ਏਰੀਆ 'ਚ ਕੰਮ ਬੜਾ ਅੱਛੇ ਤਰੀਕੇ 'ਤੇ ਕਰਦਾ। ਉਲਟਾ ਆਪਾਂ ਜਿਮ ਕਰਦੇ ਹਾਂ ਨਾ, ਜਿਮ ਦੇ ਨਾਲ ਆਪਾਂ ਸਿੰਪਥੈਟਿਕ ਸਿਸਟਮ ਨੂੰ ਜ਼ਿਆਦਾ ਐਕਟੀਵੇਟ ਕਰਦੇ ਹਾਂ, ਪੈਰਾਸਿੰਪਥੈਟਿਕ ਸਿਸਟਮ ਵੀਕ ਪੜ ਜਾਂਦਾ ਆਪਣਾ। ਇਹੀ ਜ਼ਿਆਦਾ ਫਰਕ ਹੈ ਜਿਮ 'ਚ। ਤਾਂ ਯੋਗ 'ਚ ਆਪਾਂ ਮੈਡੀਟੇਸ਼ਨ ਕਰਦੇ ਹਾਂ, ਆਪਣੇ ਥੋਟ ਦੇ ਉੱਤੇ ਕੰਟਰੋਲ ਕਰਦੇ ਹਾਂ, ਇਹ ਆਪਣਾ ਪੂਰਾ ਨਿਊਰੋ, ਆਪਣੀ ਪੂਰੀ ਸਾਈਕੋਲੋਜੀ ਚੇਂਜ ਕਰ ਦਿੰਦਾ ਹੈ। ਮੈਂ ਤੁਹਾਨੂੰ ਦੱਸਾਂ, ਇੱਕ ਮਿੰਟ 'ਚ ਆਪਾਂ ਜੇ ਮੈਡੀਟੇਸ਼ਨ ਕਰੀਏ ਤਾਂ ਤੁਹਾਨੂੰ ਬੈਠੇ ਬਿਠਾਏ ਇੱਦਾਂ ਮਤਲਬ ਸਟੇਟ 'ਚ ਲੈ ਜਾਏਗਾ ਇਹ ਯੋਗ ਕਿ ਤੁਸੀਂ ਕਹੋਗੇ ਯਾਰ ਆਪਾਂ ਕਿੱਥੇ ਆ ਗਏ ਹਾਂ, ਹੈ ਨਾ। ਮਤਲਬ ਮਨ ਦੀ ਪੂਰੀ ਡਾਇਰੈਕਸ਼ਨ ਚੇਂਜ ਕਰ ਦਿੰਦਾ ਇਹ। ਤਾਂ ਇੰਨਾ ਸਾਇੰਟੀਫਿਕ ਹੈ, ਇੰਨਾ ਸਾਇੰਟੀਫਿਕ, ਸਾਇੰਸ ਵੀ ਕਹਿੰਦੀ ਹੈ ਕਿ ਹਾਂ ਕਿ ਆਪਾਂ ਧਰਤੀ ਦੇ ਚੰਦਰਮਾ 'ਚ ਜਦੋਂ ਜਾਣਾ ਹੈ ਤਾਂ ਆਪਾਂ ਨੂੰ ਸਪੇਸ 'ਚ ਬਹਿਣਾ ਪੈਣਾ। ਇਹ ਇੱਦਾਂ ਦਾ ਸਪੇਸ ਕ੍ਰੀਏਟ ਕਰਦਾ ਹੈ ਕਿ ਤੁਸੀਂ ਨੂੰ ਦਿਖਦਾ ਨਹੀਂ ਹੈ ਕਿ ਉਹ ਸਪੇਸ ਕਿੱਥੇ ਹੈ, ਪਰ ਉਹ ਸਪੇਸ, ਉਹ ਜਹਾਜ਼ ਆਪਾਂ ਨੂੰ ਇੱਦਾਂ ਦਾ ਮਿਲਦਾ ਹੈ ਕਿ ਤੁਸੀਂ ਸਿਰਫ ਮਹਿਸੂਸ ਕਰ ਸਕਦੇ ਹੋ।
1: ਇਹ ਵੈਲਿਊ ਹੀ ਹੈ ਜੀ, ਦੇਖੋ ਯੋਗਾ ਦੀ, ਤੁਸੀਂ ਸਾਇੰਸ ਔਰ ਸਪੇਸ ਦੀ ਗੱਲ ਕੀਤੀ ਹੈ, ਤੇ ਜਿਹੜੇ ਐਸਟ੍ਰੋਨੌਟ ਉੱਥੇ ਜਾ ਰਹੇ ਨੇ ਉਹ ਵੀ ਯੋਗ ਕਰ ਰਹੇ ਨੇ,
0: ਉਸ ਚੀਜ਼
1: ਦੀ ਸਮਝ ਰਹੇ ਹੋ ਕਿੰਨੀ ਵੈਲਿਊ ਹੈ ਇਸ ਦੀ।
0: ਉਹਨਾਂ ਦੀ ਦੇਖੋ ਕਿੱਦਾਂ ਟ੍ਰੇਨਿੰਗ ਹੁੰਦੀ ਆ, ਸਪੇਸ 'ਚ ਜਾਣਾ ਕੋਈ ਇੰਨਾ ਸੌਖਾ ਨਹੀਂ ਹੈ। ਇੰਨੇ ਛੋਟੇ ਜਿਹੇ ਏਰੀਆ 'ਚ ਬਹਿ ਕੇ ਤੁਸੀਂ ਇੰਨੀ ਮਿਲੋ ਮਿਲ ਦੂਰੀ ਤੈਅ ਕਰਨੀ ਆ, ਉਸ 'ਚ ਤੁਸੀਂ ਕਿੱਦਾਂ ਆਪਣੇ ਸਾਹ ਨੂੰ ਰੱਖਣਾ ਹੈ। ਇੱਕ ਡਾਕਟਰ ਜਿਹੜਾ ਹੈ ਉਹ ਤੁਸੀਂ ਦੇਖੋ ਜਦੋਂ ਆਪਣੀ ਸੀਜ਼ਰ ਮਾਰਦਾ ਹੈ ਸਕਿਨ 'ਚ, ਆਪਾਂ ਜੇ ਮੈਂ ਆਮ ਬੰਦੇ ਦੀ ਗੱਲ ਦੱਸਾਂ ਤਾਂ ਸੂਈ ਮਾਰਨੀ ਔਖੀ ਹੋ ਜਾਂਦੀ ਹੈ ਕਿਸੇ ਦੇ ਬੋਡੀ 'ਚ। ਉਹ ਡਾਕਟਰ ਜਦੋਂ ਸਰਜਰੀ ਕਰਦਾ ਹੈ ਤਾਂ ਕਿੰਨਾ ਬੜਾ ਉਹਨੂੰ ਪ੍ਰੈਕਟਿਸ ਚਾਹੀਦੀ ਹੈ। ਤਾਂ ਯੋਗ ਆਪਾਂ ਨੂੰ ਸਾਰੀਆਂ ਚਾਰੋਂ ਦਿਸ਼ਾਵਾਂ ਦੇ ਅੰਦਰ ਬਹੁਤ ਹੀ ਜ਼ਿਆਦਾ ਆਪਣੇ ਸਿਸਟਮ ਨੂੰ ਕੰਟਰੋਲ ਕਰਦਾ ਹੈ, ਆਪਣਾ ਚਾਹੇ ਨਿਊਰੋ ਸਿਸਟਮ ਹੈ, ਚਾਹੇ ਮਸਕੂਲਰ ਸਿਸਟਮ ਹੈ। ਹੁਣ ਮੈਂ ਤੁਹਾਨੂੰ ਜੇ ਹੈਲਥ ਦੀ ਗੱਲ ਦੱਸਾਂ, ਐਂਡੋਕ੍ਰਾਈਨ ਸਿਸਟਮ, ਜਿੰਨਾ ਯੋਗ ਐਂਡੋਕ੍ਰਾਈਨ ਸਿਸਟਮ ਨੂੰ ਸਮਝਦਾ ਹੈ, ਸਾਇੰਸ ਵੀ ਨਹੀਂ ਸਮਝਦੀ ਹੋਣੀ ਹਜੇ ਤੱਕ। ਸਾਇੰਸ ਵੀ ਉੱਥੋਂ ਮਤਲਬ ਉਸ ਜਗ੍ਹਾ ਤੱਕ ਨਹੀਂ ਪਹੁੰਚੀ ਜਿਸ ਜਗ੍ਹਾ ਯੋਗ ਪਹੁੰਚ ਪਹਿਲੇ ਚੁੱਕਿਆ ਹੈ ਬੜੇ ਪ੍ਰਾਚੀਨ ਸਮੇਂ ਤੇ। ਤਾਂ ਯੋਗ ਟੋਟਲੀ ਸਾਇੰਟਿਫਿਕ ਹੈ। ਇਹਦੇ ਬਾਰੇ ਆਪਾਂ ਜੇ ਗੱਲ ਕਰਾਂ ਤਾਂ ਬਹੁਤ ਟਾਈਮ ਲੱਗੇਗਾ। ਬਸ ਮੈਂ ਕੰਕਲੂਜਨ 'ਚ ਇਹੀ ਕਹਾਂਗਾ ਕਿ ਯੋਗ ਟੋਟਲੀ ਸਾਇੰਟਿਫਿਕ ਹੈ। ਇਹ ਹਰ ਚੀਜ਼ ਨੂੰ ਐਕਸ਼ਨ ਰਿਐਕਸ਼ਨ ਬੇਸਡ ਹੈ, ਪ੍ਰੋਟੋਕਾਲ ਬੇਸਡ ਹੈ, ਅਲਾਈਨਮੈਂਟ ਬੇਸਡ ਹੈ। ਹਰ ਚੀਜ਼ ਦੇ ਵਿੱਚ ਕਿੰਨੀ ਕੁਆਲਿਟੀ, ਕਿੰਨੀ ਕੈਟੇਗਰੀ, ਕਿੰਨੇ ਫੋਰਸ, ਕਿੰਨੀ ਐਨਰਜੀ, ਕਿੰਨਾ ਮਤਲਬ ਟਾਈਮਿੰਗਸ, ਇਹ ਸਾਰੀ ਚੀਜ਼ਾਂ ਪੂਰੀ ਸਾਇੰਟਿਫਿਕ ਬੇਸਡ ਹੈ। ਤਾਂ ਇਹ ਮਤਲਬ ਮੈਂ ਇਸ ਚੀਜ਼ ਨੂੰ ਤੁਹਾਨੂੰ ਕਹਾਂਗਾ ਕਿ ਆਪਣੇ ਜਿਹੜਾ ਯੂਥ ਹੈ ਉਹ ਇਹ ਨਾ ਸਮਝੇ ਕਿ ਇਹ ਮਤਲਬ ਮਾਡਰਨ ਟੈਕਨੋਲੋਜੀ ਨਹੀਂ ਹੈ। ਇਹ ਤੁਸੀਂ ਦੇਖਣਾ ਇੱਕ ਏਜ ਦੇ ਬਾਅਦ ਇਹੀ ਸਾਇੰਸ ਕੰਮ ਆਉਣਗੀ। ਫਿਰ ਤੁਸੀਂ ਉਹ 50 ਅਤੇ 100 ਕਿਲੋ ਦੇ ਉੱਪਰ ਨਹੀਂ ਜਾਓਗੇ। ਫਿਰ ਤੁਸੀਂ ਦਾ ਤੁਹਾਡਾ ਜਿਹੜਾ ਵੇਟ ਹੈ ਉਹ ਇਹੀ ਕਹੇਗਾ ਕਿ ਯਾਰ ਆਪਾਂ ਆਪਣੇ ਆਪ ਨੂੰ ਸੰਭਾਲ ਲਈਏ, ਉਹੀ ਬਹੁਤ ਜ਼ਿਆਦਾ।
1: ਕਿਤੇ ਨਾ ਕਿਤੇ ਆਪਾਂ ਕਹੀਏ ਫਿਊਚਰ ਦਾ
0: ਵਿਗਿਆਨ ਹੈ, ਵਿਗਿਆਨ ਹੈ, ਦਿਸ ਇਜ਼ ਕਾਲਡ ਫਿਊਚਰ ਦਾ ਵਿਗਿਆਨ ਹੈ। ਜੇ ਤੁਸੀਂ ਇਹਨੂੰ ਫੋਲੋ ਕਰੋਗੇ ਤਾਂ ਟਾਈਮ ਵੀ ਤੁਹਾਡੇ ਨਾਲ ਆਪਣੇ ਆਪ ਤੁਹਾਨੂੰ ਫੋਲੋ ਕਰੇਗਾ
1: ਜੀ। ਸੋ ਹੁਣ ਮੈਂ ਗੱਲ ਕਰਾਂਗੀ

0: ਯੋਗਾ ਦੀ ਮੈਂ ਸ਼ੈਲੀ ਦੀ ਗੱਲ ਕਰਾਂਗੀ, ਜਿਵੇਂ ਅਸ਼ਟਾਂਗ ਯੋਗ ਹੈ, ਹੱਠ ਯੋਗ ਹੈ, ਸੋ ਇੱਕ ਆਮ ਆਦਮੀ ਨੂੰ ਕਿਹੜੀ ਸ਼ੈਲੀ ਮਤਲਬ ਚੁਣਨੀ ਚਾਹੀਦੀ ਹੈ, ਸ਼ੁਰੂਆਤ ਕਰਨੀ ਚਾਹੀਦੀ ਹੈ?
1: ਮੈਂ ਤਾਂ ਸਿੱਧੀ ਗੱਲ ਕਹਾਂਗਾ, ਆਮ ਆਦਮੀ ਬਸ ਕਿਸੇ ਵੀ ਯੋਗ ਪ੍ਰਸ਼ਿਕਸ਼ਕ ਨੂੰ ਆਪਣਾ ਗੁਰੂ ਬਣਾ ਲਵੇ ਥੋੜ੍ਹੀ ਦੇਰ ਦੇ ਵਾਸਤੇ, ਬਸ ਜੋ ਕੁਛ ਗੁਰੂ ਕਹੇ ਉਹੀ ਕਰੇ, ਆਪਣੇ ਆਪ ਸ਼ੈਲੀ ਬਦਲਦੀ ਚਲੀ ਜਾਏਗੀ।
0: ਜੀ
1: ਜੋ ਸਟੂਡੈਂਟ ਦੀ ਅਸਲ ਰਿਕੁਆਇਰਮੈਂਟ ਹੈ ਉਹ ਆਪਣੇ ਆਪ ਉਹਨੂੰ ਮਿਲਦੀ ਚਲੀ ਜਾਏਗੀ। ਔਰ ਰਹੀ ਗੱਲਾਂ ਹੱਠ ਯੋਗ ਦੀ, ਅਸ਼ਟਾਂਗ ਯੋਗ ਦੀ, ਵਿਨਿਆਸਾ ਯੋਗ, ਬਿਕਰਮ ਯੋਗ, ਹੌਟ ਯੋਗ, ਇਹ ਸਾਰੀ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਆਪਾਂ ਨੇ ਬਣਾਈ ਹੋਈਆਂ।
0: ਜੀ
1: ਸਿੰਪਲ 100 ਗੱਲਾਂ ਦੀ ਇੱਕ ਗੱਲ ਹੈ ਕਿ ਕਿਸੇ ਅੱਛੇ ਗੁਰੂ ਨੂੰ
0: ਗੁਰੂ
1: ਤੁਸੀਂ
0: ਨੂੰ
1: ਧਾਰ ਲਓ, ਬਸ ਉਹ ਆਪਣੇ
0: ਉਹੀ ਗੱਲ
1: ਆਪ
0: ਫਿਰ
1: ਤੁਹਾਡੀ,
0: ਆ ਗਈ ਜਿਹੜੀ ਆਪਾਂ ਸ਼ੁਰੂਆਤ 'ਚ ਕੀਤੀ ਸੀ ਕਿ
1: ਬਸ
0: ਗੁਰੂ ਦਾ ਹੋਣਾ ਬਹੁਤ
1: ਬਸ ਉਹ
0: ਜ਼ਰੂਰੀ।
1: ਆਪੇ ਹੀ ਤੁਹਾਡੀ ਸ਼ੈਲੀ ਬਦਲ ਦੇਗਾ, ਹੈ ਨਾ।
0: ਅੱਛਾ ਯੋਗੀ ਕੁਮਾਰ ਜੀ, ਕਪਾਲਭਾਤੀ ਅਤੇ ਭਸਤ੍ਰਿਕਾ ਹਰ ਕੋਈ ਕਰ ਸਕਦਾ, ਇਹਦੇ ਬਾਰੇ ਮੈਂ ਥੋੜ੍ਹਾ ਜਿਹਾ ਜਾਣਨਾ ਚਾਹਾਂਗੀ ਕਿ ਮਤਲਬ ਜਿਵੇਂ ਹਾਈ ਬਲੱਡ ਪ੍ਰੈਸ਼ਰ ਵਾ ਰਿਹਾ ਜਾਂ ਜਿਨ੍ਹਾਂ ਦਾ ਵੀ ਬਲੋਅ ਰਹਿੰਦਾ ਹੈ, ਤਾਂ ਕੀ ਕੁਝ ਉਹਨਾਂ ਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ?
1: ਕਪਾਲਭਾਤੀ ਜਿਹੜਾ ਹੈ ਇਹ ਆਮ ਆਦਮੀ ਉਸ ਤਰ੍ਹਾਂ ਨਹੀਂ ਕਰ ਸਕਦਾ ਜਿਸ ਤਰ੍ਹਾਂ ਸਟੇਜ ਤੋਂ ਬਤਾਇਆ ਜਾਂਦਾ ਹੈ।
0: ਜੀ
1: ਆਮ ਆਦਮੀ ਦੇ ਅੰਦਰ ਬੜੀ ਸਾਰੀ ਪ੍ਰੋਬਲਮ, ਬੜੀ ਸਾਰੀ ਚੀਜ਼ਾਂ ਨੇ। ਕਿਸੇ ਦਾ ਬੀ ਪੀ ਹਾਈ ਹੈ, ਕਿਸੇ ਦਾ ਲੋਅ ਹੈ, ਅਤੇ ਕਿਸੇ ਦਾ ਫਲਕਚੁਏਸ਼ਨ 'ਚ ਹੈ। ਆਪਾਂ ਕਿੱਦਾਂ ਉਹਨੂੰ ਇੱਕ ਹੀ ਚੀਜ਼ ਦੇ ਸਕਦੇ ਹਾਂ ਸਭ ਨੂੰ ਨਾ? ਉਹ ਕਪਾਲਭਾਤੀ ਜਿਹੜਾ ਹੈ ਆਮ ਆਦਮੀ ਵਾਸਤੇ ਬੜਾ ਸੋਚ ਸਮਝ ਕੇ ਕਰਾਉਣ ਵਾਲੀ ਕਿਰਿਆ ਹੈ।
0: ਜੀ
1: ਭਸਤ੍ਰਿਕਾ ਪ੍ਰਾਣਾਯਾਮ, ਇਹ ਵੀ ਮਤਲਬ ਬੀ ਪੀ ਹਾਈ ਵਾਲਾ ਬੰਦਾ ਬਹੁਤ ਜ਼ਿਆਦਾ ਇੱਕਦਮ ਅਗਰੈਸਿਵਲੀ ਨਹੀਂ ਕਰ ਸਕਦਾ, ਕੋਈ ਵੀ ਵੇਨ ਉਸਦੀ ਰਪਚਰ ਹੋ ਸਕਦੀ ਹੈ, ਬਸਟ ਹੋ ਸਕਦੀ ਹੈ।
0: ਤੇ ਕਪਾਲਭਾਤੀ ਤੋਂ ਬਾਅਦ ਹੁਣ ਮੈਂ ਥੋੜਾ ਜਿਹਾ ਸੂਰਜ ਨਮਸਕਾਰ ਦੇ ਬਾਰੇ ਵੀ ਜਾਣਨਾ ਚਾਹਾਂਗੀ, ਤੇ ਕਿਵੇਂ ਇਸ ਨੂੰ ਆਪਾਂ ਕਰ ਸਕਦੇ ਹਾਂ, ਲਾਈਕ ਕਿੰਨੇ ਕੁ ਚੱਕਰ ਇਹਦੇ ਰੋਜ਼ ਕਰਨੇ ਚਾਹੀਦੇ ਨੇ, ਜਾਂ ਫਿਰ ਸਮਾਂ ਕੀ ਹੈ ਇਹਨੂੰ ਕਰਨ ਦਾ? ਸਹੀ,
1: ਸੂਰਿਆ ਨਮਸਕਾਰ ਕਿਸੇ ਵੀ ਟਾਈਮ ਕੀਆ ਜਾ ਸਕਦਾ। ਸਵੇਰੇ ਸਵੇਰੇ ਜੇ ਆਪ 4 ਵਜੇ ਤੋਂ ਲੈ ਕੇ 8 ਵਜੇ ਤੱਕ ਕਰ ਲਓ, ਤਾਂ ਸ਼ੁਰੂ 2-1 ਰਾਊਂਡ ਤੇ ਵੀ ਕਰ ਲਓ,
0: ਜੀ
1: 4 ਰਾਊਂਡ, 5 ਰਾਊਂਡ, 7 ਰਾਊਂਡ, ਬਟ ਬਿਗਨਿੰਗ ਮੇ, ਸਟਾਰਟਿੰਗ ਮੇ ਮਤਲਬ 1 ਸੇ 2 ਰਾਊਂਡ ਸਟਾਰਟ ਕਰੋ, ਔਰ ਉਸੇ ਜਿਤਨਾ ਮਰਜ਼ੀ ਜ਼ਿਆਦਾ, ਜਿਤਨਾ ਜ਼ਿਆਦਾ ਆਪਾਂ ਲਿਜਾ ਸਕਦੇ ਹਾਂ ਲਿਜਾਓ, ਕੋਈ ਪ੍ਰੋਬਲਮ ਨਹੀਂ ਹੈ।
0: ਸੋ ਯੋਗੀ ਕੁਮਾਰ ਜੀ, ਮੈਂ ਅਗਲਾ ਕੁਐਸਚਨ, ਸਵਾਲ ਤੁਹਾਡੇ ਤੋਂ ਇਹੀ ਪੁੱਛਣਾ ਚਾਹਾਂਗੀ ਕਿ ਯੋਗਾ ਦੇ ਵਿੱਚ ਅਲਾਈਨਮੈਂਟ ਦਾ ਕਿੰਨਾ ਮਹੱਤਵ ਹੈ? ਲਾਈਕ ਗਲਤ ਤਰੀਕੇ ਨਾਲ ਕੋਈ ਆਸਨ ਅਸੀਂ ਕਰ ਰਹੇ ਹਾਂ ਤਾਂ ਉਸ ਦਾ ਕੋਈ ਨੁਕਸਾਨ ਵੀ ਹੈ?
1: ਡੈਫੀਨੇਟਲੀ ਹੈ, ਹਰ ਚੀਜ਼ 'ਚ ਅਲਾਈਨਮੈਂਟ ਦੀ ਬਹੁਤ ਜ਼ਿਆਦਾ ਵੈਲਿਊ ਹੈ। ਅਲਾਈਨਮੈਂਟ ਜਿਹੜੀ ਜੇ ਨਾ ਹੋਵੇ ਤਾਂ ਆਪਣਾ ਉਹ ਕੰਮ 'ਚ 100% ਆਪਾਂ ਅਚੀਵ ਨਹੀਂ ਕਰ ਪਾਉਂਦੇ, ਹੈ ਨਾ।
0: ਜੀ
1: ਤਾਂ ਆਸਨ 'ਚ, ਯੋਗ 'ਚ ਵੀ, ਪ੍ਰਾਣਾਯਾਮ 'ਚ ਵੀ ਬਰੀਦਿੰਗ ਦੀ ਅਲਾਈਨਮੈਂਟ ਹੈ, ਆਸਨ ਦੀ ਅਲਾਈਨਮੈਂਟ ਹੈ। ਤਾਂ ਮੈਂ ਕਮ ਸ਼ਬਦਾਂ 'ਚ ਇਹੀ ਕਹਾਂਗਾ ਕਿ ਅਲਾਈਨਮੈਂਟ ਇਜ਼ ਵੈਰੀ ਇੰਪੋਰਟੈਂਟ। ਜੇ ਅਲਾਈਨਮੈਂਟ ਨਹੀਂ ਹੈ ਤਾਂ ਤੁਸੀਂ ਇਹ ਨਾ ਸਮਝੋ ਕਿ ਤੁਸੀਂ ਲੰਬਾ ਚਲੋਗੇ।
0: ਸੋ ਯੋਗਾ ਨੂੰ ਲੈ ਕੇ ਲੋਕਾਂ ਨੂੰ ਕੁਝ ਗਲਤ ਫਹਿਮੀਆਂ ਵੀ ਹੈ, ਥੋੜੀ ਜਿਹੀ ਗੱਲਬਾਤ ਉਹਦੇ ਬਾਰੇ?
1: ਹਾਂ, ਮਿਸਕਨਸੈਪਸ਼ਨ, ਮਿਸਅੰਡਰਸਟੈਂਡਿੰਗਸ
0: ਬਹੁਤ
1: ਬੜੀ
0: ਜ਼ਿਆਦਾ
1: ਹੈ,
0: ਮੈਂ
1: ਮਿਥਸ ਬਹੁਤ ਬਹੁਤ ਜ਼ਿਆਦਾ ਨੇ। ਯੋਗ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ 2 ਐਕਸਰਸਾਈਜ਼, 2 ਆਸਨ ਕਰ ਲਏ, 2 ਪ੍ਰਾਣਾਯਾਮ ਕਰ ਲਏ ਔਰ ਹੋ ਗਿਆ ਯੋਗ।
0: ਜੀ
1: ਇਹ ਯੋਗ ਜਿਹੜਾ ਹੈ ਇਹ ਆਪਾਂ ਨੂੰ ਅੰਦਰ ਦਾ ਸਵਸਥ ਦਿੰਦਾ ਹੈ।
0: ਜੀ ਜੀ ਜੀ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਤੁਸੀਂ ਜਿਵੇਂ ਦਿਨ ਦੀ ਸ਼ੁਰੂਆਤ, ਹੁਣ ਜਿੰਨੇ ਵੀ ਦੋਸਤ ਸੁਣ ਰਹੇ ਨੇ, ਸੋ ਦਿਨ ਦੀ ਸ਼ੁਰੂਆਤ ਤੋਂ ਕਿਵੇਂ ਕਰੀਏ? ਜਿਵੇਂ ਤੁਸੀਂ ਕੁਝ ਕਰਦੇ ਹੋਗੇ ਖਾਸ ਆਪਣੇ ਦਿਨ ਦੀ ਸ਼ੁਰੂਆਤ ਕਰਨ ਲੱਗੇ ਜਾਂ ਰਾਤ ਨੂੰ ਸੌਣ ਲੱਗੇ, ਸੋ
1: ਡੈਫੀਨੇਟਲੀ
0: ਕੁਝ ਖਾਸ ਚੀਜ਼ਾਂ?
1: ਬਿਕੋਜ਼ ਤੁਸੀਂ ਯੋਗ ਸਿੱਖੋ ਚਾਹੇ ਨਾ ਸਿੱਖੋ, ਪਰ ਸ਼ੁਰੂਆਤ ਕਰ ਲਓ, ਹੈ ਨਾ। ਅਤੇ ਸਵੇਰੇ ਸਵੇਰੇ ਮੈਂ ਆਪਣਾ ਕੀ ਕਰਦਾ, ਮੈਂ 4:30 ਵਜੇ ਮੈਂ ਉੱਠ ਜਾਂਦਾ। ਮੈਨੂੰ 15 ਸਾਲ ਹੋ ਗਏ ਆ, 25 ਸਾਲ ਤਾਂ ਮੈਨੂੰ ਸਿੱਖਦੇ ਹੋਏ ਨੂੰ ਹੋ ਗਏ ਆ, 15 ਸਾਲ ਹੋ ਗਏ ਆ ਸਿਖਾਉਂਦੇ ਹੋਏ ਨੂੰ, ਤਾਂ ਮੈਨੂੰ ਪਤਾ ਹੀ ਨਹੀਂ ਹੈ ਕਿ ਮੈਂ 4:30 ਵਜੇ ਦੇ ਬਾਅਦ ਮੈਂ ਕਦੇ ਸੋਇਆ ਵੀ ਹੋਂ ਆਪਣੇ ਬਿਸਤਰ 'ਚ, ਕਿਉਂਕਿ ਮੇਰੀ ਪਹਿਲੀ ਕਲਾਸ ਹੀ 5 ਵਜੇ ਸ਼ੁਰੂ ਹੋ ਜਾਂਦੀ ਹੈ। ਤਾਂ ਮੈਂ ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਇਹ ਨਹੀਂ ਕਹਾਂਗਾ 4:30 ਵਜੇ ਉੱਠ ਕੇ ਤੁਸੀਂ ਲੱਗ ਜਾਓ, ਨਾ ਨਾ ਨਾ, ਤੁਸੀਂ ਜਦੋਂ ਵੀ ਉੱਠਦੇ ਹੋ, ਜਿਸ ਟਾਈਮ ਵੀ ਉੱਠਦੇ ਹੋ, ਉੱਠ ਕੇ ਰੱਬ ਦਾ ਨਾਂ ਲੈ ਕੇ ਸਭ ਤੋਂ ਪਹਿਲਾਂ ਪਾਣੀ ਪੀਓ, ਔਰ ਪਾਣੀ ਵੀ ਇੱਦਾਂ ਪੀਓ ਅੱਖ ਬੰਦ ਕਰਕੇ ਪੀਓ।
0: ਜੀ
1: ਆਪਣੇ ਆਪ ਨੂੰ ਸੋਚੋ ਕਿ ਹਾਂ ਮੇਰੇ ਅੰਦਰ ਇਹ ਪਾਣੀ ਜਾ ਰਿਹਾ ਹੈ,
0: ਜੀ
1: ਉਹ ਪਾਣੀ ਅੰਮ੍ਰਿਤ ਦਾ ਕੰਮ ਕਰੇਗਾ। ਫਿਰ ਤੁਸੀਂ ਉੱਠੋ, ਫਰੈਸ਼ ਫਰੁਸ਼ ਹੋ ਕੇ ਤੁਸੀਂ ਆਪਣਾ ਕੰਮ ਦੇ ਵਾਸਤੇ ਜਾਣ ਲਈ ਤਿਆਰ ਕਰੋ ਆਪਣੇ ਸਰੀਰ ਨੂੰ। 1 ਰਾਊਂਡ ਸੂਰਿਆ ਨਮਸਕਾਰ ਕਰ ਲਓ, ਜ਼ਿਆਦਾ ਨਹੀਂ, 1 ਰਾਊਂਡ ਬਸ ਬਸ। ਫਿਰ ਤੁਸੀਂ ਜਾਓ ਔਰ ਆਪਣਾ ਜਦੋਂ ਵੀ ਤੁਸੀਂ ਖਾਣਾ ਹੈ ਤੁਸੀਂ ਆਰਾਮ ਨਾਲ ਥੋੜਾ ਜਿਹਾ ਟਾਈਮ ਦਿਓ, ਨਾ ਜ਼ਿਆਦਾ ਨਾ ਘੱਟ, ਬਸ ਇਹ ਰੂਟੀਨ 'ਚ ਤੁਸੀਂ ਅਪਣਾ ਲਓ।
0: ਤੇ ਸਾਨੂੰ ਲੱਗ ਰਿਹਾ ਕਿ ਇਹ ਸਮਾਂ ਵੀ ਸਾਨੂੰ ਕਹਿ ਰਿਹਾ ਹੈ ਕਿ ਥੋੜ੍ਹਾ ਜਿਹਾ ਅੱਜ ਅਸੀਂ ਵੀ ਵਾਈਂਡ ਅਪ ਕਰੀਏ। ਸੋ ਯੋਗੀ ਕੁਮਾਰ ਜੀ, ਤੁਸੀਂ ਅੱਜ ਦੇ ਦਿਨ, ਇਹ ਜਿਹੜਾ ਬੜਾ ਖਾਸ ਦਿਨ ਹੈ ਅੱਜ, ਸੋ ਸੁਣਨ ਵਾਲੇ ਜਿੰਨੇ ਵੀ ਦੋਸਤ ਨੇ ਆਕਾਸ਼ਵਾਣੀ ਜਲੰਧਰ, ਅੱਜ ਨੌਜਵਾਨ ਵੀ ਸੁਣ ਰਹੇ ਨੇ, ਦੇਖੋ ਹਰ ਇੱਕ ਉਮਰ ਦਾ ਹੈ ਨਾ ਵਿਅਕਤੀ ਸੁਣ ਰਿਹਾ ਸਾਨੂੰ, ਸੋ ਉਹਨਾਂ ਨੂੰ ਤੁਸੀਂ ਅੱਜ ਕੀ ਸੁਨੇਹਾ ਦੇਣਾ ਚਾਹੋਗੇ?
1: ਹਾਂ, ਮੈਂ ਇਹੀ ਕਹਾਂਗਾ ਕਿ ਤੁਸੀਂ ਕਿੱਥੇ ਵੀ ਹੋ, ਕਿਸੇ ਵੀ ਜਗ੍ਹਾ 'ਤੇ ਹੋ, ਬਸ ਤੁਸੀਂ ਯੋਗ ਜ਼ਰੂਰ ਕਰੋ, ਕਿਉਂਕਿ ਯੋਗ ਆਪਾਂ ਨੂੰ ਆਪਣੇ ਆਪ ਦੇ ਨਾਲ ਜੋੜਦਾ ਹੈ। ਦੇਸ਼ ਭਗਤੀ ਜੇ ਸ਼ੋਅ ਕਰਨੀ ਹੈ ਤਾਂ ਆਪਣੇ ਆਪ ਨੂੰ ਸਵਸਥ ਰੱਖੀਏ, ਜਿਹਦੇ ਨਾਲ ਆਪਾਂ ਆਪਣੇ ਪਰਿਵਾਰ ਦਾ, ਆਪਣੇ ਧਰਮ ਦਾ, ਆਪਣੇ ਦੇਸ਼ ਦਾ ਕਲਿਆਣ ਕਰ ਸਕੇ, ਆਪਣੀ ਸਹਿਭਾਗਿਤਾ ਆਪਾਂ ਦਰਜ ਕਰਾ ਸਕਣ ਕਿ ਆਪਾਂ ਸਭ ਤੋਂ ਪਹਿਲਾਂ ਆਪਾਂ ਸਵਸਥ ਹੈ, ਸਵਸਥ ਦੇਸ਼ ਜੋ ਹੈ, ਸਵਸਥ ਨਾਗਰਿਕ ਜੋ ਹੈ, ਸਵਸਥ ਦੇਸ਼ ਦਾ

0: Leben vegan. ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਨਿਊਜ਼ ਹੈਡਲਾਈਨਸ, ਪੇਸ਼ ਨੇ ਮੁੱਖ ਖਬਰਾਂ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇੱਕ ਸਮਾਗਮ 'ਚ ਯੋਗ ਅਭਿਆਸ ਦੀ ਅਗਵਾਈ ਕੀਤੀ। ਪੰਜਾਬ 'ਚ ਵੀ ਵੱਖ ਵੱਖ ਥਾਵਾਂ 'ਤੇ ਯੋਗ ਸਮਾਗਮ ਕਰਵਾਏ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੁਨਾਗਿਰੀ, ISN ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੌਰਮੁਜ਼ ਪਣਜੋੜ ਨੂੰ ਪਾਰ ਕਰ ਗਏ ਨੇ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂਹਰ ਸਾਹਿਬ ਅਤੇ ਜਲਾਲਾਬਾਦ ਅਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਦਾ ਐਲਾਨ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਨੇ ਕੱਲ੍ਹ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਦੇ ਆਪਣੇ 3 ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਵੱਲੋਂ 2437 ਅਪ੍ਰੈਂਟਿਸ ਟ੍ਰੇਨੀਜ਼ ਨੂੰ PSPCL ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜੱਥਾ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਏਗਾ। ਤੇ ਭਾਰਤ ਨੇ ਚੇਨਈ ਵਿੱਚ ਖੇਡੇ ਗਏ ਤੀਜੇ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਹੈ। ਇਹ ਸਨ ਨਿਊਜ਼ ਹੈਡਲਾਈਨਸ ਯਾਨੀ ਮੁੱਖ ਖਬਰਾਂ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ।
3: ਲੋ ਛੋਲੇ ਬੇਨਾਲੇ ਸੱਸਾ ਨੂੰ ਹਾਂ ਮੰਗਦੀਆਂ ਪਿੱਛੋਂ ਰੋਂਦੀਆਂ ਕੰਦਾਂ ਦੇ ਓਲੇ।
4: ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੈਲੋ ਫਰਮਾਇਸ਼, ਲਾਈਵ ਔਨ ਇਨ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ। ਮੈਂ ਗਗਨਦੀਪ ਸੋਧੀ, 081-23-42-7173-01-2342-1732-1 ਇਹ ਸਾਡਾ ਨੰਬਰ ਹੈ, ਅਤੇ ਮਿਲਾ ਕੇ ਜ਼ਰੂਰ ਪਹੁੰਚੋ। ਕੋਈ ਵੀ ਆਪਣੀ ਪਸੰਦ ਦਾ ਤੁਸੀਂ ਹਿੰਦੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਆਓ ਜੀ, ਇਹ ਨੰਬਰ ਤੁਹਾਡੀ ਉਡੀਕ ਦੇ ਵਿੱਚ 081-23-42-1773।

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਟੱਪ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ

0: ਜੀ ਪਰਦਾ ਕਾਹਦਾ ਦੇਖੋ 0181-2342-173 ਇਹ ਨੰਬਰ ਖੁੱਲ ਚੁੱਕਾ ਹੈ ਅਤੇ ਜ਼ਰੂਰ ਆ ਜਾਓ 0181-2342-173 ਮਿਲਾ ਕੇ। ਇੱਕ ਦੋਸਤ ਨੇ ਕੀ ਕਹਿੰਦੇ ਨੇ ਕਿੱਥੋਂ ਆਏ ਨੇ। ਹੈਲੋ
1: ਹੈਲੋ
0: ਹਾਂਜੀ
1: ਵੀਰ ਜੀ ਨਮਸਕਾਰ ਜੀ।
0: ਜੀ ਨਮਸਕਾਰ ਜੀ,
1: ਰਘਵੀਰ ਸਿੰਘ ਸ਼ਾਜਲੀ ਬੋਲਦਾ ਮੇਰੇ ਸੰਗਰੂਰ ਕੋਲ।
0: ਸੁਖਵੀਰ ਜੀ ਕੀ ਹਾਲ ਚਾਲ ਨੇ, ਠੀਕ ਠਾਕ ਹੋ?
1: ਠੀਕ ਠਾਕ ਜੀ, ਵਧੀਆ। ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ।
0: ਦੇਖੋ ਇਹ ਤਾਂ ਕੁਦਰਤ ਦੇ ਰੰਗ ਆ, ਇਹ ਮੈਂ ਨਹੀਂ ਕਰਾਈ, ਹੈ ਨਾ।
1: ਹੈਗੇ ਤਾਂ ਕੁਦਰਤ ਦੇ ਰੰਗ ਨਹੀਂ ਇਹ।
0: ਬਿਲਕੁਲ ਬਿਲਕੁਲ। ਤੇ ਦੱਸੋ ਗੀਤ ਕਿਹੜਾ ਸੁਣਨਾ ਤੁਸੀਂ?
1: ਸਰ ਜੀ ਰੋਣੇ ਨਾ ਦੀਜੀਏਗਾ ਗਾਣਾ ਲਾ ਦਿਓ ਜੀ, ਪੂਰਾ ਲਾ ਦਿਓ।
0: ਇਹ ਪੂਰਾ ਕਹਿਣ ਦੀ ਤਾਂ ਜ਼ਰੂਰਤ ਹੀ ਨਹੀਂ ਸੀਗੀ, ਆਪਾਂ ਪੂਰਾ ਹੀ ਲਾ ਦੇਣਾ ਸੀਗਾ।
1: ਨਾ ਨਾ ਪੂਰਾ ਲਾ ਦਿਓ, ਕਈ ਵਾਰੀ ਅੱਧੀ ਲਾਉਂਦੇ ਨਹੀਂ ਸੁਣਦੇ ਉਹਨਾਂ ਸਰ।
0: ਉਹ ਗੱਲ ਇੱਦਾਂ ਹੁੰਦੀ ਹੈ ਨਾ, ਸਮੇਂ ਨੂੰ ਸਮਝਣਾ ਪੈਂਦਾ ਥੋੜ੍ਹਾ ਜਿਹਾ।
1: ਹਾਂ ਇਹ ਤਾਂ
0: ਤੇ
1: ਹੈ ਜੀ।
0: ਇੱਦਾਂ ਵੀ ਤੁਹਾਡੇ ਵਰਗੇ ਦੋਸਤ ਹੋਰ ਵੀ ਆ ਜਿਨ੍ਹਾਂ ਨੂੰ
1: ਹਾਂਜੀ
0: ਹੋਰ
1: ਹਾਂ
0: ਵੀ ਗੀਤ ਸੁਣਾਉਣੇ ਪੈਂਦੇ ਆ, ਅਤੇ ਵੱਧ ਤੋਂ ਵੱਧ ਜਿਹੜੇ ਸੁਣਨ ਵਾਲੇ ਉਹ ਨਾਲ ਜੋੜਨੇ ਵੀ ਪੈਂਦੇ ਆ। ਅਤੇ ਕਈ
1: ਹਾਂਜੀ
0: ਵਾਰੀ
1: ਹਾਂ
0: ਇੱਦਾਂ ਹੁੰਦੀ ਹੈ ਵੀ ਲਾਸਟ ਕਾਲ ਹੁੰਦੀ ਆ, ਅਤੇ ਫਿਰ ਗੀਤ ਪੂਰਾ ਚੱਲ ਨਹੀਂ ਸਕਦਾ, ਖਬਰਾਂ ਦਾ ਵੀ ਸਮਾਂ ਹੁੰਦਾ।
1: ਹਾਂਜੀ
0: ਸੋ ਇਹ
1: ਹਾਂ
0: ਹੁਣ ਪੂਰਾ ਜਿਹੜਾ ਹੈਗਾ ਆ ਨਾ, ਇਹ ਤੁਸੀਂ ਕੌਮਿਆਂ ਦੇ ਵਿੱਚ ਰੱਖ ਲੈਣਾ, ਠੀਕ ਹੈ?
1: ਠੀਕ ਹੈ ਸਰ,
0: ਬਹੁਤ
1: ਵਾਹ ਜੀ
0: ਸ਼ੁਕਰੀਆ
1: ਵਾਹ,
0: ਦੋਸਤ ਫੋਨ ਕਰਨ ਦੇ ਲਈ,
1: ਠੀਕ ਹੈ ਵੀਰ
0: ਧੰਨਵਾਦ।
1: ਜੀ, ਓਕੇ ਸ਼ੁਕਰੀਆ, ਬਾਏ।
0: ਓਕੇ।

0: ਜੀ ਦੋਸਤੋ, ਇਸ ਗੀਤ ਤੋਂ ਬਾਅਦ ਹੈਲੋ ਫਰਮਾਇਸ਼ ਦੇ ਵਿੱਚ ਇੱਕ ਹੋਰ ਦੋਸਤ ਨੇ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਅਤੇ ਕੌਣ ਬੋਲ ਰਹੇ ਹੋ?
1: ਹਾਂਜੀ, ਫਿਰੋਜ਼ਪੁਰ ਪਿੰਡ ਸਾਬੂਆਣੇ ਤੋਂ ਬੋਲ ਰਹੇ ਭਜਨ ਸਿੰਘ।
0: ਭਜਨ ਸਿੰਘ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ?
1: ਹਾਂਜੀ ਹਾਂਜੀ, ਠੀਕ ਜੀ ਠੀਕ।
0: ਕੀ ਕਰ ਰਹੇ ਸੀ ਇਸ ਵੇਲੇ?
1: ਹਾਂਜੀ,
0: ਮੈਂ ਕਿਹਾ ਕੀ ਕਰ ਰਹੇ ਸੀ?
1: ਬਸ ਝੋਨੇ ਨੂੰ ਪਾਣੀ ਲਗਾਇਆ ਜੀ, ਹੁਣ ਅਜੇ ਨਾ ਮੋਟਰ
0: ਹਾਂਜੀ,
1: ਲਾ ਕੇ ਆਏ, ਮੋਟਰ ਚਲਾਈ ਜੀ।
0: ਚਲੋ ਵਧੀਆ। ਫਿਰ ਤਾਂ ਨਾਲ ਨਾਲ
1: ਹਾਂਜੀ
0: ਕੰਮ
1: ਹਾਂਜੀ
0: ਕਰ ਰਹੇ ਹਾਂ
1: ਹਾਂਜੀ ਹਾਂਜੀ,
0: ਅਤੇ ਨਾਲ ਫਿਰ
1: ਤੇ
0: ਰੇਡੀਓ ਵੀ ਸੁਣ ਰਹੇ।
1: ਪ੍ਰੋਗਰਾਮ ਸੁਣਦੇ ਪਏ ਸੀ। ਹਾਂਜੀ,
0: ਠੀਕ ਹੈ। ਅਤੇ ਗੀਤ ਕਿਹੜਾ ਸੁਣਨਾ ਤੁਸੀਂ ਦੱਸੋ।

0: ਹੈਲੋ ਫਰਮਾਇਸ਼ ਪ੍ਰੋਗਰਾਮ, ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ ਅਤੇ ਇੱਕ ਦੋਸਤ ਆਏ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ?
1: ਬਸ ਵਧੀਆ ਨੇ ਸਰ ਜੀ, ਠੀਕ ਠਾਕ।
0: ਹਾਂਜੀ ਵਧੀਆ ਵਧੀਆ। ਅਤੇ ਗੀਤ ਕਿਹੜਾ ਸੁਣਨਾ ਤੁਸੀਂ ਦੱਸੋ?
1: ਵਰਦੀ ਫਿਲਮ ਦਾ ਗੀਤ ਸੁਣਨਾ ਜੀ।
0: ਠੀਕ ਹੈ ਜੀ, ਕਿਹੜਾ ਗੀਤ ਸੁਣਾ ਦਈਏ?
1: ਤੇਰੀ ਹਿਫਾਜ਼ਤ ਮੇਰੀ ਹਿਫਾਜ਼ਤ ਕਰਦੀ
0: ਲਓ
1: ਹੈ
0: ਫਿਰ।
1: ਵਰਦੀ।
0: ਵਾਹ ਵਾਹ, ਕਿਆ ਬਾਤ ਹੈ, ਵਰਦੀ ਵੈਸੇ ਵੀ ਹਿਫਾਜ਼ਤ ਕਰਦੀ ਆ।
1: ਹਾਂਜੀ ਹਾਂਜੀ,
0: ਹਾਂ ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ।
1: ਨਵਾਜ਼।

0: ਲਓ ਜੀ, ਹੈਲੋ ਫਰਮਾਇਸ਼ ਦਾ ਹਿੱਸਾ ਇੱਕ ਹੋਰ ਦੋਸਤ ਬਣੇ ਨੇ। ਹੈਲੋ,
1: ਹੈਲੋ
0: ਹਾਂ ਜੀ ਦੋਸਤ, ਬਹੁਤ ਸਵਾਗਤ ਹੈ।
1: ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹੋਰ ਜੀ, ਕੀ ਹਾਲ? ਠੀਕ ਆ ਜੀ।
0: ਠੀਕ ਹੈ ਜੀ, ਤੁਸੀਂ ਆਪਣਾ ਨਾਮ ਪਤਾ ਗ੍ਰਾਂਤ ਦੱਸ ਦਿਓ।
1: ਮੋਹਨ ਸਿੰਘ, ਮੋਹਨ ਸਿੰਘ ਜੀ, ਪਿੰਡ ਪੰਗਾਲਾ ਜੀ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਜੀ।
0: ਜੀ ਮੋਹਨ ਸਿੰਘ ਜੀ, ਮੌਸਮ ਠੀਕ ਆ?
1: ਮੌਸਮ ਅੱਜ ਤਾਂ ਗਰਮੀ ਹੈ ਜੀ।
0: ਗਰਮੀ ਹੈਗੀ, ਗਰਮੀ ਨੂੰ ਇੰਜੋਏ ਕਰ ਰਹੇ ਹਾਂ ਫਿਰ, ਹੈ ਨਾ?
1: ਹਾਂਜੀ ਹਾਂਜੀ, ਖੇਤੀਬਾੜੀ ਕਰਦੇ, ਪੱਠੇ ਵੱਢੀ ਜਾਂਦੇ ਹਾਂ ਜੀ। ਇੱਕ ਮੇਰੇ ਨਾਲ
0: ਬਹੁਤ ਵਧੀਆ।
1: ਯਾਰ ਦੋਸਤ ਹੈ ਜੀ, ਹਰਚਰਨ ਜੀ।
0: ਹਾਂ ਚਲੋ, ਇਸ ਬਹਾਨੇ ਨਾਲ ਐ ਹੋ ਗਿਆ। ਹਾਂਜੀ,
1: ਹਾਂਜੀ, ਨਾਲੇ ਰੇਡੀਓ ਸੁਣੀ ਜਾਂਦੇ, ਨਾਲੇ ਪੱਠੇ ਵੱਢੀ ਜਾਂਦੇ ਜੀ।
0: ਤੇ ਗੀਤ
1: ਇੰਨੀਆਂ
0: ਕਿਹੜਾ
1: ਕਮੀਆਂ
0: ਸੁਣਨਾ
1: ਅੱਜ ਤੱਕ
0: ਤੁਸੀਂ
1: ਕਰਦੇ
0: ਦੱਸੋ।
1: ਜੀ। ਹਾਂਜੀ,
0: ਗੀਤ ਕਿਹੜਾ ਸੁਣਨਾ ਜੀ?
1: ਗੀਤ ਕ੍ਰਾਂਤੀ ਫਿਲਮ ਦਾ ਜੋ ਮਰਜ਼ੀ ਲਾ ਦੇ ਜੀ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ,
1: ਠੀਕ ਹੈ ਜੀ,
0: ਧੰਨਵਾਦ।
1: ਮਿਹਰਬਾਨੀ ਜੀ, ਧੰਨਵਾਦ।

0: ਹੈਲੋ ਫਰਮਾਇਸ਼ ਦੇ ਵਿੱਚ ਇੱਕ ਹੋਰ ਦੋਸਤ ਆਏ ਨੇ। ਹੈਲੋ,
1: ਸਤਿ ਸ਼੍ਰੀ
0: ਸਤਿ ਸ਼੍ਰੀ ਅਕਾਲ ਜੀ।
1: ਅਕਾਲ ਸਰ। ਹਾਂਜੀ, ਜਗਤਾਰ ਸਿੰਘ ਗਿੱਲ ਜੀ।
0: ਹਾਂਜੀ ਗਿੱਲ ਸਾਹਿਬ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਸਰ। ਪਿੰਡ ਬੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ ਸਰ।
0: ਠੀਕ ਹੈ ਜੀ, ਠੀਕ ਹੈ। ਅਤੇ ਦੋਸਤ,

0: ਸਰ ਪੰਜਾਬ ਤੋਂ ਪਹਿਲਾਂ ਮੋਹਨ ਸਿੰਘ ਦਾ ਫੋਨ ਆਇਆ ਸੀਗਾ ਜੀ, ਉਹ ਆਪਣਾ ਸ਼ਗਿਰਦੀ ਹੈ।
1: ਚਲੋ ਠੀਕ ਹੈ, ਵਧੀਆ ਵਧੀਆ। ਹਾਂ ਸਾਰੇ ਦੋਸਤ ਨੇ ਅਤੇ ਫੋਨ ਕਰ ਰਹੇ ਨੇ। ਅਤੇ ਦੋਸਤ ਦੱਸੋ ਗੀਤ ਕਿਹੜਾ ਸੁਣਨਾ ਤੁਸੀਂ?
0: ਪੰਜਾਬੀ ਜੋੜ ਰੱਖੇ।
1: ਹਾਂਜੀ, ਅਤੇ ਗੀਤ ਕਿਹੜਾ ਸੁਣਨਾ ਜੀ ਤੁਸੀਂ ਦੱਸੋ?
0: ਗੀਤ ਸਰ ਆਪਣੇ ਪੁਰਾਣੀ ਆਸ਼ਕੀ ਦਾ ਸੀਗਾ ਜੀ ਗੀਤ, ਇੱਕ ਸਨਮ ਚਾਹੀਏ ਆਸ਼ਕੀ ਕੇ ਲੀਏ।
1: ਜੀ ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ।
0: ਸਤਿ ਸ਼੍ਰੀ ਅਕਾਲ ਸਰ।
1: ਸਤਿ ਸ਼੍ਰੀ ਅਕਾਲ ਜੀ।

0: 0123 42 173 01812342173 ਇਹ ਨੰਬਰ ਮਿਲਾ ਕੇ ਜ਼ਰੂਰ ਪਹੁੰਚੋ। ਅਤੇ ਇਸ ਪ੍ਰੋਗਰਾਮ ਦੀ ਆਖਰੀ ਕਾਲ ਹੈ ਅਤੇ ਇੱਕ ਦੋਸਤ ਆਏ ਨੇ। ਹੈਲੋ
1: ਗਗਨ ਜੀ, ਰਾਮ ਰਾਮ
0: ਜੀ। ਰਾਮ ਰਾਮ ਜੀ।
1: ਹਾਂ ਜੀ, ਸਰਵਣ ਕੁਮਾਰ ਰਣਵਾ, ਗਾਂਵ ਵਿਆਹ ਵਾਲੀ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਬੋਲ ਰਿਹਾ ਸਰ ਜੀ।
0: ਜੀ ਸਰਵਣ ਕੁਮਾਰ ਜੀ, ਦੇਖੋ ਲਾਸਟ ਵਿੱਚ ਤੁਹਾਡੀ ਕਾਲ ਮਿਲੀ ਹੈ। ਠੀਕ ਹੈ, ਤੇ ਦੱਸੋ ਗੀਤ ਕਿਹੜਾ ਸੁਣਨਾ ਜੀ ਤੁਹਾਨੂੰ?
1: ਜੋ ਮਰਜ਼ੀ ਲਗਾ ਦਿਓ ਵੈਸੇ।
0: ਠੀਕ ਹੈ ਜੀ। ਹਾਂਜੀ, ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ, ਧੰਨਵਾਦ। ਲਓ ਜੀ, ਇਸੇ ਕਾਲ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ। ਇਜਾਜ਼ਤ ਦਿਓ, ਬਹੁਤ ਬਹੁਤ ਧੰਨਵਾਦ ਤੁਹਾਡਾ, ਨਮਸਕਾਰ।

0: कच्चा तेल है। अमेरिका और ईरान के प्रतिनिधि आज वार्ता के लिए स्विट्जरलैंड पहुंच रहे हैं। ये वार्ता ऐसे समय में हो रही है जब ईरान ने लेबनान में इसराइली हमलों के कारण होर्मुज जल डमरूमध्य को बंद करने की घोषणा कर दी है। श्रीलंका के दाम्बुला में त्रिकोणीय क्रिकेट श्रृंखला के फाइनल में आज भारत ए का मुकाबला श्रीलंका ए से जारी है। ताजा समाचार मिलने तक भारत ए ने 12 ओवर में 2 विकेट पर 144 रन बना लिए हैं। इसके साथ ही ये समाचार बुलेटिन समाप्त हुआ।
1: जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
2: डाउनलोड वेव्स ओटीटी ऐप नाउ एंड वॉच फॉर फ्री।
3: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
4: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਹੁਣ ਪੇਸ਼ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਵਟਸਐਪ ਅਧਾਰਿਤ ਪ੍ਰੋਗਰਾਮ ਹੈ ਔਰ ਸਾਡੇ ਕੋਲ ਬਹੁਤ ਸਾਰੇ ਸੁਨੇਹ ਨੇ ਵਟਸਐਪ ਰਾਹੀਂ ਔਰ ਸ਼ੁਰੂਆਤ ਕਰਦੇ ਹਾਂ ਇਹਨਾਂ ਸਿਲਸਿਲਿਆਂ ਦਾ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਤੇ ਸੈਣੀ। ਤੇ ਇਹਨਾਂ ਨੇ ਇੱਕ ਥੋਟ ਲਿਖਿਆ ਹੈ ਸਾਡੇ ਦੂਸਰੇ ਦੋਸਤ ਨੇ ਕਿ ਸਿਆਣਪ ਉਦੋਂ ਆਉਂਦੀ ਹੈ ਜਦੋਂ ਇਹ ਸਮਝ ਲੱਗ ਜਾਂਦੀ ਹੈ ਕਿ ਇੱਥੇ ਸਭ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਨੇ, ਬਸ ਸਭ ਦਾ ਡੰਗ ਮਾਰਨ ਅੰਦਾਜ਼ ਵੱਖਰਾ ਹੁੰਦਾ। ਸੋ ਪਰ ਇਹਨਾਂ ਨੇ ਆਪਣੇ ਨਾਮ ਨਹੀਂ ਲਿਖੇ, ਇਸ ਕਰਕੇ ਆਪਣਾ ਨਾਮ ਜ਼ਰੂਰ ਲਿਖਿਆ ਕਰੋ ਕਿੱਥੋਂ ਇਹ ਥੋਟ ਭੇਜਿਆ ਹੈ। ਹਿਤੇਂਦਰ ਦਾਸ ਸਟੇਟ ਆਸਾਮ ਤੋਂ, ਇਸਰਤ ਖਾਨ, ਸ਼ਾਰਾ ਬੇਗਮ, ਰਹੂਬ ਖਾਨ, ਸਵਰੀਨ ਬੇਗਮ, ਸ਼ਹਿਬਾਜ਼ ਖਾਨ, ਸੈਫ ਖਾਨ, ਇਸ਼ਾਨ ਖਾਨ, ਆਜ਼ਮ ਖਾਨ, ਅਰਹਾਨ ਖਾਨ, ਗਨਗੋਲਾ, ਦੱਤਾਗੰਜ, ਜ਼ਿਲ੍ਹਾ ਬਦਾਇਓਂ ਤੋਂ, ਪਿੰਡ ਡਾਕਖਾਨਾ, ਮਿੱਡੂ ਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ, ਪਿੰਡ ਸ਼ਾਹਪੁਰ, ਮੈਦਪੁਰ ਤੋਂ, ਬੂਟਾ ਸਿੰਘ, ਵਿਜੇਪਾਲ, ਅਜੇਪਾਲ, ਪਾਹੁਲਜੋਤ, ਅਨਾਹਤ ਕੌਰ, ਲਵਪ੍ਰੀਤ ਅਤੇ ਪਰਵਿੰਦਰ ਕੌਰ, ਮਨਦੀਪ ਸਿੰਘ, ਦੀਪਾ, ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ, ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ, ਪੂਰਾ ਸਿੰਘ, ਰਾਜਾ ਵੜਿੰਗ ਤੋਂ, ਪਿੰਡ ਬਜੀਤਪੁਰ, ਪੋਮਾ ਤੋਂ ਬਲਜੀਤ ਸਿੰਘ, ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਨਾਲ, ਹੈਬੋਵਾਲ ਕਲਾ ਹਲਕਾ, ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ, ਪਿੰਡ ਡਾਕਖਾਨਾ, ਲੋਹਗੜ੍ਹ, ਠਾਕਰਾਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ, ਸਵਰਨ ਸਿੰਘ ਗਿੱਲ, ਦਲਜੀਤ, ਗੁਰਨੂਰ, ਡਾਕਟਰ ਰਾਮ ਕੁਮਾਰ ਨਰੰਗ, ਬਲਦੇਵ ਸਿੰਘ, ਭਗਵਾਨਗੜ੍ਹ, ਭੁੱਖਿਆਂ ਤੋਂ, ਪਿੰਡ ਨਥਾਣਾ, ਬਠਿੰਡਾ ਤੋਂ, ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ, ਬੇਅੰਤ ਸਿੰਘ, ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ, ਸਿਧਾਰਥ ਨਗਰ, ਦਰੇਪੁਰ, ਬਹਾਬਰੀ ਤੋਂ, ਗਜਨ ਅਨੀਲ, ਨਵਦੀਪ, ਵਿਸ਼ਦੀਪ, ਅਸ਼ੋਕ ਅਤੇ ਪਰਿਵਾਰ, ਮੁੱਲਾਪੁਰ, ਦਾਖਾ ਮੰਡੀ ਤੋਂ, ਰਜੇਸ਼ਨ, ਅਰੁਣਾ, ਦੀਪਕ, ਗੌਤਮ, ਰਸਗੁੱਲਾ, ਬਰਗਰ, ਰਬੜੀ, ਮੌਸੰਮੀ, ਬਿੱਟੂ ਅਤੇ ਬਿੱਟੀ ਜਾਨ, ਮਲੋਟ ਤੋਂ ਕੁਲਵੰਤ, ਜਸਵੰਤ, ਰਮਨ ਗਿੱਲ, ਬਲਜੀਤ ਗਿੱਲ, ਦਿਸ਼ਾ ਮੱਲਾ, ਜਗਤਾਰ ਜੱਗਾ, ਧੌਲਾ ਕਿੰਗਰਾਂ ਤੋਂ, ਪਿੰਡ ਧੌਲਾ ਕਿੰਗਰਾਂ ਨੇੜੇ ਮਲੋਟ ਤੋਂ ਜਗਤਾਰ, ਛਿੰਦਰਪਾਲ ਕੌਰ, ਮਨਦੀਪ ਸਿੰਘ, ਕੁਲਦੀਪ ਕੌਰ, ਬੱਬੂ ਰਾਣੀ, ਨੀਤੂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਕੁਲਵੰਤ ਅਤੇ ਇਹਨਾਂ ਦਾ ਸਾਰਾ ਪਰਿਵਾਰ, ਸੁਦਰਸ਼ਨ, ਪੱਲਵੀ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ, ਮੰਗਲਾ ਬੈਨ ਸ਼ਾਹ, ਰਜਿੰਦਰਜੀਤ ਸ਼ਾਹ, ਚੱਕਲਾ ਬਾਜ਼ਾਰ, ਸਮਾਣਾ ਸ਼ਹਿਰ ਤੋਂ ਪੱਪੂ, ਰਾਜਾ, ਖੁਸ਼ੀਲ, ਸੰਗੀਤਾ, ਪੱਪੂ, ਸਮਾਇਲ, ਖੁਸ਼ਦਿਲ, ਹਸਮੁਖ, ਸੰਜੀਵ, ਸੁਨੀਤਾ, ਬੰਟੀ, ਆਰਜ਼ੂ, ਪੂਰਾ ਹੀ ਖੁਸ਼ਦਿਲ ਪਰਿਵਾਰ, ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ, ਲਾਡੀ, ਵਿਸ਼ਾਲ, ਸ਼ਲਾਨੀ, ਟਿਵਾਨਸ਼ੀ ਅਤੇ ਪਰਿਵਾਰ, ਸਾਧੂ ਸ਼ਹਿਰ, ਰਾਜਸਥਾਨ ਤੋਂ ਰਾਮ ਕੁਮਾਰ ਰੇਵਾੜ ਅਤੇ ਚੰਦਰਕਲਾ ਰੇਵਾੜ, ਝੱਜਰ

ਹਰਿਆਣਾ ਤੋਂ ਬਿੱਟੂ ਰੀਟਾ ਰਜਤ ਅਤੇ ਮਯੰਕ ਭਾਟੀਆ, ਪਿੰਡ ਇਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸੋਹਣ ਲਾਲ ਓਮ ਪ੍ਰਕਾਸ਼, ਸ਼ਗੁਨ ਲਵਕੁਸ਼, ਛਤਰਪਾਲ ਸਿੰਘ ਖੰਗਾਰੂ, ਰਜਿੰਦਰ ਸਿੰਘ, ਬਾਬੂ ਸਿੰਘ ਮੈਨੇਵਾਲਾ, ਕਾਕਾ ਭੱਟੀ ਪਿੰਡ ਕਮਾਲਵਾਲਾ ਤੋਂ, ਕੋਟਵਾ ਨਾਰਾਇਣਪੁਰ, ਬਾਬਾ ਪੱਟੀ ਪਲੇ ਤੋਂ ਓਮ ਪ੍ਰਕਾਸ਼, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੀਹਾ ਨਿਵਾਦ, ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰੌਸ਼ਨੀ ਅਤੇ ਪ੍ਰਾਂਜਲ ਰਾਏ, ਮੇਨ ਬਾਜ਼ਾਰ ਸ਼ੇਰਪੁਰ, ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸਪਲ, ਪ੍ਰਭਜੋਤ ਅਤੇ ਮਨਜੋਤ ਸਪਲ। ਪ੍ਰੋਗਰਾਮ ਹੈ ਤਮਕ ਜਲੰਧਰ ਪੈਂਦੀ, ਆਓ ਸੁਣਦੇ ਹਾਂ ਸਭ ਦੀ ਫਰਮਾਇਸ਼ ਅਤੇ ਗੀਤ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਖੌਰ ਦਾ ਗਾਇਆ ਹੋਇਆ।

ਪਿੰਡ ਸਾਵਨਖੇੜਾ ਨੇੜੇ ਮੰਡੀ ਡਵਲੇ ਤੋਂ ਕ੍ਰਿਸ਼ਨ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ, ਹੀਰਾਮਣੀ ਵਰਮਾ, ਪਾਰਸ ਮਣੀ, ਪੁਸ਼ਪੇਂਦਰ, ਨੋਖੇ ਲਾਲ ਵਰਮਾ, ਦਤਰੇਂਗੀ, ਭਾਟਾਪਾਰਾ, ਛੱਤੀਸਗੜ੍ਹ ਤੋਂ, ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ, ਕੋਮਲ, ਕਿਰਨ, ਕਪਿਲ, ਕੁਨਾਲ ਮਹਿਰਾ, ਆਦਰਸ਼ ਨਗਰ ਮਲੋਟ ਤੋਂ ਰਾਜ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ, ਟਾਣੀ ਲਾਲ ਖਾਨ, ਜਵੇਦ ਖਾਨ, ਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ ਅਤੇ ਪਰਿਵਾਰ, ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤ ਅਤੇ ਰੁਦਰ ਵਰਮਾ, ਸ਼ਾਹਦਾਰਾ ਦਿੱਲੀ ਤੋਂ ਤੁਲਸੀ, ਵੀਨਾ, ਸ਼ੀਸ਼, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ, ਕੇਸ਼ਵਰੀ ਧਾਨ ਖੁਰਾਨਾ। ਇਹ ਸੀਗੀ ਦੀ ਫਰਮਾਇਸ਼ ਹੈ ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ। ਜ਼ਿਲ੍ਹਾ ਮੁਰਾਦਾਬਾਦ ਉੱਤਰ ਪ੍ਰਦੇਸ਼ ਤੋਂ ਮੁਕੇਸ਼, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ੇ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ। ਬੀੜ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਘਟੇ, ਸੰਗੀਤਾ, ਸਾਕਸ਼ੀ, ਜੈਸ਼੍ਰੀ, ਅੰਜਲੀ, ਬਾਲਾ ਸਾਹਿਬ ਕਰਵਾ, ਰਾਮਨਿਵਾਸ ਅਗਰਵਾਲ, ਧਨੰਜੇ ਟਬੂਲ ਅਤੇ ਪੀ ਬੀ ਕੁਲਥੇ, ਸੱਯਦ ਮਸਰੂਰ, ਸ਼ਾਇਨਾ ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ, ਮਾਦੇ, ਪਿੰਡ ਕੁਮਹਾਰ ਹੇੜਾ, ਸਹਾਰਨਪੁਰ ਤੋਂ, ਅਲੀਕਾ ਤਹਿਸੀਲ ਡੱਬ ਵਾਲੀ ਤੋਂ, ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ, ਰਾਣੀ, ਸੋਨੂ ਅਤੇ ਰਜਨੀ। ਸਤੀਸ਼ ਮਿਗਲਾਨੀ, ਵਿਵਾਨ, ਵੀਰ ਸਿੰਘ, ਲਾਟੇ, ਗੁਰਚਰਨ ਗਰੋਵਰ ਅਤੇ ਸਾਰਾ ਹੀ ਪਰਿਵਾਰ ਮਲੋਟ ਕੈਂਪ ਤੋਂ। ਗੁਰਮੇਲ ਸਿੰਘ, ਪ੍ਰੀਤਮ ਸਿੰਘ, ਸਮਰਜੀਤ, ਪਿੰਡ ਸ਼ੇਰਪੁਰ, ਸੋਡਿਆ ਨੇੜੇ ਧੂਰੀ, ਜ਼ਿਲ੍ਹਾ ਸੰਗਰੂਰ ਤੋਂ। ਆਓ ਸੁਣਦੇ ਹਨ ਸਭ ਦੀ ਫਰਮਾਇਸ਼ ਦੇ ਗੀਤ। ਆਵਾਜ਼ ਹੈ ਹਰੀਸ਼ ਵਰਮਾ ਦੀ।

ਪ੍ਰੋਗਰਾਮ ਹੈ ਧਮਕ ਜਲੰਧਰ ਪੈਂਦਰੀ, ਚੱਲ ਰਿਹਾ ਆਕਾਸ਼ਵਾਣੀ ਅਤੇ ਜਲੰਧਰ ਕੇਂਦਰ ਤੋਂ। ਅਗਲੇ ਗੀਤ ਦੀ ਫਰਮਾਇਸ਼ ਇਸ ਤਰ੍ਹਾਂ, ਕ੍ਰਿਸ਼ਨਾ ਪਾਕ ਦਿੱਲੀ ਤੋਂ, ਸੁਖਵਿੰਦਰ ਸਿੰਘ ਚੋੜਾ ਅਤੇ ਸੀ ਟੀ ਈ ਦੀਵਾਨਾ, ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ, ਸੱਤੇ ਦੇਵੀ ਪੋਤਰੀ ਵਾਣੀਆ, ਪੋਤਰਾ ਅਰਮਾਨ, ਨਵੀਤਾਜ, ਕਾਕਾ ਡੇਅਵੇ ਕੰਗੁਰਾਨਾ ਅਤੇ ਸਾਰਾ ਹੀ ਅੰਗੁਰਾਨਾ ਪਰਿਵਾਰ, ਸੈਕਟਰ 67 ਮੁਹੱਲੇ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ ਸਿੰਘ, ਡਾਕਟਰ ਅਮਨਦੀਪ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ, ਬਬਲੂ ਸਾਹੂ, ਜਾਮਨ ਦੇਵੀ ਸਾਹੂ, ਪ੍ਰੇਮ, ਪੂਜਾ, ਦੁਸ਼ਯੰਤ, ਪ੍ਰਾਂਚਲ, ਸਮੀਕਸ਼ਾ, ਬੀਬੀ ਅਰਾਧਿਆ ਬਾਬੂ, ਜ਼ਿਲ੍ਹਾ ਖਰਗੋਨ ਸਨਾਵਤ ਮੱਧ ਪ੍ਰਦੇਸ਼ ਤੋਂ ਮਾਸਟਰ ਅਸ਼ੋਕ ਵਰਮਾ, ਅਰਚਨਾ, ਅਨੁਜ, ਆਯੂਸ਼ੀ, ਰਮੇਸ਼ ਚੰਦਰ, ਸ਼ੇਖ ਮੂਸਾ, ਭਾਈਚਾਨ, ਭਾਈ ਰਾਜਕੁਮਾਰ ਬੜਾਨਾ, ਸੁਦਾਬਾ ਨਗਰ ਖੰਡਵਾ ਤੋਂ ਲਕਸ਼ਮੀ, ਨੰਦਨੀ, ਰੋਹਿਤ, ਰਿਤੂ, ਮੁਕੇਸ਼ ਅਤੇ ਜਗਤਾਪ, ਪੀਰ ਬਨਾ ਬਨੋਈ ਰੋਡ ਸੁਨਾਮ ਤੋਂ ਦਲਜੀਤ, ਮਨਦੀਪ, ਰਾਜਦੀਪ, ਬਲਰਾਜ, ਚੀਮਾ ਰਾਣੀ, ਡਾਲੀ ਅਤੇ ਸਿਫਰ ਜੋਤਸਰਾ, ਪਾਰਸ ਮਨੀ, ਰੇਡੀਓ ਸ਼ਰੋਤਾ ਸੰਘ, ਗਾਂਧੀ ਚੌਕ ਪਾੜਵੇ, ਰਾਜਸਥਾਨ ਤੋਂ ਬਬਲੇਸ਼ ਪਵਾਰ, ਡੈਨੀ ਅਤੇ ਮਨੀਸ਼ ਪਵਾਰ, ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜੈਪਾਲ, ਖਲੀਫੋ, ਪਾਵੜੀ ਤੋਂ ਖੁਦਾ ਬਖਸ਼ ਅਤੇ ਪਰਿਵਾਰ, ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਜਿੰਦਰ, ਮਲਕੀਤ, ਆਰਤੀ, ਰਾਘਵ, ਹਰਮਨ ਅਤੇ ਸਾਰਾ ਹੀ ਪਰਿਵਾਰ, ਅਰਸ਼ਦੀਪ, ਸੁਰਜੀਤ ਸਿੰਘ ਅਮਰਕੋਟ ਤੋਂ, ਮਨੀਲਾ, ਫਿਲੀਪਨ ਤੋਂ ਮਦਨ, ਸਰਬਜੀਤ, ਸੰਜੂ, ਨੀਤਿਕਾ, ਅਜੇ, ਏਂਜਲ, ਲਾਟਲਾ ਪੋਤਾ, ਅਰਨਵ ਲਹਿਰ, ਨਰਵੇਲ, ਮਹਾਰਾਸ਼ਟਰ, ਪੀ ਐੱਸ ਨਵਾਕਰ, ਨਿਰਮਲਾ, ਵਿਸ਼ਾਲ, ਮਲਕਾਪੁਰ ਤੋਂ ਨਰਾਇਣ ਇੰਗਲੇ, ਸੁਪਾਨ ਤਾੜੇ ਅਤੇ ਆਸ਼ੀਸ਼ ਮੁਰਕਰ, ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰੇਮ ਥਾਂਦੀ, ਬੇਬੀ ਭਾਮਿਕਾ, ਤੇਵਾਣੀ ਥਾਂਦੀ, ਵਿਜੇ ਗੋਇਲ, ਬਜਤਪੁਰ ਕੱਟਾਂਵਾਲੀ ਤੋਂ, ਐਮ ਖਲੀਲ ਕੁਰੈਸ਼ੀ, ਨੁਸਰਤ ਬੇਗਮ, ਏਜ਼ਾਦ ਕੁਰੈਸ਼ੀ, ਬੇਬੀ ਅਰੀਬਾ ਹਬੀਬਾ,

ये स्कंक ਹੋਰਾਂ ਦਾ ਗਾਇਆ ਹੋਇਆ ਗੀਤ ਸੀ। ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ, ਪੋਥਰੀ ਜਸਗੁਣ ਰੱਖੜਾ ਅਤੇ ਪਰਿਵਾਰ, ਵਿੱਕੀ ਮਾਇਲ, ਸੰਤੋਸ਼, ਰੋਨਿਤ, ਪੂਰਾ ਮਾਇਲ ਪਰਿਵਾਰ, ਪਿੰਡ ਸਾਹਿਬਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਗਿੱਦੜਬਾਹਾ ਤੋਂ ਮਨਜੀਤ, ਪਰਵੀਨ ਅਤੇ ਪਾਇਲ, ਬੇਬੀ ਹਿਨਾਸ਼ਾ, ਜਗਦੀਸ਼ ਕੁਮਾਰ, ਅਰਵਿੰਦ, ਮੁਕੇਸ਼, ਨੀਰਜ, ਭੁਵਿਨ, ਪੂਰਾ ਹੀ ਮੱਕੜ ਪਰਿਵਾਰ, ਪਿੰਡ ਕਬੂਲ ਸ਼ਾਹ, ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ, ਆਸ਼ਾ, ਸੋਨਾਲੀ, ਸੁਰੇਸ਼, ਸਹਾਰਨਪੁਰ ਤੋਂ, ਪਿੰਡ ਚੰਚੇੜੀ, ਤਹਿਸੀਲ ਖਰੜ, ਜ਼ਿਲ੍ਹਾ SS ਨਗਰ ਤੋਂ, ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਸਾਰਾ ਹੀ ਪਰਿਵਾਰ, ਪਰਮਜੀਤ ਸਿੰਘ, ਪਿੰਡ ਤਡਾਖਾਨਾ, ਬਸੰਤਪੁਰਾ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਤੋਂ, ਦੁਰਗਾ ਕਲੋਨੀ ਹਾਜ਼ੀ ਤੋਂ ਰਾਜੂ, ਬਬੀਤਾ ਮਿਗਲਾਨੀ, ਸੁਭਾਸ਼, ਯੋਗੀ, ਬੱਬੂ, ਡੱਬੂ, ਰੇਲਵੇ ਰੋਡ ਮੋੜ ਮੰਡੀ ਤੋਂ ਬਲਜਿੰਦਰ ਕੈਂਥ, ਰੌਸ਼ਨ ਕੈਂਥ, ਸਿਮਰਨ ਕੈਂਥ, ਹਨੀ, ਰਬਾਬ ਕੈਂਥ, ਕਰਨ ਆਸਟ੍ਰੇਲੀਆ ਤੋਂ, ਪਰਮਜੀਤ ਸਿੰਘ ਬਾਘਾਪੁਰਾ ਤੋਂ, ਗਗਨਦੀਪ ਕੌਰ, ਗੁਰਪ੍ਰੀਤ, ਪਰਮਜੀਤ ਅਤੇ ਪਾਲ ਸਿੰਘ, ਪਿੰਡ ਖਿਓ ਵਾਲੀ ਢਾਬ, ਜ਼ਿਲ੍ਹਾ ਫਾਜ਼ਿਲਕਾ ਤੋਂ, ਮਦਨ ਲਾਲ, ਹਰੀ ਸਿੰਘ, ਡਾਕਟਰ ਮਹਿੰਦਰ, ਮਮਤਾ, ਪੁਸ਼ਪਾ, ਭਾਗਵਤੀ, ਸੰਗੀਤਾ, ਜੋਤੀ ਅਤੇ ਸਾਗਰ ਬਾਟੂ, ਰਵੀ ਕੁਮਾਰ, ਰਾਹੁਲ, ਰਣਜੀਤ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ ਕੌਰ, ਕਿਰਤ ਕੌਰ, ਸ਼ਬਦ ਸਿੰਘ, ਰਾਹੁਲ, ਫਤਿਹਬਾਦ ਹਰਿਆਣਾ ਤੋਂ, ਇੰਦਰਪਾਲ, ਬਿੱਟੂ, ਚੰਚਲ, ਆਂਚਲ, ਗਗਨ, ਪ੍ਰਿੰਸ, ਜੀਵਨ ਸਿੰਘ ਬੁੱਕ ਅਤੇ ਸਾਰਾ ਹੀ ਬੁੱਕ ਪਰਿਵਾਰ, ਜਮਾਨੀਆ, ਗਾਜ਼ੀਪੁਰ, ਉੱਤਰ ਪ੍ਰਦੇਸ਼ ਤੋਂ ਸੁਰੇਸ਼, ਉਰਮਿਲਾ, ਦੀਪਕ, ਸਵਾਤੀ, ਜਮਸ਼ੇਦਪੁਰ ਤੋਂ ਬਿਪਨ, ਸਵਾਤੀ, ਦੇਵ ਕੁਮਾਰ ਅਤੇ ਆਰਿਆ ਜੈਸਵਾਲ, ਰਿਆਸਤ ਹੁਸੈਨ ਸਿੱਦੀਕੀ, ਨਾਜ਼ਮਾ ਬੇਗਮ ਸਿੱਦੀਕੀ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ, ਪਰਵੀਨ, ਮਾਹਿਰਾ ਨੂਰ, ਜਸਪੁਰ, ਉੱਤਰਾਖੰਡ ਤੋਂ, ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ, ਕਲਪਿਤ, ਬੇਬੀ ਗਰਵੀ, ਇਹ ਸਭ ਨੇ ਸੈਕਟਰ 5 ਸੂਰਿਆਨਗਰੀ, ਜੋਧਪੁਰ, ਰਾਜਸਥਾਨ ਤੋਂ, ਪਿੰਡ ਕਬੂਲ ਸ਼ਾਹ, ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ, ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਸਾਰਾ ਹੀ ਪਰਿਵਾਰ, ਪਿੰਡ ਕਕਰਾਲੀ, ਜ਼ਿਲ੍ਹਾ ਪੰਚਕੂਲਾ ਤੋਂ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ੇ, ਆਂਚਲ, ਅੰਜਲੀ, ਨੇਹਾ, ਗੁਰਮੀਤ ਕੌਰ, ਸ਼ੁਭਮ, ਲਵਲੀ, ਪ੍ਰਜਾਪਤੀ ਅਤੇ ਪਰਿਵਾਰ, ਮਹਿਰਨਗਰ, ਉਮੇਰਖੰਡ, ਮਹਾਰਾਸ਼ਟਰ ਤੋਂ ਅਭਿਜੀਤ ਵਨਕਰ ਰਾਹੀਂ, ਸ਼੍ਰੀਮਤੀ ਸਰਿਤਾ, ਪ੍ਰਿੰਸ ਏਕਾਂਸ਼ ਵਨਕਰ, ਬਦਲਾਪੁਰ, ਮੁੰਬਈ ਤੋਂ ਪ੍ਰਣੀਤਾ ਗਵਨਕਰ, ਸਿਧਾਂਤ, ਅਰਜੁਨ ਗਵਨਕਰ, ਟੁਕ ਟੁਕ, ਆਕਾਰ ਹਾਈਟਸ, ਬਹਾਦੁਰਾ, ਨਾਗਪੁਰ ਤੋਂ ਵੈਸ਼ਾਲੀ, ਸ਼ਲੇਸ਼, ਸੁਮਿਤ, ਕੁਮਾਰੀ, ਧਵਨਕਰ, ਪਰੀ ਅਤੇ ਪਰਿਵਾਰ, ਪਿੰਡ ਜੱਗਾ ਰਾਮ ਤੋਂ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਬਰ ਅਤੇ ਹਰਮਨ ਭੰਗਾਣੀਆ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ ਤੋਂ ਪ੍ਰੇਮ ਸਿੰਘ, ਮਨਜੀਤ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ ਅਤੇ ਅਭਿਜੋਤ, ਯਵਤਮਾਲ, ਮਹਾਰਾਸ਼ਟਰ ਤੋਂ, ਗਾਡੋ ਨਗਰ ਤੋਂ, ਲਕਸ਼ਮਣ ਰਾਮ, ਲੋਖੰਡੇ, ਕਲਪਨਾ ਤਾਈ, ਸ਼ਲੇਸ਼, ਪ੍ਰਤੀਕਸ਼ਾ, ਸਵਪਨੀਲ, ਰਕਸ਼ਿਤਾ ਅਤੇ ਪੂਰਾ ਹੀ ਲੋਖੰਡਾ ਪਰਿਵਾਰ, ਉੱਤਮ ਸਿੰਘ, ਜੰਗੇਲ, ਮੋਰਸ, ਅਨਿਲ ਕੁਮਾਰ, ਅਜਿਤ ਕੁਮਾਰ, ਆਯੂਸ਼, ਨੰਦਨੀ, ਕੋਕਾ, ਭਿਲਾਈ ਤੋਂ, ਆਓ ਸੁਣਦੇ ਹਾਂ ਜੀ ਸਭ ਦੀ ਫਰਮਾਇਸ਼ ਅਤੇ ਗੀਤ, ਆਵਾਜ਼ ਹੈ ਆਰ ਨਾਇਤ ਹੋਣਾ ਦੀ।

ਸੋ ਪਿਆਰ ਹੋਏ ਫਿਰ ਗੱਲਾਂ ਬਾਤਾਂ ਤਾਂ ਸਾਂਝੀਆਂ ਕਰਨੀਆਂ ਹੀ ਹੁੰਦੀਆਂ ਨੇ। ਸਵਾਰ ਨਾਏ ਅਤੇ ਸਾਥੀਆਂ ਦੀ ਆਵਾਜ਼ ਵਿੱਚ ਇਹ ਗੀਤ ਸੀ ਅਤੇ ਅਗਲੇ ਗੀਤ ਦੀ ਫਰਮਾਇਸ਼ ਦੁਲਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਸਲਮਾਨ ਇਰਫਾਨ, ਇਸਰਾਰ ਅਤੇ ਨਰਗਿਸ ਖਾਤੂਨ, ਸੁੱਖਾ ਸਿੱਧੂ, ਅਭੀ ਸਿੱਧੂ, ਸਤਿੰਦਰ ਸਿੱਧੂ, ਨਵਨੀਤ, ਖੁਸ਼ੀ, ਸਿੱਧੂ ਪਰਿਵਾਰ ਸਾਰਾ ਪਿੰਡ ਕੰਦਵਾਲਾ, ਹਾਜ਼ਰ ਖਾਨ, ਜ਼ਿਲ੍ਹਾ ਫਾਜ਼ਿਲਕਾ ਤੋਂ, ਪਿੰਡ ਰਾਏ ਖਾਨਾ, ਜ਼ਿਲ੍ਹਾ ਬਠਿੰਡਾ ਤੋਂ, ਪਰਮਿੰਦਰ ਸਿੰਘ ਸੋਨੀ, ਕਰਨ ਸੋਨੀ, ਰਾਨੋ, ਦੀਪੂ, ਵੀਰਪਾਲ, ਕੁਲਦੀਪ ਅਤੇ ਪਰਿਵਾਰ, ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਿੰਦਰ ਸਿੰਘ ਪਾਂਧਾ ਅਤੇ ਜੇ ਐਸ ਰਾਮਗੜੀਆ, ਡਿੰਪਲ, ਅਦਿੱਤੀ, ਪੁਨੀਤ ਲਾਲੜੂ ਮੋਹਾਲੀ ਤੋਂ, ਪਿੰਡ ਬਾਂਡੇਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼, ਯੋਗੇਸ਼, ਓਮ, ਬੇਬੀ ਗਰਿਮਾ, ਰਜਤ ਅਤੇ ਮਨੀਸ਼ ਚੌਧਰੀ, ਖੈਰਪੁਰ ਚੌਕ ਸਿਰਸਾ ਤੋਂ ਰਾਜਰਾਣੀ, ਇੰਦਰਪਾਲ, ਕੁਲਵਿੰਦਰ, ਸਕੀਨਾ ਪਾਲ, ਦੋਤਾ, ਯੁਵਰਾਜ, ਦੋਤੀ, ਸੁਖਰੀਤ, ਜਲਾਲਾਬਾਦ ਪੱਛਮੀ ਤੋਂ ਸੁਰੇਸ਼, ਪੂਨਮ, ਵਿਸ਼ਾਲ, ਪ੍ਰਿਆ ਦਿਸ਼ਾਨੀ, ਨਿਮਿਤ ਆਹੂਜਾ, ਮੱਧ ਪ੍ਰਦੇਸ਼ ਛਿੰਦਵਾੜਾ ਬਰੇਡੀ ਤੋਂ ਨਾਨਾ ਜੀ ਲਾਮਸੇ, ਮੀਨਾ ਲਾਮਸੇ, ਤੇਜਸ ਲਾਮਸੇ, ਹਰਸ਼ੀਤ ਲਾਮਸੇ ਅਤੇ ਸਾਰਾ ਹੀ ਪਰਿਵਾਰ, ਡਾਕਟਰ ਬਨਵਾਲੀ ਲਾਲ, ਜੈਪਾਲ, ਬਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ, ਵਿਕਰਮ, ਪੂਨਮ, ਇਹ ਸਭ ਨੇ ਪਿੰਡ ਅਰਾਇਨ ਤੋਂ, ਨਰਿੰਦਰ ਚਾਵਲਾ ਪਿੰਡ ਮੁਕਾਰਮਪੁਰ, ਤਹਿਸੀਲ ਬੱਸੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ। ਇਸੇ ਗੀਤ ਦੀ ਫਰਮਾਇਸ਼ ਨਰੀਵਾਲਾ ਅੰਬਾਲਾ ਤੋਂ ਮਹਿੰਦਰ।

रोयला, रंजीत मनी रूबी हैप्पी किरण तेज सिमू रोयला। ਪਿੰਡ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ, ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਚਤਿੰਦਰ, ਗੁਰਪ੍ਰੀਤ, ਲਵਪ੍ਰੀਤ, ਕਰਮਜੀਤ ਕੌਰ। ਸੁਣਦਿਆਂ ਗੀਤ ਆਵਾਜ਼ ਹੈ ਮੁਸਰਤ ਨਜ਼ੀਰ ਦੀ।

ਇਸੀ ਮੁਸਤਰਤ ਨਜ਼ੀਰ ਫਰਨੀਵਾਸ ਵਿੱਚ ਕੀ ਤੌਰ ਸਹੀ ਗੱਲ ਹੈ ਕਿ ਆਪਣੀ ਬੇਟੀ ਨੂੰ ਪੜ੍ਹਾਉਣਾ ਲਿਖਾਉਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਇੱਕ ਨਾ ਇੱਕ ਦਿਨ ਤਾਂ ਉਹਦਾ ਵਿਆਹ ਹੁੰਦਾ ਹੀ ਹੁੰਦਾ ਹੈ। ਸੋ ਇਹ ਤਾਂ ਦੌਰ ਚੜ੍ਹਾ ਹੈ, ਹਰ ਮਾਂ ਬਾਪ 'ਤੇ ਆਉਂਦਾ ਹੀ ਹੁੰਦਾ ਹੈ, ਔਰ ਲੜਕੀਆਂ ਨੂੰ ਵੀ ਫਿਰ ਆਪਣੇ ਘਰ ਵਿੱਚ ਯਾਨੀ ਕਿ ਘਰ ਛੋੜ ਕੇ ਦੂਸਰੇ ਘਰ ਜਾਣਾ ਪੈਂਦਾ। ਪ੍ਰੋਗਰਾਮ ਹੈ ਤਾਂ ਮਗ ਜਲੰਧਰ ਪੈਂਦੀ। ਅਗਲੇ ਗੀਤ ਦੀ ਫਰਮਾਇਸ਼ ਇਸ ਤਰ੍ਹਾਂ, ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦ, ਵੀਪੀ ਰੰਜੂ, ਅਸ਼ੋਕ, ਸੁਸ਼ੀਲ, ਪੀ ਕੇ, ਕੈਲਾਸ਼, ਨੀਲਮ ਰਮਾ, ਪਾਲੀ ਪੁਰੀ, ਸੁਨੀਲ ਪਾਠਕ ਅਤੇ ਵੀ ਕੇ ਪੁਰੀ ਅਤੇ ਵਿਨੋਦ ਪੁਰੀ। ਪਿੰਡ ਕਰੇਲੀ ਬਰੇਲੀ ਤੋਂ ਮੁਹੰਮਦ ਆਮਿਰ ਅੰਸਾਰੀ, ਨਸਰੀਨ, ਸਮਾ, ਸ਼ਮੀਮ, ਮਾਹੇ ਨੂਰ ਅੰਸਾਰੀ, ਰਾਮ ਸਿੰਘ ਧੱਗੜ, ਭਿੰਦਰ ਕੌਰ।

ਸੋ ਗੱਲ ਤਾਂ ਬਣਦੀ ਹੈ ਪਿਆਰ ਨਾਲ, ਅਹਿਸਾਸ ਨਾਲ, ਭਾਵਨਾਵਾਂ ਨਾਲ। ਸੋ ਗੀਤ ਸੀ ਅਮਰ ਸੰਧੂ ਹੋਰਾਂ ਦੀ ਆਵਾਜ਼ ਵਿੱਚ। ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ, ਹੈਪੀ ਸਾਗਰ, ਲੱਗੀ ਸਾਗਰ, ਇੰਦਰਜੀਤ ਮੰਗਾ USA ਤੋਂ, ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਮਧੂ ਨਾਇਕ, ਪਹਾੜ ਗੰਜ, ਮੁਲਤਾਨੀ, ਟਾਂਡਾ ਤੋਂ, ਪਿੰਡ ਸ਼ਾਹਪੁਰ ਜਜਾਨ, ਤਹਿਸੀਲ ਡੇਰਾ ਬਾਬਾ ਨਾਨਕ ਤੋਂ ਰਜਵਿੰਦਰ ਸਿੰਘ ਰੰਧਾਵਾ, ਨਿਸ਼ਾਨ ਸਿੰਘ ਫੌਜੀ, ਅਮਰੀਕ ਸਿੰਘ ਅਤੇ ਪਰਿਵਾਰ। ਇਸ ਗੀਤ ਦੀ ਫਰਮਾਇਸ਼ ਹੈ ਮੁਰਾਦਾਬਾਦ ਉੱਤਰ ਪ੍ਰਦੇਸ਼ ਤੋਂ, ਰਣਵੀਰ ਸਿੰਘ।

ਤਰਾਨੀ ਪਾਲ ਕਸ਼ਯਪ ਤੇ ਪਰਿਵਾਰ। ਗੁਰਪ੍ਰੀਤ ਸਿੰਘ ਸੋਢੀ ਗਾਂਧੀ ਨਗਰ ਰੋਪੜ ਤੋਂ ਤੇ ਨਾਲ ਇਹਨਾਂ ਦੇ ਗੁਰਪਕਸ਼ ਸਿੰਘ। ਸੂਬੇਦਾਰ ਸਾਧੂ ਸਿੰਘ ਭੱਟੀ ਪਿੰਡ ਬਸੋਲੀ ਵਾਲਾ ਤੋਂ ਆਰਵ ਭੱਟੀ, ਸ਼ਕੀਲਾ ਭੱਟੀ, ਕੁਲਵੰਤ, ਤੀਨੂ ਭੱਟੀ ਬਸੋਲੀ ਤੇ ਸਾਰਾ ਹੀ ਬਸੋਲੀ ਪਰਿਵਾਰ। ਤਪਾ ਮੰਡੀ ਤੋਂ ਸ਼ਮਸ਼ੀਰ ਸਿੰਘ ਖਾਂ, ਸਤਪਾਲ ਤੇ ਪਰਿਵਾਰ। ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ ਪਿੰਡ ਅਲੂੜਾ ਮਿਆਨਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ। ਮੂੰਗੀ ਪੈਠਣ ਮਹਾਰਾਸ਼ਟਰ, ਬਾਬਾ ਸਾਹਿਬ ਕੰਗਨਕਰ, ਪਰਮੇਸ਼ਵਰ ਰੋਹਿਣੀ, ਸ਼੍ਰਾਵਣੀ ਈਸ਼ਵਰੀ ਤੇ ਬਨੇ ਬਜ਼ੁਰਗ ਪਲੇਰਾ, ਟੀਕਮਗੜ੍ਹ ਮੱਧ ਪ੍ਰਦੇਸ਼ ਤੋਂ ਬਜਿੰਦਰ ਵਿਸ਼ਕਰਮਾ, ਤਾਰਾ ਦੇਵੀ, ਸੋਨਾਲੀ ਵਿਸ਼ਕਰਮਾ, ਸੋਨਮ ਵਿਸ਼ਕਰਮਾ, ਆਸ਼ੀਸ਼। ਪਿੰਡ ਜਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰਲਾਲ, ਯੋਗੇਸ਼, ਦੀਪਕ ਕੁਮਾਰੀ, ਪੂਜਾ। ਪਿੰਡ ਹਾਂਡੀ ਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਰਾਧਾ ਸ਼ਿਆਮ ਸ਼ਰਮਾ ਤੇ ਇੰਦਰਾ ਸ਼ਰਮਾ। ਮੁਹੱਲਾ ਆਨੰਦ ਵਿਹਾਰ ਨੇੜੇ ਹੋਲੀ ਏਂਜਲ ਸਕੂਲ, ਵਾਰਡ ਨੰਬਰ 1, ਮਲੋਟ ਤੋਂ ਜਸਵਿੰਦਰ ਕੌਰ ਪ੍ਰਧਾਨ, ਹਰਮਿੰਦਰ ਸਿੰਘ ਤੇ ਬਲਵਿੰਦਰ ਕੌਰ। ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਦਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਪ੍ਰੀਤ ਕੌਰ, ਤਰਨਵੀਰ ਸਿੰਘ ਤੇ ਮਨਤਾਜ। ਪਰਮਜੀਤ ਪੂਰਬਾ ਕੱਕੜਵਾਲ ਤੁਲ ਧੂਰੀ ਤੋਂ, ਇਹਨਾਂ ਦੇ ਦੋਸਤ ਨੇ ਬਿੰਦਰ ਖੇੜੀ, ਕਰਮਜੀਤ ਬਮਾਲ, ਮਿੰਟੂ ਸਪਲ, ਅਮਰੀਕ ਚਲਾਨ, ਰੌਸ਼ਨ ਤੇ ਪ੍ਰਿੰਸ। ਸਲਾਰ ਪਹਿਲਗਾਮ ਕਸ਼ਮੀਰ ਤੋਂ ਪੀਰਜ਼ਾਦਾ ਮਿਰਾਜੁਦੀਨ ਤੇ ਪਰਿਵਾਰ। ਮੌੜ ਮੰਡੀ ਬਠਿੰਡਾ ਤੋਂ ਭੁਪਿੰਦਰ ਸਿੰਘ ਕੈਂਤ, ਰਣਜੀਤ ਕੌਰ, ਲਵਦੀਪ ਸਿੰਘ, ਮਨਜੀਤ ਕੌਰ, ਕੁਲਵੀਰ ਸਿੰਘ, ਅੰਜਲੀ, ਅਮਾਨਤ, ਸਰਤਾਜ ਸਿੰਘ ਤੇ ਸਾਰਾ ਹੀ ਕੈਂਤ ਪਰਿਵਾਰ। ਮਲੇਕਾ ਸਿਰਸਾ ਤੋਂ ਰਾਮ ਸਰੂਪ ਲੁਹਾਨੀ, ਪਰਮਜੀਤ ਪੰਮੀ, ਪੂਜਾ ਵਰਮਾ ਤੇ ਪਰਿਵਾਰ। ਉਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਗੀਤ ਆਵਾਜ਼ ਹੈ ਸਾਬੀ ਬਿੰਦਰ ਹੋਣਾ ਦੀ।

0: ਇਸ ਗੀਤ ਆਵਾਜ਼ ਸੀ ਸਾਬੀ ਮਿੰਦਰ ਹੋਣਾ ਦੀ। ਇਹ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅਸੀਂ ਰੋਜ਼ਾਨਾ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਇਸ ਦਾ ਸਮਾਂ ਹੁੰਦਾ 11:05 ਤੋਂ ਲੈ ਕੇ ਅਤੇ 12 ਵਜੇ ਤੱਕ। ਔਰ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਲਈ 94-655-36-77 'ਤੇ। ਇਸ ਨੰਬਰ 'ਤੇ ਤੁਸੀਂ ਕਰ ਸਕਦੇ ਹੋ ਵਟਸਐਪ 94-655-36-77 ਪ੍ਰੋਗਰਾਮ ਧਮਕ ਜਲੰਧਰ ਪੈਂਦੀ ਹੁਣ ਖਤਮ ਹੁੰਦਾ ਹੈ। ਔਰ ਇਸ ਸਮੇਂ ਦਿਨ ਦੇ 12 ਵਜੇ ਨੇ। ਸੁਣਦੇ ਹਾਂ ਸਮਾਚਾਰ ਹਿੰਦੀ ਵਿੱਚ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਜਾਗ੍ਰਿਤੀ ਸ਼ਰਮਾ। प्रधानमंत्री नरेंद्र मोदी ने आज कोलकाता में स्वदेश में निर्मित नौसेना के 3 पोत INS दुनागिरी, संशोधक और अग्रय को राष्ट्र को समर्पित किया। इस अवसर पर उन्होंने कहा कि भारत जहाज निर्माण क्षेत्र में नई सोच के साथ आगे बढ़

0: जय हिंद। नित सूरजा ने चढ़ना, नित सूरजा ने लैना, एक दूजे मगर घूमना, रुत्तां ते मौसमां ने ए सिलसिला युगो युग ਇੱਦਾਂ ਹੀ ਚੱਲਦੇ ਰਹਿਣਾ। ਔਰ ਜੀ, ਨਿਰੰਤਰ ਚੱਲਦੇ ਸਿਲਸਿਲੇ ਦਾ ਨਾਮ ਹੈ ਬਾਲ ਜਗਤ। ਔਰ ਬਾਲ ਜਗਤ ਹਰ ਐਤਵਾਰ ਦੀ ਦੁਪਹਿਰ ਨੂੰ ਖੂਬਸੂਰਤ ਬਣਾਉਣ ਆ ਜਾਂਦਾ ਹੈ ਔਰ ਬੱਚਿਆਂ ਦਾ ਮਨੋਰੰਜਨ ਕਰਨ ਲਈ ਆਉਂਦਾ ਹੈ, ਬੱਚਿਆਂ ਦੀਆਂ ਵਿਸ਼ੇਸ਼ ਵਾਲੀਆਂ ਹਾਜ਼ਰੀਆਂ ਲਗਵਾਉਣ ਦੇ ਲਈ ਆਉਂਦਾ ਹੈ। ਔਰ ਲਓ ਜੀ, ਗੁਰਪ੍ਰੀਤ ਔਰ ਸੁਖਦੀਪ ਦੀ ਹਾਜ਼ਰੀ ਵੀ ਕਬੂਲ ਕਰੋ ਪਿਆਰੇ ਬੱਚਿਓ।
1: ਜੀ, ਪ੍ਰੋਗਰਾਮ ਬਾਲ ਜਗਤ ਵਿੱਚ ਸਾਡੀ ਹਾਜ਼ਰੀ ਤੇ ਕਬੂਲ ਜ਼ਰੂਰ ਤੇ ਜ਼ਰੂਰ ਬੱਚਿਓ ਤੁਸੀਂ ਕਰ ਲਈ ਹੋਏਗੀ, ਸਾਰੇ ਹੀ ਸੁਣਨ ਵਾਲਿਆਂ ਨੇ ਵੀ ਕਰ ਲਈ ਹੋਏਗੀ, ਲੇਕਿਨ ਹੋਰ ਹਾਜ਼ਰੀ ਜਿਹੜੀ ਹੈ ਇੱਕ ਉਹ ਤੁਹਾਨੂੰ ਅੱਜ ਦੇ ਦਿਨ ਕਬੂਲ ਕਰਨੀ ਪਏਗੀ ਜੀ, ਉਹ ਹੈ ਸੂਰਜ ਦੀ ਹਾਜ਼ਰੀ, ਕਿਉਂਕਿ ਸੂਰਜ ਸੁਖਦੀਪ ਵੀ ਬਹੁਤ ਜ਼ਿਆਦਾ ਲੰਬੇ ਸਮੇਂ ਲਈ ਅੱਜ ਸਾਡੇ ਕੋਲ ਰਹਿਣ ਵਾਲਾ ਹੈ, ਕਿਉਂਕਿ ਮੰਨਿਆ ਜਾਂਦਾ ਹੈ ਔਰ ਇਹ ਸੱਚ ਵੀ ਹੈ ਕਿ 21 ਜੂਨ ਦਾ ਦਿਨ ਜਿੱਥੇ ਅਸੀਂ ਬਹੁਤ ਸਾਰੇ ਦਿਨ ਮਨਾਉਂਦੇ, ਇਸ ਖਾਸ ਦਿਨ ਜਿਹੜਾ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ, ਇਸ ਤੋਂ ਬਾਅਦ ਦਿਨ ਜਿਹੜਾ ਹੈ ਉਹ ਹੌਲੀ ਹੌਲੀ ਛੋਟਾ ਹੁੰਦਾ ਜਾਂਦਾ ਹੈ 21 ਜੂਨ ਤੋਂ ਬਾਅਦ, ਲੇਕਿਨ ਅੱਜ ਤੁਹਾਨੂੰ ਸਭ ਤੋਂ ਜ਼ਿਆਦਾ ਲੰਬੇ ਸਮੇਂ ਲਈ ਸੂਰਜ ਦੇਵਤਾ ਨੂੰ ਝੇਲਣਾ ਪਏਗਾ ਜੀ।
0: ਲਓ ਜੀ, ਦੋ ਗੱਲਾਂ ਨੇ ਪਿਆਰੇ ਬੱਚਿਓ ਇਹਦੇ ਵਿੱਚ ਕਿ ਇੱਕ ਤਾਂ 21 ਜੂਨ ਦਾ ਜਿਹੜਾ ਦਿਨ ਹੈ ਉਹ ਸਭ ਤੋਂ ਲੰਬਾ ਦਿਨ ਹੈ ਸੂਰਜ ਦੇ ਲਈ, ਕਿ ਸੂਰਜ ਸਾਨੂੰ ਬੜੀ ਦੇਰ ਤੱਕ ਦਿਖਾਈ ਦੇਗਾ। ਔਰ ਦੂਜੀ ਪੋਜ਼ਿਟਿਵਿਟੀ ਪਤਾ ਕੀ ਨਜ਼ਰ ਆਉਂਦੀ ਹੈ ਕਿ ਹੁਣ ਹੌਲੀ ਹੌਲੀ ਜਿਹੜੀ ਗਰਮੀ ਹੈ ਨਾ ਉਹ ਘਟਣੀ ਸ਼ੁਰੂ ਹੋ ਜਾਏਗੀ। ਪਰ ਦੇਖੋ, ਜਿਹੜਾ ਇਹ ਜੂਨ ਜੁਲਾਈ ਅਗਸਤ ਦਾ ਮਹੀਨਾ ਨਾ, ਇਹਦੇ ਵਿੱਚ ਮੋਇਸਚਰ ਬਹੁਤ ਹੋ ਜਾਂਦਾ ਹੁੰਦਾ ਬਰਸਾਤਾਂ ਕਰਕੇ, ਤੇ ਟੈਂਪਰੇਚਰ ਜ਼ਰੂਰ ਘਟਣਾ ਸ਼ੁਰੂ ਹੋ ਜਾਂਦਾ, ਪਰ ਬਰਸਾਤਾਂ ਜਿਹੜੀਆਂ ਨੇ ਉਹ ਹੁਮਸ ਜਿਹੜਾ ਹੈ ਨਾ ਉਹ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ। ਔਰ ਪਿਆਰੇ ਬੱਚਿਓ, ਇਹਦੇ ਵਿੱਚ ਤੁਸੀਂ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਨਾ ਗੁਰਪ੍ਰੀਤ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ, ਬੈਕਟੀਰੀਆ ਬਹੁਤ ਜ਼ਿਆਦਾ ਹੁੰਦਾ। ਔਰ ਡਾਕਟਰ ਵਿਸ਼ੇਸ਼ ਕਰਕੇ ਬੱਚਿਆਂ ਨੂੰ ਕਹਿੰਦੇ ਨੇ ਕਿ ਇੰਨੇ ਦਿਨਾਂ ਵਿੱਚ ਪਾਣੀ ਵਾਲੀਆਂ ਚੀਜ਼ਾਂ, ਬਾਹਰਲਾ ਖਾਣਾ ਜਿੰਨਾ ਅਵੋਇਡ ਕਰੋਗੇ ਉਹਨਾਂ ਤੁਹਾਡੀ ਸਿਹਤ ਦੇ ਲਈ ਚੰਗਾ ਹੋਏਗਾ ਪਿਆਰੇ ਬੱਚਿਓ। ਸੋ ਖਿਆਲ ਰੱਖਿਓ, ਹੁਣ 21 ਜੂਨ ਆ ਗਈ ਹੈ ਤੇ ਹੁਣ ਬਰਸਾਤਾਂ ਵੀ ਜਲਦੀ ਆ ਜਾਣੀਆਂ
1: ਜੀ। ਬਿਲਕੁਲ, ਜਦੋਂ 21 ਜੂਨ ਆ ਗਈ ਹੈ ਤੇ ਇੱਕ ਹੋਰ ਬਹੁਤ ਖਾਸ ਚੀਜ਼ ਜਿਹੜੀ ਹੈ ਸੁਖਦੀਪ ਜੀ ਹੋਣ ਵਾਲੀ ਹੈ, ਜਦੋਂ ਅਸੀਂ ਗੱਲ ਕਰਦੇ ਹਾਂ ਹੈਲਥ ਇਜ਼ ਵੈਲਥ ਤੋਂ, ਜਿਹੜੇ ਬੱਚੇ ਸ਼ੁਰੂ ਤੋਂ ਹੀ ਜਾਣ ਪਹਿਚਾਣ ਕਰ ਲੈਂਦੇ ਨੇ ਨਾ ਕਿ ਇਹ ਚੀਜ਼ ਬਹੁਤ ਜ਼ਰੂਰੀ ਹੈ ਸਾਡੇ ਲਈ, ਤੇ ਉਹ ਫਿਰ ਵਾਕ, ਐਕਸਰਸਾਈਜ਼, ਯੋਗਾ, ਇਹ ਸਾਰੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਔਰ ਅੱਜ ਦਾ ਦਿਨ ਤਾਂ ਵੈਸੇ ਹੀ ਖਾਸ ਹੈ, ਸਾਰੇ ਹੀ ਵਿਸ਼ਵ ਦੇ ਵਿੱਚ ਜਿਹੜਾ ਹੈ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਜਾ ਰਿਹਾ ਹੈ, ਅੰਤਰਰਾਸ਼ਟਰੀ ਯੋਗ ਦਿਵਸ ਅਸੀਂ ਮਨਾ ਰਹੇ ਹਾਂ। ਔਰ ਤੁਹਾਨੂੰ ਸਭ ਨੂੰ ਬਹੁਤ ਹੀ ਮਾਣ ਨਾਲ ਇਹ ਦੱਸ ਰਹੇ ਹਾਂ ਕਿ ਭਾਰਤ ਤੋਂ ਹੀ ਸ਼ੁਰੂਆਤ ਹੋਈ ਸਦੀਆਂ ਪਹਿਲਾਂ, ਬਹੁਤ ਲੰਬੇ ਸਮੇਂ ਪਹਿਲਾਂ, ਤੇ ਹੁਣ ਹੌਲੀ ਹੌਲੀ ਪੂਰੇ ਵਿਸ਼ਵ ਦੇ ਵਿੱਚ ਇਹ ਯੋਗ ਜਿਹੜਾ ਹੈ ਫੈਲ ਗਿਆ ਹੈ। ਔਰ ਇਹ ਖਾਸ ਕਰਕੇ ਇਸ ਤਰੀਕੇ ਦੇ ਨਾਲ ਸਾਡੀ ਬੋਡੀ ਨੂੰ ਬੱਚਿਓ ਹੀਲ ਕਰਦਾ ਹੈ, ਜਾਂ ਫਿਰ ਕੋਈ ਪ੍ਰੋਬਲਮ ਆਉਣ ਤੋਂ ਪਹਿਲਾਂ ਹੀ ਸਾਡੀ ਬੈਲੈਂਸਿੰਗ ਇੰਨੀ ਚੰਗੀ ਕਰ ਦਿੰਦਾ ਹੈ ਕਿ ਜਿਹੜੀਆਂ

0: ਮੋਟੀਆਂ ਬਿਮਾਰੀਆਂ ਨੇ, ਏਲਮੈਂਟਸ ਨੇ, ਇਹ ਸਾਡੇ ਤੱਕ ਪਹੁੰਚਦੀਆਂ ਹੀ ਨਹੀਂ, ਔਰ ਜੇ ਪਹੁੰਚ ਵੀ ਜਾਂਦੀਆਂ ਨੇ ਤਾਂ ਜਲਦੀ ਜਲਦੀ ਟਾਟਾ ਬਾਏ ਬਾਏ ਬੋਲ ਦਿੰਦੀਆਂ ਨੇ। ਇੰਨੀ ਜ਼ਿਆਦਾ ਪਾਵਰ ਹੈ ਯੋਗ ਦੇ ਵਿੱਚ, ਮੈਡੀਟੇਸ਼ਨ ਦੇ ਵਿੱਚ, ਧਿਆਨ ਲਗਾਉਣ ਦੇ ਵਿੱਚ, ਆਸਣ ਕਰਨ ਦੇ ਵਿੱਚ।
1: ਸੋ ਪਿਆਰੇ ਬੱਚਿਓ, ਖੂਬਸੂਰਤ ਵਾਲੀ ਇਹ ਐਕਸਰਸਾਈਜ਼ ਹੈ, ਔਰ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਰਹਿਣਾ ਚਾਹੁੰਦੇ ਹੋ ਨਿਰੋਗ ਤਾਂ ਰੋਜ਼ ਕਰੋ ਯੋਗ।
0: ਜੀ
1: ਸੋ
0: ਬਿਲਕੁਲ,
1: ਯੋਗਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ, ਔਰ ਇਹਦੇ ਨਾਲ ਕੀ ਹੋਏਗਾ, ਪੜ੍ਹਾਈ ਤੋਂ ਥਕਾਵਟ ਹੋ ਗਈ, ਥੋੜ੍ਹੀ ਜਿਹੀ ਡੀਪ ਬਰੀਦਿੰਗ ਕੀਤੀ, ਥੋੜ੍ਹੀ ਜਿਹੀ ਸਟ੍ਰੈਚਿੰਗ ਕੀਤੀ ਯੋਗਾ ਦੀ, ਔਰ ਫਿਰ ਦੇਖੋ ਤੁਹਾਡੇ ਅੰਦਰ ਕਿਵੇਂ ਤਰੋ ਤਾਜ਼ਗੀ ਵਾਲੀ ਊਰਜਾ ਦੌੜਦੀ ਹੈ। ਸੋ ਪਿਆਰੇ ਬੱਚਿਓ, ਇਹਨਾਂ ਦਿਨਾਂ ਨੂੰ ਮਨਾਉਣ ਦੇ ਪਿੱਛੇ ਮਨੋਰਥ ਇਹੀ ਹੈ ਕਿ ਤੁਹਾਡੀ ਸਿਹਤਯਾਬੀ ਹੋਵੇ, ਤੁਹਾਡੀ ਕਾਮਯਾਬੀ ਹੋਵੇ। ਔਰ ਅੱਜ ਦੇਖੋ ਪਿਆਰੇ ਬੱਚਿਓ, ਅਸੀਂ ਆਪਣੇ ਸਟੂਡੀਓ 'ਚ ਇੱਕ ਗੈਸਟ ਨੂੰ ਵੀ ਸੱਦਾ ਦਿੱਤਾ ਹੋਇਆ ਹੈ, ਜਿਹੜੇ ਵਿਸ਼ੇਸ਼ ਤੌਰ 'ਤੇ ਤੁਹਾਨੂੰ ਯੋਗ ਦੀਆਂ ਖਾਸੀਅਤਾਂ ਦੱਸਣਗੇ, ਖੂਬੀਆਂ ਦੱਸਣਗੇ, ਔਰ ਕਿਹੜੇ ਕਿਹੜੇ ਯੋਗ ਦੇ ਆਸਣ ਬੱਚੇ ਕਰ ਸਕਦੇ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ। ਔਰ ਉਸ ਤੋਂ ਪਹਿਲਾਂ ਪਿਆਰੇ ਬੱਚਿਓ, ਇੱਕ ਖੂਬਸੂਰਤ ਜਿਹਾ ਗਾਣਾ ਸੁਣਦੇ ਹਾਂ, ਔਰ ਗਾਣੇ ਤੋਂ ਬਾਅਦ ਕਰਦੇ ਹਾਂ ਜੀ ਉਹਨਾਂ ਵਿਸ਼ੇਸ਼ ਮਹਿਮਾਨ ਦੇ ਨਾਲ ਗੱਲਬਾਤ, ਜਿਹੜੇ ਸਾਨੂੰ ਯੋਗ ਦੇ ਬਾਰੇ ਅੱਜ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਦੱਸਣਗੇ। ਅਤੇ ਆਓ ਉਸ ਤੋਂ ਪਹਿਲਾਂ ਸੁਣਦੇ ਹਾਂ ਇਹ ਖੂਬਸੂਰਤ ਜਿਹਾ ਗਾਣਾ।

0: ਸਕਦੇ ਡਿਊ ਟੂ ਵੇਰੀਅਸ ਰੀਜ਼ਨਸ, ਤਾਂ ਉਹ ਸਕੂਲ ਤੋਂ ਆ ਕੇ ਆਪਣਾ ਲੰਚ ਕਰਕੇ ਈਵਨਿੰਗ ਚ ਕਰ ਸਕਦੇ. ਈਵਨਿੰਗ ਟਾਈਮ ਇਜ਼ ਆਲਸੋ ਗੁੱਡ, ਈਵਨਿੰਗ ਚ ਵੀ ਬਹੁਤ ਵਧੀਆ ਰਹਿੰਦਾ ਕਿਉਂਕਿ ਉਦੋਂ ਵੀ ਇੱਕ ਬਹੁਤ ਅੱਛਾ ਸਰੀਨ ਜਿਹਾ ਮੌਸਮ ਹੁੰਦਾ ਵਾ. ਸ਼ਾਮ ਨੂੰ
1: ਜੀ
0: ਜਦੋਂ 6-6:30 ਦੇ ਬਾਅਦ
1: ਜੀ
0: ਉਦੋਂ
1: ਜੀ
0: ਵੀ ਉਹ ਕਰ ਸਕਦੇ ਆ.
1: ਜੀ
0: ਬੈਸਟ ਟਾਈਮ ਇਜ਼ ਮਾਰਨਿੰਗ, ਅਦਰਵਾਈਜ਼ ਉਹ ਸ਼ਾਮੀ ਕਰ ਸਕਦੇ ਆ. ਰਾਤ ਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਰਾਤ ਨੂੰ ਤੁਸੀਂ ਸੋਣਾ ਹੀ ਹੁੰਦਾ ਬੇਸਿਕਲੀ. ਤੇ
1: ਬਿਲਕੁਲ
0: ਉਹ ਜਦੋਂ ਆਪਾਂ ਯੋਗਾ ਧਿਆਨ ਵਗੈਰਾ ਕਰਦੇ ਆ, ਐਨਰਜੀ ਮਿਲਦੀ ਆ ਬੋਡੀ ਨੂੰ,
1: ਜੀ
0: ਉਹ ਐਨਰਜੀ ਯੂਟੀਲਾਈਜ਼ ਹੋਣੀ ਚਾਹੀਦੀ ਹੈ ਕਿਤੇ. ਅਗਰ ਉਹ ਯੂਟੀਲਾਈਜ਼ ਨਹੀਂ ਹੋਏਗੀ ਫਿਰ ਕਈ ਵਾਰੀ ਏਦਾਂ ਹੁੰਦਾ ਕਿ ਨੀਂਦ ਹੀ ਨਹੀਂ ਆਉਂਦੀ, ਬਿਕੋਜ਼ ਐਨਰਜੀ ਜ਼ਿਆਦਾ ਵੱਧ ਜਾਂਦੀ ਆ.
1: ਬਿਲਕੁਲ
0: ਇਸ ਲਈ ਇਟ ਇਜ਼ ਆਲਵੇਜ਼ ਬੈਟਰ ਕਿ ਸਵੇਰੇ ਜਾਂ ਸ਼ਾਮ ਨੂੰ ਉਹ ਆਪਣੇ ਆਪ ਨੂੰ 15-20 ਮਿੰਟ ਦੇ ਦੇਣ ਤਾਂ ਵਧੀਆ ਰਹੇਗਾ.
2: ਲਓ ਜੀ ਪਿਆਰੇ ਬੱਚਿਓ, ਦੇਖੋ ਕਿੰਨੀਆਂ ਖੂਬਸੂਰਤ ਟਿਪਸ ਤੁਹਾਨੂੰ ਤੁਹਾਡੇ ਘਰੇ ਬੈਠੇ ਦਿੰਦੇ ਪਏ ਨੇ ਮਮਤਾ ਠਾਕੁਰ ਔਰ ਚਾਂਦਨੀ ਗਾਬਾ ਜੀ ਯੋਗ ਦੇ ਬਾਰੇ। ਔਰ ਲਓ ਜੀ ਇੱਕ ਵਾਰੀ ਮੈਂ ਫੇਰ ਤੋਂ ਮਮਤਾ ਜੀ ਵੱਲ ਜਾਵਾਂਗਾ ਆਪਣਾ ਸਵਾਲ ਲੈ ਕੇ ਕਿ ਮਮਤਾ ਜੀ ਇਹ ਦੱਸੋ, ਦੇਖੋ ਤੁਸੀਂ ਇਹ ਤਾਂ ਦੱਸ ਦਿੱਤਾ ਕਿ ਟਾਈਮ ਹੈ ਯੋਗ ਦਾ, ਇੱਕ ਵਿਸ਼ੇਸ਼ ਟਾਈਮ ਹੈ, ਜੇ ਸਵੇਰੇ ਕਰਦੇ ਹੋ ਤਾਂ ਬਹੁਤ ਜ਼ਿਆਦਾ ਗੁਣਕਾਰੀ ਹੈ, ਸ਼ਾਮੀ ਵੀ ਕਰ ਲੈਂਦੇ ਹੋ ਅਤੇ ਤਾਂ ਵੀ ਫਾਇਦੇਮੰਦ ਹੈ। ਮਮਤਾ ਜੀ ਹੁਣ ਇਹ ਦੱਸੋ ਕਿ ਯੋਗ ਜਿਹੜਾ ਹੈ ਉਹ ਖਾਣਾ ਖਾ ਕੇ ਕਰਨਾ ਚਾਹੀਦਾ ਹੈ ਜਾਂ ਖਾਲੀ ਪੇਟ ਕਰਨਾ ਚਾਹੀਦਾ ਹੈ, ਜਾਂ ਖਾਣਾ ਖਾਣ ਤੋਂ ਕਿੰਨੀ ਦੇਰ ਬਾਅਦ ਕਰਨਾ ਚਾਹੀਦਾ ਹੈ ਤਾਂ ਜੋ ਇਹਦਾ ਸਾਨੂੰ ਬੈਸਟ ਵਾਲਾ ਰਿਜ਼ਲਟ ਮਿਲ ਸਕੇ?
0: ਯੋਗਾ ਕਰਨੇ ਮੇਂ ਔਰ ਫੂਡ ਮੇਂ ਕਮ ਸੇ ਕਮ ਨੋ ਹੈਵੀ ਮੀਲ ਅਗਰ ਬੱਚੋ ਨੇ ਲਿਆ ਹੈ ਤੋ ਕਮ ਸੇ ਕਮ 2-3 hours ਕਾ ਗੈਪ ਹੋ।
1: ਓਕੇ
0: ਕਿ ਆਪ ਮੰਨ ਲਓ ਲੰਚ ਹੈਵੀ ਕਰਤੇ ਹੈ ਬੱਚੇ, ਤੋ ਅਗਰ ਉਹਨੇ ਲੰਚ 2 ਵਜੇ ਕੀਆ ਹੈ ਤੋ ਵੋ 6 ਵਜੇ ਹੀ ਆਪਣਾ ਯੋਗਾ ਸਾਧਨਾ ਸਟਾਰਟ ਕਰ ਸਕਤੇ ਹੈ।
1: ਓਕੇ
0: ਕਮ ਸੇ ਕਮ 2.5-3 ਘੰਟੇ ਕਾ ਗੈਪ ਹੋ। ਔਰ ਅਗਰ ਉਹਨੇ ਕੁਛ ਲਾਈਟ ਫੂਡ ਖਾਇਆ ਹੈ, ਮੰਨ ਲਓ ਫਰੂਟਸ ਹੈ ਜਾਂ ਕੁਛ ਔਰ ਸਨੈਕਸ ਮੇਂ ਕੁਛ ਲਿਆ ਹੈ ਤੋ 1.5 hours ਇਜ਼ ਓਕੇ।
1: ਓਕੇ
0: ਅਗਰ ਕੁਛ ਫਰੂਟਸ ਹੀ ਲੀਏ ਹੈ ਤੋ ਮੈਕਸੀਮਮ 2 ਘੰਟੇ ਕਾ ਗੈਪ ਤੋ ਚਾਹੀਏ ਹੀ। ਔਰ ਦੂਸਰੀ ਚੀਜ਼ ਯੇ ਹੈ ਕਿ ਜਬ ਉਹਨੇ ਨਾ ਫੂਡ ਹੈ ਫੂਡ ਲਿਆ ਹੈ ਬਹੁਤ ਜ਼ਿਆਦਾ ਔਰ ਉਸਕੇ ਸਾਥ ਵੋ ਯੋਗਾ ਆਸਨ ਕਰਤੇ ਹੈ ਤੋ ਔਰ ਜ਼ਿਆਦਾ ਟੋਕਸਿਨਸ ਹੀ ਬੋਡੀ ਮੇਂ ਕ੍ਰੀਏਟ ਹੋਂਗੇ ਔਰ ਉਨਕੇ ਲਿਏ ਡਿਫਿਕਲਟ ਰਹਿਤਾ ਹੈ। ਮੈਕਸੀਮਮ ਬੱਚੇ ਅਵੋਇਡ ਕਰੇ ਕਿ ਖਾਣੇ ਕੇ ਸਾਥ ਯਾ ਜਲਦੀ ਮੇਂ ਯੋਗਾ ਕਰ ਰਹੇ ਹੈ।
3: ਠੀਕ ਹੈ, 2-3 ਘੰਟੇ ਦਾ ਗੈਪ ਜਿਹੜਾ ਹੈ ਬੱਚੇ ਜ਼ਰੂਰ ਤੇ ਜ਼ਰੂਰ ਹੋਣਾ ਚਾਹੀਦਾ ਜੇਕਰ ਤੁਸੀਂ ਖਾਣਾ ਖਾ ਚੁੱਕੇ ਹੋ ਤੇ। ਖਾਣਾ ਖਾਣ ਤੋਂ ਬਾਅਦ ਸੋ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਸਾਡੇ ਤੱਕ ਪੁੱਜਦਾ ਹੋ ਰਹੀ ਹੈ। ਹੁਣ ਰੁੱਕ ਕਰਦੇ ਹਾਂ ਦੁਬਾਰਾ ਤੋਂ ਚਾਂਦਨੀ ਗਾਬਾ ਜੀ ਦੇ ਵੱਲ ਤੇ ਤੁਹਾਨੂੰ ਮੈਂ ਸਵਾਲ ਪੁੱਛਣਾ ਚਾਹਾਂਗੀ। ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੱਚੇ ਜਿਹੜੇ ਨੇ ਉਹ ਆਪਣਾ ਦਿਨ ਚਰਿਆ ਬਿਤਾ ਰਹੇ ਹੁੰਦੇ ਨੇ ਸਕੂਲ ਜਾਣ ਵਾਲੇ ਸਮਿਆਂ ਦੇ ਵਿੱਚ ਖਾਸ ਕਰਕੇ, ਲੇਕਿਨ ਹੁਣ ਛੁੱਟੀਆਂ ਚੱਲ ਰਹੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਅਗਰ ਬੱਚਿਆਂ ਨੇ ਆਪਣੀ ਰੂਟੀਨ ਸੈੱਟ ਕਰਨੀ ਹੈ ਤੇ ਕੀ ਸੰਦੇਸ਼ ਤੁਸੀਂ ਉਹਨਾਂ ਨੂੰ ਖਾਸ ਕਰਕੇ ਦੇਣਾ ਚਾਹੋਗੇ, ਕਿਹੜੇ ਗੁੜਤੇ ਤੁਸੀਂ ਉਹਨਾਂ ਨੂੰ ਦੇਣਾ ਚਾਹੋਗੇ ਖਾਸ ਕਰਕੇ ਕਿ ਉਹ ਆਪਣੀ ਰੂਟੀਨ ਛੁੱਟੀਆਂ 'ਚ ਸੈੱਟ ਕਰਨ ਤਾਂ ਕਿ ਉਹ ਛੁੱਟੀਆਂ ਤੋਂ ਬਾਅਦ ਵੀ ਉਸ ਨੂੰ ਬਣਾਈ ਰੱਖਣ?
0: ਹਾਂਜੀ ਮੈਮ, ਛੁੱਟੀਆਂ ਦਾ ਟਾਈਮ ਐਕਚੁਅਲੀ ਬੈਸਟ ਹੁੰਦਾ ਬੱਚਿਆਂ ਲਈ ਬਿਕੋਜ਼ ਦੇ ਆਰ ਫ੍ਰੀ ਐਂਡ ਜਿਵੇਂ ਤੁਸੀਂ ਬੋਲਿਆ ਕਿ ਉਹ ਆਪਣਾ ਇੱਕ ਦਿਨ ਚਰਿਆ ਛੁੱਟੀਆਂ 'ਚ ਬਣਾ ਸਕਦੇ ਆ ਵਿਚ ਕੈਨ ਬੀ ਕੈਰੀਡ ਔਨ ਅੱਗੇ ਸਕੂਲ ਖੁੱਲਦੇ ਆ ਤਾਂ ਉਹਨੂੰ ਅੱਗੇ ਉਹ ਆਪਣਾ ਕੈਰੀ ਔਨ ਕਰ ਸਕਦੇ ਆ। ਤਾਂ ਵੈਸੇ ਤਾਂ ਅੱਜ ਕੱਲ੍ਹ ਬਹੁਤ ਅਵੇਅਰਨੈਸ ਹੈ, ਬਹੁਤ ਸਾਰੇ ਕੈਂਪਸ ਲੱਗਦੇ ਆ, ਕਲਾਸਿਸ ਲੱਗਦੀਆਂ ਬੱਚਿਆਂ ਲਈ ਘੱਟ ਹੁੰਦੀਆਂ, ਬਟ ਜਿਵੇਂ ਸਾਡੇ ਆਰਟ ਆਫ ਲਿਵਿੰਗ ਦੇ ਅੰਡਰ ਵੀ ਬੱਚਿਆਂ ਲਈ ਬਹੁਤ ਸਾਰੇ ਪ੍ਰੋਗਰਾਮਸ ਹੁੰਦੇ ਰਹਿੰਦੇ ਰੈਗੂਲਰ
1: ਜੀ,
0: ਪੂਰਾ ਸਾਲ ਹੀ ਹੁੰਦੇ ਆ। ਸਮਰ ਵੈਕੇਸ਼ਨ ਚ ਜ਼ਿਆਦਾ ਹੁੰਦੇ ਆ ਬਿਕੋਜ਼ ਬੱਚੇ ਫ੍ਰੀ ਹੁੰਦੇ ਆ ਤੇ ਪੇਰੈਂਟਸ ਵੀ ਅੱਜ ਕੱਲ੍ਹ ਬਹੁਤ ਅਵੇਅਰ ਨੇ, ਉਹਨਾਂ ਨੂੰ ਵੀ ਹੁੰਦਾ ਹੈ ਕਿ ਬੱਚਿਆਂ ਨੂੰ ਅਗਰ ਛੁੱਟੀਆਂ ਤਾਂ ਆਪਾਂ ਉਹਨਾਂ ਨੂੰ ਇਸ ਚੀਜ਼ ਵੱਲ ਪਾਈਏ ਬਿਕੋਜ਼ ਬੈਸਟ ਆਹੀ ਹੁੰਦਾ ਵੀ ਉਹ ਛੋਟੇ ਨੇ ਤਾਂ ਉਹਨਾਂ ਨੂੰ ਆ ਵਿਜਨ ਯੋਗਾ ਮੈਡੀਟੇਸ਼ਨ ਦੀ ਹਜੇ ਤੋਂ ਹੀ ਦੇਵਾਂਗੇ ਤਾਂ ਉਹ ਇੱਕ ਨੀਵ ਉਹਨਾਂ ਦੀ ਬਹੁਤ ਵਧੀਆ ਬਣ ਜਾਂਦੀ ਹੈ। ਜਿਵੇਂ ਇਸ ਟਾਈਮ ਇੱਕ ਰੁਝਾਨ ਹੈ ਵੈਸਟਰਨ ਕਲਚਰ ਦਾ, ਖਾਸ ਕਰਕੇ ਨੌਰਥ ਵਿੱਚ ਆਪਾਂ ਜਿੱਥੇ ਰਹਿੰਦੇ ਹਾਂ ਉੱਥੇ ਬਹੁਤ ਹੈ ਕਿ ਬਾਹਰ ਜਾਣਾ ਹੈ ਜਾਂ ਬਾਹਰ ਦੇ ਦੇਸ਼ਾਂ 'ਚ ਜੋ ਹੈ ਉਹ ਵਧੀਆ ਹੈ। ਆਪਣੇ ਇੱਥੇ ਦਾ ਜਿਹੜਾ ਆਹ ਵਾਲਾ ਕਲਚਰ ਹੈ ਜੋ ਆਪਣੀ ਆ ਗਿਆਨ ਹੈ ਆਹ ਸਾਰਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਸੋ ਦਿਸ ਇਜ਼ ਦਾ ਰਾਈਟ ਏਜ ਜਦੋਂ ਆਪਾਂ ਉਹਨਾਂ ਨੂੰ ਇੰਟਰੋਡਿਊਸ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਤੇ ਜਿਹੜੇ ਪ੍ਰੋਗਰਾਮਸ ਹੁੰਦੇ ਆ, ਫਨ ਲਵਿੰਗ ਕੈਂਪਸ ਹੁੰਦੇ ਆ, ਗੇਮਸ ਐਕਟੀਵਿਟੀਜ਼ ਦੇ ਨਾਲ ਨਾਲ ਹੁੰਦੇ ਆ, ਨਾਲ ਦੀ ਨਾਲ ਉਹ ਆਪਣਾ ਮੈਡੀਟੇਸ਼ਨ ਬਰੀਦਿੰਗ ਟੈਕਨੀਕ ਸਿੱਖ ਜਾਂਦੇ ਆ, ਤਾਂ ਬੱਚੇ ਦੇ ਕੋਲ ਇੱਕ ਟੂਲ ਆ ਜਾਂਦਾ ਫਰੋਮ ਦਾ ਵੈਰੀ ਸਮਾਲ ਏਜ ਆਪਣੇ ਮਨ ਨੂੰ ਹੈਂਡਲ ਕਰਨ ਦਾ।
1: ਬਿਲਕੁਲ,
2: ਬਿਲਕੁਲ ਕਰਨਾ ਚਾਹੀਦਾ ਪਿਆਰੇ ਬੱਚਿਓ, ਕਿਉਂਕਿ ਇਹ ਛੋਟੀ ਉਮਰ ਦੇ ਵਿੱਚ ਤੁਸੀਂ ਜਿੰਨੀਆਂ ਚੰਗੀਆਂ ਚੀਜ਼ਾਂ ਸਿੱਖ ਲਓਗੇ ਉਨੀਆਂ ਤੁਹਾਡੇ ਵਾਸਤੇ ਗੁਣਕਾਰੀ ਨੇ। ਔਰ ਮਮਤਾ ਜੀ ਔਰ ਚਾਂਦਨੀ ਗਾਬਾ ਜੀ ਅੱਜ ਸਾਨੂੰ ਬੜੀ ਖੂਬਸੂਰਤ ਯੋਗ ਦੇ ਬਾਰੇ ਜਾਣਕਾਰੀ ਦਿੰਦੇ ਪਏ ਨੇ। ਔਰ ਦੇਖੋ ਪਿਆਰੇ ਬੱਚਿਓ, ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਪਈਆਂ ਨੇ ਯੋਗ ਦੇ ਬਾਰੇ, ਬਹੁਤ ਸਾਰੀਆਂ ਚੀਜ਼ਾਂ ਅਸੀਂ ਪੁੱਛ ਚੁੱਕੇ ਹਾਂ। ਔਰ ਹੁਣ ਮੈਂ

0: ਜੀ ਖੂਬਸੂਰਤ ਮਿੱਟੀ ਦਾ ਬਾਵਾ ਲੋਕ ਗੀਤ ਸੁਣਾ ਕੇ ਪਿਆਰੇ ਬੱਚੇ ਨੇ ਵਾਹ ਵਾਹ ਅੱਜ ਬਟੋਰ ਲਈ ਹੋਏਗੀ। ਔਰ ਪਿਆਰੇ ਬੱਚੇ ਨੇ ਬਹੁਤ ਖੂਬਸੂਰਤ ਆਪਣੀ ਪਰਫਾਰਮੈਂਸ ਦਿੱਤੀ ਹੈ, ਔਰ ਬਾਲ ਜਗਤ ਦੇ ਵਿੱਚ ਆਪਣੀਆਂ ਪਰਫਾਰਮੈਂਸ ਦੇਣ ਦੇ ਲਈ ਪਿਆਰੇ ਬੱਚੇ ਖੂਬ ਸਾਰੀ ਮਿਹਨਤ ਕਰਦੇ ਨੇ, ਔਰ ਉਹਨਾਂ ਦੇ ਟੀਚਰ ਸਾਹਿਬਾਨ ਵੀ ਬਹੁਤ ਸਾਰੀ ਉਹਨਾਂ ਨੂੰ ਮਿਹਨਤ ਕਰਾਉਂਦੇ ਨੇ, ਜਿਸ ਦੇ ਲਈ ਉਹ ਵਧਾਈ ਦੇ ਪਾਤਰ ਨੇ। ਔਰ ਪਿਆਰੇ ਬੱਚੇ, ਉਹ ਬਾਲ ਜਗਤ ਹਰ ਐਤਵਾਰ ਆਉਂਦਾ ਹੈ, ਔਰ ਤੁਹਾਡੇ ਲਈ ਵਿਸ਼ੇਸ਼ ਆਉਂਦਾ ਹੈ। ਤੁਸੀਂ ਕੁਝ ਗਾਉਂਦੇ ਹੋ, ਵਜਾਉਂਦੇ ਹੋ, ਆਵਾਜ਼ ਨਾਲ ਖੂਬਸੂਰਤ ਕਰਦੇ ਹੋ, ਤਾਂ ਸਾਨੂੰ ਰਿਕਾਰਡ ਕਰਕੇ ਭੇਜ ਦਿਓ ਆਪਣੇ ਮੋਬਾਈਲ ਫੋਨ ਦੇ ਉੱਪਰ, ਔਰ ਅਸੀਂ ਉਹਨੂੰ ਐਤਵਾਰ ਨੂੰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਾਵਾਂਗੇ। ਅਤੇ ਲਓ ਜੀ, ਹੁਣ ਚੱਲਦੇ ਹਾਂ ਅਗਲੀ ਪਰਫਾਰਮੈਂਸ ਦੇ ਵੱਲ, ਜਿਹੜੀ ਸਾਨੂੰ ਕਮਲ ਜੋਤ ਨੇ ਪੰਜਾਬੀ ਮਾਂ ਬੋਲੀ ਦੀ ਵਡਿਆਈ ਦੇ ਵਿੱਚ ਰਿਕਾਰਡ ਕਰਕੇ ਭੇਜੀ ਹੈ। ਅਤੇ ਆਓ ਜੀ, ਸੁਣਦੇ ਹਾਂ ਦੋਸਤ ਦੀ ਇਹ ਖੂਬਸੂਰਤ ਜਿਹੀ ਕਵਿਤਾ।
1: ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਕਮਲਜੋਤ ਸਿੰਘ ਹੈ। ਅੱਜ ਮੈਂ ਬਾਲ ਜਗਤ ਪ੍ਰੋਗਰਾਮ ਵਿੱਚ ਡਾਕਟਰ ਹਰੀ ਸਿੰਘ ਜਾਚਕ ਦੁਆਰਾ ਲਿਖੀ ਕਵਿਤਾ ਪੰਜਾਬੀ ਮਾਂ ਬੋਲੀ ਸੁਣਾਉਣ ਜਾ ਰਿਹਾ ਹਾਂ। ਗੁਰੂਆਂ ਪੀਰਾਂ ਫਕੀਰਾਂ ਦੀ ਇਹ ਧਰਤੀ, ਗੁਰੂਆਂ ਪੀਰਾਂ ਫਕੀਰਾਂ ਦੀ ਇਹ ਧਰਤੀ, ਮਿੱਠੀ ਬੋਲੀ ਏ ਪਾਵਨ ਪੰਜਾਬ ਦੀ ਏ, ਵਗ ਰਹੇ ਨੇ ਰਾਵੀ ਬਿਆਸ ਜਿੱਥੇ, ਬੋਲੀ ਸਤਲੁਜ ਜਿਹਲਮ ਚਨਾਬ ਦੀ ਏ। ਸਾਹਿਤਕਾਰਾਂ ਨੇ ਕਲਮ ਦੇ ਨਾਲ ਇਸ ਵਿੱਚ, ਸਾਹਿਤਕਾਰਾਂ ਨੇ ਕਲਮ ਦੇ ਨਾਲ ਇਸ ਵਿੱਚ, ਮਿਸ਼ਰੀ ਘੋਲੀ ਕੋਈ ਬੇਹਿਸਾਬ ਦੀ ਏ, ਮਹਿਕਾ ਵੰਡ ਰਹੀ ਸਾਰੇ ਸੰਸਾਰ ਅੰਦਰ, ਮਹਿਕ ਇਸ ਵਿੱਚ ਫੁੱਲ ਗੁਲਾਬ ਦੀ ਏ। ਗੁਰੂਆਂ ਭਗਤਾਂ ਦੀ ਬਾਣੀ ਨੂੰ ਕਰ ਇਕੱਠਿਆਂ, ਗੁਰੂਆਂ ਭਗਤਾਂ ਦੀ ਬਾਣੀ ਨੂੰ ਕਰ ਇਕੱਠਿਆਂ, ਪੰਚਮ ਪਿਤਾ ਕੀਤੀ ਨੂਰੋ ਨੂਰ ਬੋਲੀ, ਧੁਰ ਕੀ ਬਾਣੀ ਨੂੰ ਜਦ ਇਸ ਵਿੱਚ ਪੜ੍ਹਦੇ, ਸਾਨੂੰ ਦਿੰਦੀ ਅਗੰਮੀ ਸਰੂਰ ਬੋਲੀ, ਸਾਨੂੰ ਦਿੰਦੀ ਅਗੰਮੀ ਸਰੂਰ ਬੋਲੀ। ਸਮੇਂ ਸਮੇਂ ਪੰਜਾਬੀ ਦੇ ਸਾਹਿਤਕਾਰਾਂ, ਸਮੇਂ ਸਮੇਂ ਪੰਜਾਬੀ ਦੇ ਸਾਹਿਤਕਾਰਾਂ, ਸੋਹਣੇ ਸ਼ਬਦਾਂ ਨਾਲ ਕੀਤੀ ਭਰਪੂਰ ਬੋਲੀ, ਬੁੱਲੇ ਸ਼ਾਹ ਵਾਰਸ ਹਾਸ਼ਮ ਵਰਗਿਆਂ ਨੇ ਕੀਤੀ ਜੱਗ ਅੰਦਰ ਮਸ਼ਹੂਰ ਬੋਲੀ, ਬੁੱਲੇ ਸ਼ਾਹ ਵਾਰਸ ਹਾਸ਼ਮ ਵਰਗਿਆਂ ਨੇ ਕੀਤੀ ਜੱਗ ਅੰਦਰ ਮਸ਼ਹੂਰ ਬੋਲੀ। ਵਾਰਾਂ ਤਾਈਂ ਪੰਜਾਬੀ ਦੇ ਵਿੱਚ ਰਚ ਕੇ, ਵਾਰਾਂ ਤਾਈਂ ਪੰਜਾਬੀ ਦੇ ਵਿੱਚ ਰਚ ਕੇ, ਇਹਦਾ ਮੁੱਖ ਚਮਕਾਇਆ ਗੁਰਦਾਸ ਜੀ ਨੇ ਅਲੰਕਾਰਾਂ ਤਸਬੀਹਾਂ ਦੇ ਨਾਲ ਜੜ ਕੇ, ਇਹਦਾ ਦਰਸ਼ਨ ਕਰਵਾਇਆ ਗੁਰਦਾਸ ਜੀ ਨੇ। ਹਰ ਇੱਕ ਵਾਰ ਅੰਦਰ ਹੈਸੀ ਭਰ ਦਿੱਤਾ, ਹਰ ਇੱਕ ਵਾਰ ਅੰਦਰ ਹੈਸੀ ਭਰ ਦਿੱਤਾ, ਸ਼ਬਦਾਂ ਵਾਲਾ ਸਰਮਾਇਆ ਗੁਰਦਾਸ ਜੀ ਨੇ, ਆਪਣੀ ਬੋਲੀ ਅਤੇ ਸ਼ੈਲੀ ਨੂੰ ਜੱਗ ਅੰਦਰ ਸਿਖਰਾਂ ਉੱਤੇ ਪਹੁੰਚਾਇਆ ਗੁਰਦਾਸ ਜੀ ਨੇ, ਆਪਣੀ ਬੋਲੀ ਅਤੇ ਸ਼ੈਲੀ ਨੂੰ ਜੱਗ ਅੰਦਰ ਸਿਖਰਾਂ ਉੱਤੇ ਪਹੁੰਚਾਇਆ ਗੁਰਦਾਸ ਜੀ ਨੇ। ਦੁਨੀਆਂ ਵਿੱਚ ਪੰਜਾਬੀ ਹਰ ਥਾਂ ਜਾ ਕੇ ਕਿਸਮਤ ਆਪਣੀ ਦੇ ਵਰ ਕੇ ਫੋਲਦੇ ਨੇ, ਕਰਦੇ ਨੌਕਰੀ ਜਾਂ ਪੜ੍ਹਾਈ ਭਾਵੇਂ, ਜਾਂ ਫਿਰ ਕਿਤੇ ਜਾ ਕੇ ਬਿਜ਼ਨਸ ਖੋਲਦੇ ਨੇ।

0: ਇੰਗਲਿਸ਼ ਹਿੰਦੀ ਜਾਂ ਬੋਲਦੇ ਹੋਰ ਭਾਸ਼ਾ, ਇੰਗਲਿਸ਼ ਹਿੰਦੀ ਜਾਂ ਬੋਲਦੇ ਹੋਰ ਭਾਸ਼ਾ, ਬੋਲ ਬੋਲ ਅੰਦਰ ਰਸ ਘੋਲਦੇ ਨੇ, ਪਰ ਹਰ ਬੋਲ ਦਾ ਉਦੋਂ ਹੀ ਮਜ਼ਾ ਆਉਂਦਾ ਜਦ ਪੰਜਾਬੀ ਪੰਜਾਬੀ ਬੋਲਦੇ ਨੇ, ਜਦ ਪੰਜਾਬੀ ਪੰਜਾਬੀ ਬੋਲਦੇ ਨੇ। ਜਿੰਨੇ ਮਰਜ਼ੀ ਕੋਈ ਇਸ ਨੂੰ ਬੰਨ ਲਾ ਲਏ, ਇਹ ਨਹੀਂ ਕਿਸਿਆਂ ਰੋਕਿਆਂ ਰੁਕ ਸਕਣੀ, ਰਹੂ ਪੰਜਾਂ ਦਰਿਆਵਾਂ ਦੇ ਵਾਂਗ ਵਗਰੀ, ਕਿਸੇ ਸੋਕੇ 'ਤੇ ਨਹੀਂ ਸੁੱਕ ਸਕਣੀ, ਰਹੂ ਪੰਜਾਂ ਦਰਿਆਵਾਂ ਦੇ ਵਾਂਗ ਵਗਦੀ, ਕਿਸੇ ਸੋਕੇ 'ਤੇ ਇਹ ਨਹੀਂ ਸੁੱਕ ਸਕਣੀ। ਮਹਾਰਾਣੀ ਇਹ ਰਹੂਗੀ ਮਹਾਰਾਣੀ, ਮਹਾਰਾਣੀ ਇਹ ਰਹੂਗੀ ਮਹਾਰਾਣੀ, ਕਿਸੇ ਰਾਣੀ ਅੱਗੇ ਨਹੀਂ ਝੁੱਕ ਸਕਣੀ, ਕਰਦੇ ਰਹੇ ਜੇ ਅਸੀਂ ਸਤਿਕਾਰ ਇਸਦਾ, ਨਾ ਹੀ ਮਰ ਸਕਣੀ ਨਾ ਹੀ ਮੁੱਕ ਸਕਣੀ, ਨਾ ਹੀ ਮਰ ਸਕਣੀ ਨਾ ਹੀ ਮੁੱਕ ਸਕਣੀ। ਮਾਵਾਂ ਸਦਾ ਹੀ ਠੰਡੀਆਂ ਦੇਣ ਛਾਵਾਂ, ਮਾਵਾਂ ਸਦਾ ਹੀ ਠੰਡੀਆਂ ਦੇਣ ਛਾਵਾਂ, ਮਾਂ ਬੋਲੀ ਦਾ ਪੂਰਨ ਸਤਿਕਾਰ ਕਰੀਏ, ਇਹਦੇ ਅੱਖਰਾਂ ਦੇ ਸੁੱਚੇ ਮੋਤੀਆਂ ਨੂੰ ਗਲੇ ਵਾਲਾ ਬਣਾ ਕੇ ਹਾਰ ਰੱਖੀਏ। ਮਿਲੇ ਮਾਣ ਪੰਜਾਬੀ ਨੂੰ ਜੱਗ ਅੰਦਰ, ਮਿਲੇ ਮਾਣ ਪੰਜਾਬੀ ਨੂੰ ਜੱਗ ਅੰਦਰ, ਇਸ ਗੱਲ ਨੂੰ ਦਿਲ ਵਿੱਚ ਧਾਰ ਰੱਖੀਏ, ਪਿੰਡਾਂ ਸ਼ਹਿਰਾਂ ਅਤੇ ਦੇਸ਼ ਵਿਦੇਸ਼ ਅੰਦਰ ਮਾਂ ਬੋਲੀ ਨਾਲ ਜਾਚਕ ਪਿਆਰ ਰੱਖੀਏ, ਪਿੰਡਾਂ ਸ਼ਹਿਰਾਂ ਅਤੇ ਦੇਸ਼ ਵਿਦੇਸ਼ ਅੰਦਰ ਮਾਂ ਬੋਲੀ ਨਾਲ ਜਾਚਕ ਪਿਆਰ ਰੱਖੀਏ। ਧੰਨਵਾਦ।
1: ਬਾਲ ਜਗਤ ਦੇ ਵਿੱਚ ਆਪਣੀਆਂ ਪਰਫੋਰਮੈਂਸ ਦੇਣ ਦੇ ਲਈ ਪਿਆਰੇ ਬੱਚੇ ਖੂਬ ਸਾਰੀ ਮਿਹਨਤ ਕਰਦੇ ਨੇ, ਔਰ ਉਹਨਾਂ ਦੇ ਟੀਚਰ ਸਾਹਿਬਾਨ ਵੀ ਬਹੁਤ ਸਾਰੀ ਉਹਨਾਂ ਨੂੰ ਮਿਹਨਤ ਕਰਾਉਂਦੇ ਨੇ, ਜਿਸ ਦੇ ਲਈ ਉਹ ਵਧਾਈ ਦੇ ਪਾਤਰ ਨੇ। ਔਰ ਪਿਆਰੇ ਬੱਚੇ, ਉਹ ਬਾਲ ਜਗਤ ਹਰ ਐਤਵਾਰ ਆਉਂਦਾ ਹੈ, ਔਰ ਤੁਹਾਡੇ ਲਈ ਵਿਸ਼ੇਸ਼ ਆਉਂਦਾ ਹੈ। ਤੁਸੀਂ ਕੁਝ ਗਾਉਂਦੇ ਹੋ, ਵਜਾਉਂਦੇ ਹੋ, ਆਵਾਜ਼ ਨਾਲ ਖੂਬਸੂਰਤ ਕਰਦੇ ਹੋ, ਤਾਂ ਸਾਨੂੰ ਰਿਕਾਰਡ ਕਰਕੇ ਭੇਜ ਦਿਓ ਆਪਣੇ ਮੋਬਾਈਲ ਫੋਨ ਦੇ ਉੱਪਰ, ਔਰ ਅਸੀਂ ਉਹਨੂੰ ਐਤਵਾਰ ਨੂੰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਾਵਾਂਗੇ। ਅਤੇ ਲਓ ਜੀ, ਹੁਣ ਚੱਲਦੇ ਹਾਂ ਅਗਲੀ ਪਰਫਾਰਮੈਂਸ ਦੇ ਵੱਲ।
2: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਂ ਅਰਪਿਤਾ ਰਾਣਾ ਹੈ ਅਤੇ ਮੈਂ ਨਵੀਂ ਜਮਾਤ ਵਿੱਚ ਪੜ੍ਹਦੀ ਹਾਂ। ਮੈਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੀ ਰਹਿਣ ਵਾਲੀ ਹਾਂ। ਇੱਕ ਪਲ ਇਸ ਨੂੰ ਚੈਨ ਨਹੀਂ, ਮਰਨ ਦਾ ਇਸ ਕੋਲ ਟਾਈਮ ਨਹੀਂ, ਜੀਵਨ ਦੇ ਲਾ ਕੇ ਉਲਟੀ ਰੇਸ, ਕਿਵੇਂ ਬਣਾ ਕੇ ਬੈਠਾ ਫੇਸ, ਅੰਤ ਨਵੇੜਾ ਸੱਚ ਤੇ ਹੋਣਾ, ਫਿਰ ਤੂੰ ਬੰਦਿਆ ਬਹਿ ਕੇ ਰੋਣਾ, ਹੱਥ ਝਾੜ ਕੇ ਹੋ ਜਾ ਵੇਲਾ, ਛੱਡ ਦੇ ਝੂਠਾ ਸਭ ਝਮੇਲਾ, ਦੁਨੀਆਂ ਦੇ ਨੇ ਸਬਰ ਸਫਿੱਕੇ, ਇੱਕੋ ਮਿੱਠੀ ਨਾਮ ਦੀ ਚੀਜ਼ੀ, ਰੱਬ ਨੂੰ ਪਾਉਣਾ ਬੜਾ ਹੈ ਈਜੀ, ਬਟ ਮੈਨ ਇਜ ਵੈਰੀ ਬਿਜ਼ੀ, ਤੁਸੀਂ ਕਿਉਂ ਮੇਰੇ ਪਿੱਛੇ ਪੈ ਗਏ, ਜੜ੍ਹਾਂ ਵਿੱਚ ਕਿਉਂ ਮੇਰੇ ਆ ਕੇ ਬਹਿ ਗਏ, ਮੈਨੂੰ ਤਾਂ ਨਹੀਂ ਰੱਬ ਦੀ ਲੋੜ, ਫਿਰ ਵੀ ਜੇ ਤੂੰ ਪਾਉਣਾ ਜ਼ੋਰ, ਚਲੋ ਰੱਬ ਮੈਂ ਪਾਵੇ ਲੈਣਾ, ਇਹ ਕੌੜੀ ਫੱਕੀ ਖਾਵੇ ਲੈਣਾ, ਮੈਨੂੰ ਦੱਸੋ ਪਹਿਲਾਂ ਦੇਵੋਂਗੇ ਕੀ ਜੀ, ਕੋਈ ਕੰਮ ਐਵੇਂ ਕਰਦਾ ਨਹੀਂ ਜੀ, ਰੱਬ ਨੂੰ ਪਾਉਣਾ ਬੜਾ ਹੈ ਈਜੀ, ਬਟ ਮੈਨ ਇਜ ਵੈਰੀ ਬਿਜ਼ੀ, ਐਵੇਂ ਨਾ ਕਰ ਆਨਾ ਕਾਨੀ, ਸੋਚ ਜਰਾਏ ਮੂਰਖ ਪ੍ਰਾਣੀ, ਹੀਰੇ ਵਰਗੀ ਇਹ ਜ਼ਿੰਦਗਾਨੀ, ਬਾਰ ਬਾਰ ਜੋ ਹੱਥ ਨਹੀਂ ਆਣੀ, ਇਹਦਾ ਪੂਰਾ ਲਾਭ ਉਠਾ ਲੈ, ਪਾ ਕੇ ਰੱਬ ਨੂੰ ਕੰਮ ਮੁਕਾ ਲੈ, ਬੰਦੇ ਅਕਲ ਠਿਕਾਣੇ ਆ ਜਾਊ, ਜਦੋਂ ਖੋਲਦਾ ਅੱਖ ਇਹ ਤੀਜੀ, ਰੱਬ ਨੂੰ ਪਾਉਣਾ ਬੜਾ ਹੈ ਈਜੀ, ਬਟ ਮੈਨ ਇਜ ਵੈਰੀ ਬਿਜ਼ੀ, ਬਟ ਮੈਨ ਇਜ ਵੈਰੀ ਬਿਜ਼ੀ। ਧੰਨਵਾਦ
3: ਜੀ। ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ ਮਾਂ ਬੋਲੀ ਪੰਜਾਬੀ ਦੀ, ਸੱਚੀ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਨਾ ਚਾਹੀਦਾ, ਔਰ ਜਦੋਂ ਅਸੀਂ ਪਿਆਰ ਕਰਦੇ ਹਾਂ ਆਪਣੀ ਮਾਂ ਬੋਲੀ ਪੰਜਾਬੀ ਨੂੰ, ਅਤੇ ਇਸ ਦੇ ਵਿੱਚ ਹੀ ਤੁਸੀਂ ਕਵਿਤਾਵਾਂ, ਕਹਾਣੀਆਂ ਆਪਣੀ ਆਵਾਜ਼ ਦੇ ਜ਼ਰੀਏ ਆਵਾਮ ਤੱਕ ਪਹੁੰਚਾ ਸਕਦੇ ਹੋ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਖੁਦ ਲਿਖ ਕੇ ਵੀ, ਦੂਸਰਿਆਂ ਦੇ ਲਿਖੀਆਂ ਹੋਈਆਂ ਵੀ। ਕਰਨਾ ਕੀ ਹੈ ਜੀ, ਤੁਸੀਂ ਵਧੀਆ ਤਰੀਕੇ ਦੇ ਨਾਲ ਉਹਨੂੰ ਰਿਕਾਰਡ ਕਰਕੇ ਸਾਨੂੰ ਭੇਜਣਾ, ਜਲਦ ਹੀ ਤੁਹਾਨੂੰ ਨੰਬਰ ਜ਼ਰੂਰ ਅਤੇ ਜ਼ਰੂਰ ਅਸੀਂ ਦੱਸ ਦੇਵਾਂਗੇ ਪ੍ਰੋਗਰਾਮ ਬਾਲ ਜਗਤ ਦੇ ਵਿੱਚ। ਲੇਕਿਨ ਹੁਣ ਖਾਸ ਕਰਕੇ ਰੁੱਖ ਕਰਦੇ ਹਾਂ ਜੀ ਪ੍ਰੋਗਰਾਮ ਬਾਲ ਜਗਤ ਦੇ ਸਿਲਸਿਲੇ ਨੰਨੀ ਕਲਮ ਤੋਂ ਦੀ ਅਗਲੀ ਅਤੇ ਆਖਰੀ ਪੇਸ਼ਕਾਰੀ ਦੇ ਵੱਲ। ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ।

ਨੰਨੀ ਕਲਮ ਦੇ ਵਿੱਚ ਪਿਆਰੇ ਬੱਚੇ ਆਪਣੀਆਂ ਖੂਬਸੂਰਤ ਵਾਲੀਆਂ ਹਾਜ਼ਰੀਆਂ ਲਗਵਾ ਰਹੇ ਸੀ ਔਰ ਪਿਆਰੇ ਬੱਚਿਓ ਸਾਨੂੰ ਤੁਹਾਡੀਆਂ ਖੂਬਸੂਰਤ ਪਰਫਾਰਮੈਂਸ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਕਿਉਂਕਿ ਬਾਲ ਜਗਤ ਦੇ ਵਿੱਚ ਤੁਹਾਡੀਆਂ ਆਵਾਜ਼ਾਂ ਤੋਂ ਬਿਨਾਂ ਰੰਗ ਨਹੀਂ ਭਰਦਾ, ਤੁਹਾਡੀਆਂ ਆਵਾਜ਼ਾਂ ਤੋਂ ਬਿਨਾਂ ਰੰਗ ਨਹੀਂ ਜੰਮਦਾ। ਸੋ ਪਿਆਰੇ ਬੱਚਿਓ ਸਾਨੂੰ ਆਪਣੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗਸ ਨਿਰੰਤਰ ਭੇਜਦੇ ਰਹੋ, ਹਰ ਵਾਰ ਹਰ ਐਤਵਾਰ ਨੂੰ ਭੇਜਦੇ ਰਹੋ ਤਾਂ ਜੋ ਅਸੀਂ ਉਹਨੂੰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਾ ਸਕੀਏ। ਔਰ ਪਿਆਰੇ ਬੱਚਿਓ ਨੰਨੀ ਕਲਮ ਦਾ ਸਿਲਸਿਲਾ ਮੁੱਕ ਚੁੱਕਾ ਹੈ ਔਰ ਗੱਲਾਂ ਬਾਤਾਂ ਵੀ ਬਹੁਤ ਸਾਰੀਆਂ ਹੋ ਗਈਆਂ, ਤੁਹਾਡੀਆਂ ਹਾਜ਼ਰੀਆਂ ਵੀ ਲੱਗ ਗਈਆਂ ਔਰ ਹੁਣ ਵੇਲਾ ਹੈ ਜੀ ਇੱਕ ਖੂਬਸੂਰਤ ਜਿਹੇ ਗੀਤ ਦਾ। ਅਤੇ ਆਓ ਪਿਆਰੇ ਬੱਚਿਓ ਸਭ ਮਿਲ ਜੁਲ ਕੇ ਸੁਣਦੇ ਹਾਂ

0: ਲਓ ਜੀ ਪਿਆਰੇ ਬੱਚਿਓ, ਇਹ ਗੱਲ ਹਮੇਸ਼ਾ ਆਪਣੇ ਚੇਤਿਆਂ ਦੇ ਵਿੱਚ ਯਾਦ ਰੱਖਿਓ ਕਿ ਸਿਹਤ ਸਭ ਤੋਂ ਜ਼ਰੂਰੀ ਹੈ ਔਰ ਸਿਹਤ ਹੀ ਤੁਹਾਡਾ ਸਭ ਤੋਂ ਵੱਡਮੁੱਲਾ ਖਜ਼ਾਨਾ ਹੈ, ਕਿਉਂਕਿ ਸਿਹਤ ਬਿਨਾਂ ਜ਼ਿੰਦਗੀ ਦੇ ਵਿੱਚ ਸਾਰੀਆਂ ਚੀਜ਼ਾਂ ਫਿੱਕੀਆਂ ਹੋ ਜਾਂਦੀਆਂ ਨੇ। ਇਸੇ ਕਰਕੇ ਬਾਰ ਬਾਰ ਕਿਹਾ ਜਾਂਦਾ ਹੈ ਕਿ ਸਿਹਤ ਜ਼ਰੂਰੀ ਹੈ। ਔਰ 21 ਤਰੀਕ ਹੈ ਨਾ ਪਿਆਰੇ ਬੱਚਿਓ, ਜਿਹੜੀ 21 ਜੂਨ, ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਇਸ ਦਿਨ ਬੜੀਆਂ ਖੂਬਸੂਰਤ ਜਿਹੜੇ ਕੰਬੀਨੇਸ਼ਨ ਨੇ ਨਾ ਉਹ ਨਿਬੜੇ ਨੇ। ਦੇਖੋ, ਸਭ ਤੋਂ ਪਹਿਲਾਂ ਦੱਸਿਆ ਕਿ 21 ਜੂਨ ਨੂੰ ਸਭ ਤੋਂ ਵੱਡਾ ਦਿਨ ਹੁੰਦਾ, ਸੂਰਜ ਬੜੀ ਦੇਰ ਤੱਕ ਸਾਡੇ ਨਾਲ ਆਪਣੀ ਰੋਸ਼ਨੀ ਸਾਂਝੀ ਕਰਦਾ, ਔਰ 21 ਤਰੀਕ ਨੂੰ ਹੋਰ ਬਹੁਤ ਸਾਰੇ ਦਿਨ ਹੁੰਦੇ ਨੇ। ਅਤੇ ਲਓ ਪਿਆਰੇ ਬੱਚੇ, ਉਹਨਾਂ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਔਰ ਖੋਲਦੇ ਹਾਂ ਤੁਹਾਡੇ ਲਈ ਨੌਲੇਜ ਦਾ ਪਟਾਰਾ। 21 ਜੂਨ ਨੂੰ ਪਿਆਰੇ ਬੱਚਿਓ ਵਰਲਡ ਮਿਊਜ਼ਿਕ ਡੇ ਮਨਾਇਆ ਜਾਂਦਾ। ਵਾਹ ਜੀ ਵਾਹ, ਜਿਹੜੇ ਵੀ ਲੋਕ ਮਿਊਜ਼ਿਕ ਦੇ ਨਾਲ ਸਾਂਝ ਪਾ ਕੇ ਰੱਖਦੇ ਨੇ ਉਹ ਜ਼ਿੰਦਗੀ 'ਚ ਹਮੇਸ਼ਾ ਖੁਸ਼ ਰਹਿੰਦੇ ਨੇ, ਮਾਯੂਸ ਨਹੀਂ ਹੁੰਦੇ। ਔਰ ਸੰਗੀਤ ਐਸੀ ਖੂਬਸੂਰਤ ਕਲਾ ਹੈ ਜਿਹਨੂੰ ਤੁਸੀਂ ਸਿੱਖੋ ਤਾਂ ਹੋਰ ਵੀ ਚੰਗੀ ਗੱਲ ਹੈ, ਜਿਹਨੂੰ ਤੁਸੀਂ ਸਿਰਫ ਸੁਣੋ ਤਾਂ ਵੀ ਬਹੁਤ ਤੁਹਾਨੂੰ ਮਜ਼ਾ ਦਿੰਦੀ ਹੈ, ਉਦਾਸ ਨਿਰਾਸ਼ ਪਰੇਸ਼ਾਨ ਨਹੀਂ ਹੋਣ ਦਿੰਦੀ। ਔਰ ਇਹ 7 ਸੁਰ ਤੁਹਾਡੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਰੰਗ ਭਰ ਦਿੰਦੇ ਨੇ। ਔਰ ਪਿਆਰੇ ਬੱਚਿਓ, ਇਹਨਾਂ 7 ਸੁਰਾਂ ਦੇ ਨਾਲ ਤੁਸੀਂ ਵੀ ਸਾਂਝ ਜ਼ਰੂਰ ਪਾਉਣੀ ਹੈ।
1: ਜੀ ਬਿਲਕੁਲ, ਜਾਣਕਾਰੀ ਦਾ ਸਿਲਸਿਲਾ ਚੱਲ ਰਿਹਾ, ਗਿਆਨ ਦੀ ਪੋਟਲੀ ਅਸੀਂ ਖੋਲੀ ਹੋਈ ਹੈ ਔਰ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗੇ ਕਿ ਜਿਹੜੇ ਵੀ ਦਿਨ ਅਸੀਂ ਮਨਾ ਰਹੇ ਹਾਂ ਇਹ ਆਪਸ ਦੇ ਵਿੱਚ ਇਕੱਠਿਆਂ ਮਨਾਏ ਜਾ ਸਕਦੇ ਨੇ, ਕਿਉਂਕਿ ਜਿੱਥੇ ਇੱਕ ਪਾਸੇ ਅਸੀਂ ਇੰਟਰਨੈਸ਼ਨਲ ਯੋਗਾ ਡੇ ਦੀ ਗੱਲ ਕਰਦੇ ਹਾਂ ਉੱਥੇ ਹੀ ਮਿਊਜ਼ਿਕ ਡੇ ਦੀ ਗੱਲ ਕੀਤੀ ਗਈ ਹੈ। ਤਾਂ ਮਿਊਜ਼ਿਕ ਦੇ ਨਾਲ ਤੁਸੀਂ ਇਹ ਦਿਨ ਮਨਾ ਸਕਦੇ ਹੋ ਔਰ ਇੱਕ ਹੋਰ ਜੋਸ਼ੋ ਖਰੋਸ਼ ਵਾਲਾ ਦਿਨ ਜਿਹੜਾ ਖਾਸ ਕਰਕੇ ਮਨਾਇਆ ਜਾ ਸਕਦਾ, ਜਿੱਥੇ ਬੱਚੇ ਅਸੀਂ ਮਾਂ ਨੂੰ ਮਮਤਾ ਦੀ ਮੂਰਤ ਕਹਿੰਦੇ ਹਾਂ ਉੱਥੇ ਹੀ ਪਿਤਾ ਜਿਹੜੇ ਨੇ ਉਹ ਸੰਘਰਸ਼ ਅਤੇ ਤਿਆਗ ਦੀ ਮਿਸਾਲ ਹੁੰਦੇ ਨੇ। ਸੋ ਜਿਵੇਂ ਅਸੀਂ ਅੰਤਰਰਾਸ਼ਟਰੀ ਸਤਰ 'ਤੇ ਇੱਕ ਇਹੋ ਜਿਹੇ ਇਫੈਕਟ ਦੀ ਗੱਲ ਕਰ ਰਹੇ ਹਾਂ ਜਿਹੜਾ ਖਾਸ ਕਰਕੇ ਸਾਡੇ ਸਾਰਿਆਂ ਦੇ ਉੱਪਰ ਹੋ ਰਿਹਾ, ਵੈਸਟਰਨ ਇਫੈਕਟ ਜਿਹੜਾ ਹੋ ਰਿਹਾ, ਜਿੱਦਾਂ ਅਸੀਂ ਪੱਛਮੀ ਸੱਭਿਅਤਾ ਵੱਲ ਜਾ ਰਹੇ ਹਾਂ, ਅਸੀਂ ਉਹਨਾਂ ਨੂੰ ਅਪਣਾ ਰਹੇ, ਉਹਨਾਂ ਦੀ ਗੱਲਬਾਤ ਕਰ ਰਹੇ ਹਾਂ, ਉਹ ਸਾਨੂੰ ਜਿਹੜਾ ਹੈ ਉਹ ਫੋਲੋ ਕਰਨਾ ਜ਼ਰੂਰ ਤੇ ਜ਼ਰੂਰ ਸ਼ੁਰੂ ਕਰ ਗਏ ਨੇ। ਇਹ ਸਾਰੀਆਂ ਚੀਜ਼ਾਂ ਕੋਲੈਬੋਰੇਟ ਹੋ ਰਹੀਆਂ ਨੇ ਉੱਥੇ ਹੀ, ਹੁਣ ਇਹੋ ਜਿਹੇ ਬਹੁਤ ਸਾਰੇ ਦਿਨ ਅਸੀਂ ਮਨਾ ਰਹੇ ਹਾਂ। ਸੋ ਫਾਦਰਸ ਡੇ ਮਨਾਉਣ ਦਾ ਰੁਝਾਨ ਜਿਹੜਾ ਹੈ ਉਹ ਵੀ ਸ਼ੁਰੂ ਹੋ ਚੁੱਕਾ ਹੈ, ਲੇਕਿਨ ਅਸੀਂ ਆਪਣੀ ਜੇਬ ਨੂੰ ਦੇਖ ਕੇ ਹੀ ਇਹ ਦਿਨ ਮਨਾਉਣੇ ਨੇ ਜ਼ਰੂਰੀ, ਕਿਉਂਕਿ ਪਿਆਰ ਜਿਹੜਾ ਹੈ ਨਾ ਉਹ ਰਿਸ਼ਤਿਆਂ ਦੇ ਵਿੱਚ, ਆਪਣਤ ਜਿਹੜੀ ਹੈ ਉਹ ਰਿਸ਼ਤਿਆਂ ਦੇ ਵਿੱਚ ਬਣੀ ਰਹਿਣੀ ਚਾਹੀਦੀ ਹੈ। ਗਿਫਟਸ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਤੁਸੀਂ ਸਾਈਡਲਾਈਨ ਜ਼ਰੂਰ ਤੇ ਜ਼ਰੂਰ ਕਰ ਸਕਦੇ ਹੋ, ਲੇਕਿਨ ਯੋਗਾ ਡੇ ਔਰ ਮਿਊਜ਼ਿਕ ਡੇ ਨੂੰ ਜਿਹੜਾ ਹੈ ਉਹ ਫਾਦਰਸ ਡੇ ਦੇ ਨਾਲ ਜਿਹੜਾ ਹੈ ਉਹ ਕੋਲੈਬੋਰੇਟ ਕਰ ਸਕਦੇ ਹੋ। ਸੋ ਇਸ ਦਿਨ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਮਨਾ ਸਕਦੇ ਹੋ, ਲੇਕਿਨ ਅਸਲ ਦੇ ਵਿੱਚ ਜਿਹੜੀ ਰਿਸਪੈਕਟ ਹੈ ਉਹ ਖਾਸ ਕਰਕੇ ਤੁਸੀਂ ਆਪਣੇ ਪੇਰੈਂਟਸ ਦੀ, ਆਪਣੇ ਸਾਰੇ ਰਿਸ਼ਤਿਆਂ ਦੀ ਕਰਨੀ। ਉਹੀ ਅਸਲੀ ਮਕਸਦ ਹੈ ਜਿਸ ਦੇ ਲਈ ਕਿ ਇਹ

0: ਸਪੋਰਟਸ ਦਿਨ ਜਿਹੜੇ ਨੇ ਜ਼ਰੂਰ ਤੇ ਜ਼ਰੂਰ ਮਨਾਏ ਜਾਂਦੇ ਨੇ।
1: ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ ਔਰ 21 ਜੂਨ ਦਾ ਦਿਨ ਵਿਸ਼ਵ ਜਲ ਵਿਗਿਆਨ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਔਰ ਪਿਆਰੇ ਬੱਚੇ ਸੋਚਦੇ ਹੋਣਗੇ ਕਿ ਇਹ ਜਲ ਵਿਗਿਆਨ ਕੀ ਹੈ। ਪਿਆਰੇ ਬੱਚਿਓ, ਧਰਤੀ ਦੇ ਉੱਤੇ 71% ਪਾਣੀ ਹੈ ਔਰ ਇਹ ਪਾਣੀ ਸਮੁੰਦਰਾਂ ਦੇ ਰੂਪ ਵਿੱਚ ਹੈ, ਦਰਿਆਵਾਂ ਦੇ, ਨਦੀਆਂ ਦੇ, ਨਹਿਰਾਂ ਦੇ, ਔਰ ਇਹਨਾਂ ਸਾਰਿਆਂ ਦੇ ਪਿੱਛੇ ਵੀ ਬੜਾ ਵੱਡਾ ਵਿਗਿਆਨ ਹੈ। ਇਹਨਾਂ ਸਮੁੰਦਰਾਂ ਦੀ ਕਿੰਨੀ ਗਹਿਰਾਈ ਹੈ, ਕਿਸ ਸਮੁੰਦਰ ਦੀ ਕੀ ਖਾਸੀਅਤ ਹੈ, ਕਿੰਨਾ ਗਹਿਰਾ ਹੈ ਔਰ ਇਹਦੇ ਵਿੱਚ ਕੀ ਲੁਕਿਆ ਹੈ, ਔਰ ਕਿਹੜਾ ਦਰਿਆ, ਕਿਹੜੀ ਨਦੀ ਕਿੱਥੋਂ ਚੱਲਦੀ ਹੋਈ ਸਮੁੰਦਰ ਦੇ ਵਿੱਚ ਜਾ ਡਿੱਗਦੀ ਹੈ, ਔਰ ਉਸ ਦਰਿਆ ਦੀ ਕਿੰਨੀ ਗਹਿਰਾਈ ਹੈ, ਉਹ ਕਿੱਥੋਂ ਨਿਕਲਦਾ ਹੈ, ਕਿੰਨੇ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਦਾ ਹੈ। ਸੋ ਇਸ ਸਭ ਦਾ ਜਿਹੜਾ ਡਾਟਾ ਹੈ ਉਹ ਇਹ ਜਿਹੜੇ ਜਲ ਵਿਗਿਆਨੀ ਨੇ ਉਹ ਇਕੱਤਰ ਕਰਦੇ ਨੇ ਤਾਂ ਜੋ ਫਿਊਚਰ ਦੇ ਵਿੱਚ ਵਧੀਆ ਵਾਲੀ ਜਿਹੜਾ ਇਰੀਗੇਸ਼ਨ ਸਿਸਟਮ ਹੈ ਉਹਨੂੰ ਡਿਵੈਲਪ ਕੀਤਾ ਜਾ ਸਕੇ।
0: ਜੀ ਬਿਲਕੁਲ, ਜਦੋਂ ਅਸੀਂ ਅਗਲੇ ਦਿਨ ਵੱਲ ਝਾਤ ਮਾਰਦੇ ਹਾਂ ਤੇ ਹਿੰਮਤ, ਸਿੱਖਿਆ ਤੇ ਆਤਮ ਵਿਸ਼ਵਾਸ ਦੇ ਨਾਲ ਹਰ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ, ਇਸ ਸਟੇਟਮੈਂਟ ਨੂੰ ਪ੍ਰੂਫ ਕਰਨ ਵਾਲੇ, ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਹੈਲਨ ਕੇਲਰ ਦੀ ਤੇ ਉਹਨਾਂ ਦੇ ਜਨਮ ਦਿਵਸ ਦੇ ਮੌਕੇ ਤੇ। ਖਾਸ ਦਿਨ ਜਿਹੜਾ ਹੈ 27 ਜੂਨ ਨੂੰ ਮਨਾਇਆ ਜਾਂਦਾ ਹੈ, ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਬਚਪਨ ਦੇ ਵਿੱਚ ਹੀ ਬਿਮਾਰੀ ਦੇ ਕਾਰਨ ਦੇਖਣ ਤੇ ਸੁਣਨ ਦੀ ਸਮਰੱਥਾ ਉਹਨਾਂ ਦੀ ਚਲੀ ਗਈ ਸੀ। ਇਸ ਤੋਂ ਬਾਅਦ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ, ਬਿਲਕੁਲ ਹੌਸਲਾ ਜਿਹੜਾ ਹੈ ਉਹਨਾਂ ਦਾ ਬਰਕਰਾਰ ਰਿਹਾ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਪ੍ਰੇਰਣਾ ਦਾ ਸਰੋਤ ਬਣ ਕੇ ਸਾਡੇ ਸਾਰਿਆਂ ਦੇ ਸਾਹਮਣੇ ਆਏ। ਸਾਨੂੰ ਇਸ ਦਿਵਸ ਨੂੰ ਮਨਾਉਂਦਿਆਂ ਖਾਸ ਕਰਕੇ ਉਹਨਾਂ ਦੇ ਦ੍ਰਿੜ ਇਰਾਦੇ, ਸਿੱਖਿਆ ਤੇ ਆਤਮ ਵਿਸ਼ਵਾਸ ਨੂੰ ਹਮੇਸ਼ਾ ਤੇ ਹਮੇਸ਼ਾ ਸਰਾਉਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਾਰਿਆਂ ਦੇ ਅੰਦਰ ਵੀ ਬੱਚਿਓ ਜਾਗਰੂਕਤਾ ਪੈਦਾ ਹੁੰਦੀ ਹੈ ਕਿ ਉਹ ਇੱਕ ਇਹੋ ਜਿਹੀ ਮਹਾਨ ਸ਼ਖਸੀਅਤ ਰਹੇ ਨੇ ਜਿਨ੍ਹਾਂ ਨੇ ਬਹੁਤ ਕੁਝ ਗਵਾਉਣ ਤੋਂ ਬਾਅਦ ਵੀ ਸਾਨੂੰ ਬਹੁਤ ਕੁਝ ਦੇ ਦਿੱਤਾ ਹੈ। ਖਾਸ ਕਰਕੇ ਉਹਨਾਂ ਨੂੰ ਜਿਹੜੇ ਇਨਸਾਨ ਉਹਨਾਂ ਨੂੰ ਲੱਗਦਾ ਸੀ ਕਿ ਮੇਰੇ ਜਏ ਨੇ, ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀਆਂ ਕਮੀਆਂ ਸੀ, ਲੇਕਿਨ ਉਹਨਾਂ ਕਮੀਆਂ ਨੂੰ ਦੂਰ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੀ ਰੌਸ਼ਨੀ ਪੈਦਾ ਕੀਤੀ ਕਿ ਕੁਦਰਤੀ ਰੌਸ਼ਨੀ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਪਈ। ਸੋ ਸਲਾਮ ਹੈ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹੀਆਂ ਕਾਰਗੁਜ਼ਾਰੀਆਂ ਕੀਤੀਆਂ ਕਿ ਆਪਣੇ ਆਪ ਨੂੰ, ਆਪਣੀ ਜ਼ਿੰਦਗੀ ਨੂੰ ਤਾਂ ਉਹਨਾਂ ਨੇ ਰੁਸ਼ਨਾਇਆ ਹੀ ਹੈ, ਲੇਕਿਨ ਨਾਲ ਦੀ ਨਾਲ ਬਹੁਤ ਸਾਰਿਆਂ ਦੇ ਲਈ ਪ੍ਰੇਰਣਾ ਸਰੋਤ ਤਾਂ ਬਣੇ ਹੀ ਨੇ, ਉਹਨਾਂ ਨੂੰ ਇੱਕ ਜਜ਼ਬਾ, ਹਿੰਮਤ, ਹੌਸਲਾ ਤੇ ਰਾਹ ਵੀ ਦੇ ਗਏ ਨੇ।
1: ਪਿਆਰੇ ਬੱਚਿਓ, ਹੈਲਨ ਕੈਲਰ ਬਹੁਤ ਸਾਰੇ ਲੋਕਾਂ ਦੇ ਲਈ ਚਾਨਣ ਮੁਨਾਰਾ ਬਣੀ ਹੈ। ਉਹ ਸਿਰਫ ਅੱਖਾਂ ਤੋਂ ਵੀ ਨਹੀਂ ਸਨ ਦੇਖ ਸਕਦੇ ਔਰ ਕੰਨਾਂ ਤੋਂ ਸੁਣ ਵੀ ਨਹੀਂ ਸੀ ਸਕਦੇ ਔਰ ਬੋਲ ਵੀ ਨਹੀਂ ਸੀ ਸਕਦੇ, ਔਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਸਾਰੀ ਪੜ੍ਹਾਈ ਵੀ ਕੀਤੀ ਆਪਣੇ ਕੜੀ ਸਿਰੜ ਦੇ ਨਾਲ, ਔਰ ਬਹੁਤ ਸਾਰੀਆਂ ਪ੍ਰੋਬਲਮ ਵੀ ਫੇਸ ਕੀਤੀਆਂ, ਪਰ ਫੇਰ ਵੀ ਉਹ ਬਹੁਤ ਸਾਰੇ ਉਹਨਾਂ ਲੋਕਾਂ ਦਾ ਚਾਨਣ ਮੁਨਾਰਾ ਬਣੀਆਂ ਜਿਹੜੇ ਇਸ ਦੁਨੀਆਂ ਨੂੰ ਦੇਖ ਨਹੀਂ ਸਕਦੇ। ਔਰ ਅੱਜ ਵੀ ਉਹਨਾਂ ਦਾ ਜਨਮ ਦਿਨ ਇੰਨੀ ਖੁਸ਼ੀ ਦੇ ਨਾਲ, ਇੰਨੇ ਚਾਅ ਦੇ ਨਾਲ ਮਨਾਇਆ ਜਾਂਦਾ ਕਿ ਉਹਨਾਂ ਦੇ ਉਸ ਸਿੱਖਣ ਦੇ ਜਜ਼ਬੇ ਨੂੰ ਸਲਾਮ ਕੀਤੀ ਜਾਂਦੀ ਹੈ। ਔਰ ਇਹ ਦਿਨ ਇਸ ਕਰਕੇ ਮਨਾਏ ਜਾਂਦੇ ਨੇ ਕਿ ਸਾਨੂੰ ਇਹੋ ਜਿਹੇ ਮਹਾਨ ਸ਼ਖਸੀਅਤਾਂ ਦੇ ਜੀਵਨੀਆਂ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਖੂਬਸੂਰਤ ਬਣਾਉਣ ਦੇ ਵਿੱਚ ਪ੍ਰੇਰਣਾ ਮਿਲੇ। ਅਤੇ ਲਓ ਜੀ ਪਿਆਰੇ ਬੱਚਿਓ, ਤੁਹਾਡੇ ਨਾਲ ਗੱਲਾਂ ਬਾਤਾਂ, ਮਨੋਰੰਜਨ, ਜਾਣਕਾਰੀ ਦੀ ਸਾਂਝ ਪਾਉਂਦਿਆਂ ਹੋਇਆਂ ਅਸੀਂ ਉਸ ਮੁਕਾਮ 'ਤੇ ਆ ਗਏ ਹਾਂ ਕਿ ਘੜੀ ਦੀਆਂ ਸੂਈਆਂ ਸਾਨੂੰ ਹੁਣ ਇਹ ਕਹਿੰਦੀਆਂ ਪਈਆਂ ਨੇ ਕਿ ਸੁਖਦੀਪ ਔਰ ਗੁਰਪ੍ਰੀਤ, ਪਿਆਰੇ ਬੱਚਿਆਂ ਨੂੰ ਆਪਣਾ ਨੰਬਰ ਦੱਸ ਦਿਓ ਜਾਣ ਤੋਂ ਪਹਿਲਾਂ। ਅਤੇ ਲਓ ਜੀ ਪਿਆਰੇ ਬੱਚਿਓ, ਚੁੱਕੋ ਆਪਣਾ ਮੋਬਾਈਲ ਫੋਨ ਜਾਂ ਆਪਣਾ ਕਾਪੀ ਪੈੱਨ ਔਰ ਕਰ ਲਓ ਸਾਡਾ ਨੰਬਰ ਨੋਟ, ਜਿਸ ਦੇ ਉੱਪਰ ਤੁਸੀਂ ਆਪਣੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਭੇਜਣੀਆਂ ਨੇ। ਸੋ ਨੰਬਰ ਹੈ ਜੀ 8284584799, ਯਾਨੀ 8284851789। ਇਸ ਨੰਬਰ ਦੇ ਉੱਤੇ ਸਾਨੂੰ ਤੁਹਾਡੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਦਾ ਰਹੇਗਾ ਇੰਤਜ਼ਾਰ। ਹੁਣ ਸੁਖਦੀਪ ਔਰ ਗੁਰਪ੍ਰੀਤ ਨੂੰ ਦਿਓ ਆਗਿਆ, ਅਗਲੇ ਹਫ਼ਤੇ ਫਿਰ ਹੋਏਗੀ ਮੁਲਾਕਾਤ। ਤਦ ਤੱਕ ਲਈ ਜੈ।

0: ਹੁਣ ਬੱਚੇ ਆਪਣੇ ਪ੍ਰੋਗਰਾਮ ਸੁਣ ਰਹੇ ਸਨ ਬਾਲ ਜਗਤ। ਬਾਲ ਜਗਤ ਪ੍ਰੋਗਰਾਮ ਤੁਸੀਂ ਹਰ ਐਤਵਾਰ ਸੁਣਦੇ ਹੋ। ਸਮਾਂ ਹੁੰਦਾ 12:05। ਇਸ ਤੋਂ ਇਲਾਵਾ ਤੁਸੀਂ ਸਾਡੇ ਵੱਖ ਵੱਖ ਪ੍ਰੋਗਰਾਮ ਸੁਣਦੇ ਹੋ ਔਰ ਇਹ ਪ੍ਰੋਗਰਾਮ ਜਿਹੜੇ ਨੇ ਤੁਸੀਂ ਸਾਡੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਵੀ ਸੁਣਦੇ ਹੋ ਔਰ ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਆਕਾਸ਼ਵਾਣੀ ਦਾ ਇਹ ਹੈ ਜਲੰਧਰ ਕੇਂਦਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਦਿਨ ਦਾ 1 ਵਜੇ। ਆਓ ਸੁਣਦੇ ਹਾਂ ਸਮਾਚਾਰ ਹਿੰਦੀ ਵਿੱਚ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਜਾਗ੍ਰਿਤੀ ਸ਼ਰਮਾ।

0: ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਿਹਾ। ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਦਾ ਰਿਕਾਰਡ ਹੋਇਆ। ਸਭ ਤੋਂ ਪਹਿਲਾਂ ਚੰਡੀਗੜ੍ਹ ਬਾਰੇ ਗੱਲ ਕਰਦੇ ਹਾਂ। ਚੰਡੀਗੜ੍ਹ ਦਾ ਰਿਕਾਰਡ ਹੋਇਆ ਵੱਧ ਤੋਂ ਵੱਧ ਤਾਪਮਾਨ 38.6 ਡਿਗਰੀ ਸੈਲਸੀਅਸ, ਘੱਟ ਤੋਂ ਘੱਟ ਰਿਹਾ 25 ਡਿਗਰੀ ਸੈਲਸੀਅਸ। ਅੰਮ੍ਰਿਤਸਰ ਦਾ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਹੋਇਆ 38 ਡਿਗਰੀ ਸੈਲਸੀਅਸ, ਘੱਟ ਤੋਂ ਘੱਟ ਰਿਹਾ 27.1 ਡਿਗਰੀ ਸੈਲਸੀਅਸ। ਲੁਧਿਆਣਾ ਵਾਲੇ ਹੈ ਤਾਂ ਲੁਧਿਆਣਾ ਦਾ ਤਾਪਮਾਨ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਰਿਹਾ 38 ਡਿਗਰੀ ਸੈਲਸੀਅਸ, ਘੱਟ ਤੋਂ ਘੱਟ ਰਿਕਾਰਡ ਹੋਇਆ 29 ਡਿਗਰੀ ਸੈਲਸੀਅਸ। ਅਤੇ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦਾ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਹੋਇਆ 39.5 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਰਿਹਾ 28 ਡਿਗਰੀ ਸੈਲਸੀਅਸ। ਔਰ ਅਨੁਮਾਨ ਹੈ ਕਿ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੇ ਆਸਾਰ ਬਣੇ ਹੋਏ ਨੇ 21 ਜੂਨ ਤੋਂ ਲੈ ਕੇ 24 ਜੂਨ ਦਰਮਿਆਨ। ਔਰ ਰਾਤ ਦੇ ਤਾਪਮਾਨ ਵਿੱਚ ਹਲਕੀ ਜਿਹੀ ਤਬਦੀਲੀ ਦੇਖੀ ਜਾਏਗੀ ਅਤੇ ਉਸ ਤੋਂ ਬਾਅਦ ਹਲਕੀ ਜਿਹੀ ਮੌਸਮ ਵਿੱਚ ਹੋਰ ਤਬਦੀਲੀ ਵੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ 21 ਤੋਂ ਲੈ ਕੇ 24 ਜੂਨ ਦਰਮਿਆਨ ਕਿਤੇ ਕਿਤੇ ਗਰਜ ਛਿੱਟੇ ਔਰ ਬਿਜਲੀ ਦੇ ਚਮਕਣ ਦੀ ਇਹ ਸੂਚਨਾ ਵੀ ਮਿਲੀ ਹੈ। ਇਹ ਸੀ ਮੌਸਮ ਦੀ ਜਾਣਕਾਰੀ ਮੌਸਮ ਵਿਭਾਗ ਅਨੁਸਾਰ। ਅਤੇ ਹੁਣ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਇਸ ਤਰ੍ਹਾਂ। ਹੁਣ ਤੋਂ ਕੁਝ ਪਲਾਂ ਬਾਅਦ 1:15 'ਤੇ ਹੋਏਗਾ ਪ੍ਰੋਗਰਾਮ ਫੌਜੀ ਵੀਰਾਂ ਲਈ। ਬਾਅਦ ਦੁਪਹਿਰ 2:30 ਹੋਏਗਾ ਪ੍ਰੋਗਰਾਮ ਰੰਗਲੀ ਧਰਤੀ, ਜਿਸ ਵਿੱਚ ਤੁਸੀਂ ਸੁਖਿੰਦਰ ਸਿੰਘ ਸੁਤੰਤਰ ਕਵੀਸ਼ਰ ਅਤੇ ਸਾਥੀਆਂ ਦੀ ਗਾਈ ਹੋਈ ਕਵੀਸ਼ਰੀ ਸੁਣੋਗੇ। ਅਤੇ ਸ਼ਾਮ 4:00 ਮੁੱਖ ਖ਼ਬਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਹਮ ਕਲਮ। ਇਸ ਵਿੱਚ ਨਵੇਂ ਸਾਜ਼ ਅਤੇ ਮੌਜੂਆਤ ਇਸ ਦੇ ਭੁਪਿੰਦਰ ਅਜ਼ੀਜ਼ ਪਰਿਹਾਰ ਜਾਣਕਾਰੀ ਦੇਣਗੇ। ਜਦੀਦ ਉਰਦੂ ਸ਼ਾਇਰੀ ਅਤੇ ਅਫਸਾਨਾ ਹੋਏਗਾ ਮੁਹੰਮਦ ਅਨੀਸ ਹੋਰਾਂ ਦਾ। ਸ਼ੇਰੀ ਕਲਾਮ ਹੋਏਗਾ ਮਹਿਕ ਭਾਰਤੀ ਹੋਣਾ ਦਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ਾਮੀ 4:30 ਅਤੇ 5:30 ਸਰਵਨ ਕਰੋਗੇ ਗੁਰਬਾਣੀ ਵਿਚਾਰ ਪ੍ਰੋਗਰਾਮ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:00, ਜਿਸ ਵਿੱਚ ਭਾਰਤੀ ਵਿਰਸੇ ਦੀ ਦੇਣ ਯੋਗ ਇਸ ਦੇ ਰੂਪਕ ਸੁਣਵਾਇਆ ਜਾਏਗਾ। ਅਤੇ ਸ਼ਾਮ 6:00 ਤੁਸੀਂ ਸਾਡੇ ਇਸ ਕੇਂਦਰ ਤੋਂ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ICC ਵੁਮੈਨਸ T20 ਵਰਲਡ ਕੱਪ 2026 ਦੇ ਅੰਤਰਗਤ ਅੱਜ ਭਾਰਤ ਅਤੇ ਸਾਊਥ ਅਫਰੀਕਾ ਦਰਮਿਆਨ ਮੈਚ ਹੋਏਗਾ ਇਸਦਾ ਸਿੱਧਾ ਪ੍ਰਸਾਰਣ ਸੁਣੋਗੇ। ਔਰ ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਨਿਊਜ਼ ਔਨ ਏਅਰ ਐਪ 'ਤੇ। 7:10 'ਤੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਪ੍ਰੋਗਰਾਮ ਹੋਏਗਾ, ਜੰਗਲੀ ਜੀਵਨ 'ਤੇ ਆਧਾਰਿਤ ਹੋਏਗਾ। ਰਾਤ 7:45 'ਤੇ ਵਗਦੇ ਪਾਣੀ ਵਿੱਚ ਜਸਵਿੰਦਰ ਦੂ ਦਾ ਉਹਨਾਂ ਦਾ ਕਵਿਤਾ ਪਾਠ ਹੋਏਗਾ। 8:00 ਸਮਾਂ ਰਹੇਗਾ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਦਾ। ਅਤੇ ਇਸ ਤੋਂ ਬਾਅਦ ਤੁਸੀਂ ਸਾਡੇ ਬਾਕੀ ਦੇ ਪ੍ਰੋਗਰਾਮ ਸੁਣੋਗੇ ਦਿੱਲੀ ਕੇਂਦਰ ਤੋਂ, ਜਿਵੇਂ ਕਿ ਸਪੋਟਲਾਈਟ 7:00 ਦਿੱਲੀ ਕੇਂਦਰ ਤੋਂ। ਅਤੇ ਨਾਟਕਾਂ ਦਾਖਲ ਭਾਰਤੀ ਪ੍ਰੋਗਰਾਮ ਹੋਏਗਾ, ਅੱਜ ਹੋਏਗਾ ਨਾਟਕ ਇਨਸਾਨ। ਅਤੇ ਰਾਸ਼ਟਰੀ ਸੰਗੀਤ ਸਭਾ ਦਾ ਸਮਾਂ ਰਹੇਗਾ ਰਾਤ 10 ਤੋਂ ਲੈ ਕੇ 11:00 ਤੱਕ। ਵਿਦਵਾਨ ਬੀ ਹਰੀ ਕੁਮਾਰ ਹੋਣਗੇ ਕਲਾਕਾਰ, ਮਿਦਗਮ ਲਵਨਿਆ ਯਾਸਮ ਹੋਏਗਾ ਇਹਨਾਂ ਦਾ। ਇਹ ਸਨ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਤੇ ਇਸ ਸਮੇਂ 1:10 ਹੋ ਰਹੇ ਨੇ, ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਅੱਜ ਭਾਰਤ ਅਤੇ ਦੁਨੀਆ ਭਰ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਵੱਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ। ਇਹ ਵਿਸ਼ਾ ਸਿਹਤਮੰਦ, ਸਰਗਰਮ ਅਤੇ ਸਨਮਾਨਜਨਕ ਉਮਰ ਲਈ ਯੋਗ ਨੂੰ ਜੀਵਨ ਭਰ ਦੇ ਅਭਿਆਸ ਵਜੋਂ ਅਪਣਾਉਣ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਵਿੱਚ ਦੇਸ਼ ਦੀ ਅਗਵਾਈ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਗਰੀਸਨ ਗਰਾਊਂਡ ਵਿੱਚ ਯੋਗ ਕੀਤਾ। ਪੰਜਾਬ ਵਿੱਚ ਰਾਜ ਭਰ ਵਿੱਚ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ ਵੱਖ ਸਰਕਾਰੀ ਅਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਨੇ ਸਵੇਰੇ ਯੋਗ ਸੈਸ਼ਨ ਕਰਾਏ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਜਲੰਧਰ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਯੋਗ ਸੈਸ਼ਨ ਵਿੱਚ ਹਿੱਸਾ ਲਿਆ। ਉਹਨਾਂ ਨੇ ਰਾਜ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਆਓ ਨਸ਼ਿਆਂ ਨੂੰ ਨਾ ਕਹਿਣ ਲਈ ਇਕੱਠੇ ਹੋਈਏ ਅਤੇ ਵਿਕਸਿਤ ਭਾਰਤ ਦੇ ਹਿੱਸੇ ਵਜੋਂ ਇੱਕ ਰੋਸ਼ਨ ਪੰਜਾਬ ਬਣਾਈਏ।
2: ਪੰਜਾਬ ਦੇ ਲੋਕਾਂ ਨੂੰ ਨਿਸ਼ਚਿਤ ਰੂਪ ਸੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਕਰ ਵਹਾਂ ਕੇ ਯੁਵਾ ਸਾਥੀਓ ਕੋ LPU ਕੇ ਆਪਣੇ ਸਭੀ ਸੰਸਥਾ ਕੇ ਲੋਕ

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਦੇ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਇਸ ਤਰ੍ਹਾਂ। ਪਰ ਪ੍ਰੋਗਰਾਮ ਦਾ ਵੇਰਵਾ ਦੱਸਣ ਤੋਂ ਪਹਿਲਾਂ ਮੌਸਮ ਸੰਬੰਧੀ ਜਾਣਕਾਰੀ ਤੁਹਾਨੂੰ ਦੇ ਦਈਏ ਔਰ ਮੌਸਮ ਵਿਭਾਗ ਅਨੁ

ਤੁਸੀਂ ਸੁਣ ਰਹੇ ਸੀ ਸਫ਼ਰ ਫਿਲਮ ਦਾ ਗੀਤ ਕਿਸ਼ੋਰ ਕੁਮਾਰ ਦਾ ਗਾਇਆ ਹੋਇਆ। ਆਓ ਸੁਣਦੇ ਹਾਂ ਅਗਲਾ ਗੀਤ। ਫਿਲਮ ਹੈ ਪ੍ਰੇਮ ਗੀਤ। ਆਓ ਸੁਣਦੇ ਹਾਂ ਇਸ ਵਿੱਚ ਗੀਤ। ਆਵਾਜ਼ ਹੈ ਅਨੁਰਾਧਾ ਪੌਡਵਾਲ ਦੀ।

ਤਸੀਮ ਮੁਹੰਮਦ ਰਫੀ ਨੇ ਸੁਣ ਰਹੀ ਸੀ ਫਿਲਮ ਸੀ ਠੋਕਰ। ਆਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਫਿਲਮ ਹੈ ਆਵਿਸ਼ਕਾਰ, ਆਵਾਜ਼ ਆਸ਼ਾ ਭੋਸਲੇ ਦੀ।

ਤੁਸੀਂ ਆਸ਼ਾ ਭੋਸਲੇ ਨੂੰ ਸੁਣ ਰਹੇ ਸੀ, ਫਿਲਮ ਸੀ ਆਵਿਸ਼ਕਾਰ। ਮੁਹੰਮਦ ਰਫੀ ਨੂੰ ਸੁਣਦੇ ਹਾਂ, ਫਿਲਮ ਹੈ ਲਾਲ ਪੱਥਰ।

ਤੁਸੀਂ ਸੁਣ ਰਹੇ ਸੀ ਮੁਹੰਮਦ ਰਫੀ ਨੂੰ, ਫਿਲਮ ਸੀ ਲਾਲ ਪੱਥਰ। ਆਓ ਸੁਣਦੇ ਹਾਂ ਅਗਲਾ ਗੀਤ। ਫਿਲਮ ਹੈ ਜਵਾਰੀ, ਸੁਮਨ ਕਲਿਆਣਪੁਰ, ਕ੍ਰਿਸ਼ਨਾ ਬੋਸ ਅਤੇ ਮੁਬਾਰਕ ਬੇਗਮ ਦਾ ਗਾਇਆ ਹੋਇਆ।

0: ਇਸ ਸਮੇਂ ਦਿਨ ਦੇ 1:40 ਹੋਏ ਨੇ। ਆਓ ਸੁਣਦੇ ਹਾਂ ਖਬਰਾਂ, ਪਹਿਲਾਂ ਪੰਜਾਬੀ ਵਿੱਚ ਤੋਂ ਉਸ ਤੋਂ ਬਾਅਦ ਉਰਦੂ ਵਿੱਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ 'ਚ ਭਾਰਤੀ ਜਲ ਸੈਨਾ ਦੇ 3 ਸਵਦੇਸ਼ੀ ਸਮੁੰਦਰੀ ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਕਿਹਾ, ਭਾਰਤ ਜਹਾਜ਼ ਨਿਰਮਾਣ ਖੇਤਰ 'ਚ ਇੱਕ ਨਵੀਂ ਸੋਚ ਨਾਲ ਅੱਗੇ ਵੱਧ ਰਿਹਾ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ। ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਦਿੱਤਾ ਸੱਦਾ। ਪੰਜਾਬ ਭਰ ਵਿੱਚ ਵੀ ਵੱਖ ਵੱਖ ਸਰਕਾਰੀ ਅਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ 'ਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ ਅਤੇ 3 ਦੇਸ਼ਾਂ ਦੀ ਕ੍ਰਿਕਟ ਲੜੀ 'ਚ ਭਾਰਤ A ਅਤੇ ਮੇਜ਼ਬਾਨ ਸ਼੍ਰੀਲੰਕਾ A ਦਰਮਿਆਨ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਦੇਸ਼ ਵਿੱਚ ਬਣੇ ਭਾਰਤੀ ਜਲ ਸੈਨਾ ਦੇ 3 ਸਮੁੰਦਰੀ

0: ਜਹਾਜ਼ INS ਦੋਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਹਾਜ਼ ਨਿਰਮਾਣ ਖੇਤਰ ਚ ਇਕ ਨਵੀਂ ਸੋਚ ਨਾਲ ਅੱਗੇ ਵਧ ਰਿਹਾ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਦੇ ਸਾਲਾਂ ਚ ਕਈ ਨੀਤੀਗਤ ਸੁਧਾਰ ਕੀਤੇ ਨੇ ਤੇ ਘਰੇਲੂ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਨੇ। ਉਨਾਂ ਕਿਹਾ ਕਿ ਜਹਾਜ਼ਾਂ ਦੀ ਦੇਖਭਾਲ, ਮੁਰੰਮਤ ਤੇ ਸੰਚਾਲਨ ਨੂੰ ਇਕ ਪ੍ਰਮੁੱਖ ਰਾਸ਼ਟਰੀ ਮਿਸ਼ਨ ਵਜੋਂ ਦੇਖਿਆ ਜਾ ਰਿਹਾ।
1: भारत आज अपने पूरे मैरिटाइम इकोसिस्टम को सशक्त बना रहा है, इसलिए आज भारत अपने बंदरगाहों का आधुनिकीकरण कर रहा है, नई क्षमता तैयार कर रहा है, नई कनेक्टिविटी बना रहा है, मल्टी मॉडल लॉजिस्टिक नेटवर्क विकसित कर रहा है। सागरमाला जैसे अभियान इसी व्यापक सोच का हिस्सा है।
0: ਉਨ੍ਹਾਂ ਕਿਹਾ ਕਿ ਸਮੁੰਦਰੀ ਖੇਤਰ ਭਵਿੱਖ ਵਿਚ ਲੱਖਾਂ ਨੌਕਰੀਆਂ ਪੈਦਾ ਕਰ ਸਕਦੈ। ਸ੍ਰੀ ਮੋਦੀ ਨੇ ਕਿਹਾ ਕਿ ਰੱਖਿਆ ਉਤਪਾਦਨ ਤੇ ਰੱਖਿਆ ਬਰਾਮਦ ਲਗਾਤਾਰ ਵੱਧ ਰਹੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਇਨ੍ਹਾਂ ਤਿੰਨ ਸਵਦੇਸ਼ੀ ਸਮੁੰਦਰੀ ਜਹਾਜ਼ਾਂ ਦਾ ਜਲ ਸੈਨਾ 'ਚ ਸ਼ਾਮਲ ਹੋਣਾ ਭਾਰਤ ਦੀ ਸਮੁੰਦਰੀ ਸਮਰੱਥਾ ਦੇ ਵਿਕਾਸ 'ਚ ਇੱਕ ਮਹੱਤਵਪੂਰਨ ਤੇ ਇਤਿਹਾਸਕ ਮੀਲ ਪੱਥਰ ਹੋਏਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਅਤਿਆਧੁਨਿਕ ਤਕਨਾਲੋਜੀ ਨਾਲ ਲੈਸ ਇਹ ਜਹਾਜ਼ ਦੇਸ਼ ਦੇ ਮਜ਼ਬੂਤ ਰੱਖਿਆ ਨਿਰਮਾਣ ਵਾਤਾਵਰਣ ਪ੍ਰਣਾਲੀ ਤੇ ਇੱਕ ਆਤਮ ਨਿਰਭਰ ਭਾਰਤ ਪ੍ਰਤੀ ਇਸ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਨੇ। ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ। ਇਸ ਸਾਲ ਦਾ ਵਿਸ਼ਾ ਵੱਧ ਰਹੀ ਉਮਰ, ਵਧਣ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਯੋਗ ਰੱਖਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇੱਕ ਸਮਾਗਮ 'ਚ ਯੋਗ ਸੈਸ਼ਨ ਦੀ ਅਗਵਾਈ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਕੁਝ ਹਿੱਸਿਆਂ 'ਚ 21 ਜੂਨ ਸਾਲ ਦਾ ਸਭ ਤੋਂ ਲੰਮਾ ਦਿਨ ਹੈ ਤੇ ਯੋਗ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਭਾਈਚਾਰਕ ਜਸ਼ਨ ਵੀ ਬਣ ਗਿਆ।
1: भारत में हिमालय से लेकर हिंद महासागर तक, पूर्वोत्तर और पूरब में बंगाल से लेकर पश्चिम में सौराष्ट्र तक, पूरा देश योग की ऊर्जा से, चैतन्य से भरा हुआ नजर आ रहा है। पूरा विश्व एक दूसरे से जुड़ा हुआ नजर आ रहा है और यही तो योग की ताकत है। योग सबको जोड़ता है। मैं इस अवसर पर पूरे विश्व को, संपूर्ण मानव समुदाय को अंतर्राष्ट्रीय योग दिवस की बहुत बहुत शुभकामनाएं देता हूँ।
0: ਉਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਯੋਗ ਦਿਵਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਸਦਰ ਖੇਤਰ ਦੇ ਗੈਰੀਸਨ ਗਰਾਊਂਡ 'ਚ ਆਯੋਜਿਤ ਕੀਤਾ ਗਿਆ। योग बारे बोलदिया राष्ट्रपति मुर्मू ने कहा,
2: मेरा मानना है कि योग से जुड़े संस्थाओं के निष्ठापूर्ण प्रयासों के बल पर योग जन जन तक पहुंचना और समस्त मानवता के कल्याण का आधार स्तंभ है। मैं सभी देशवासियों से ये संकल्प लेने का आग्रह करती हूँ, ये योग को अपने दैनिक जीवन का अभिन्न अंग बनाएंगे। ऐसा करके वे स्वस्थ व्यक्ति, स्वस्थ परिवार, स्वस्थ समाज, स्वस्थ राष्ट्र और स्वस्थ विश्व के निर्माण के महान लक्ष्य में अपना योगदान देंगे।
0: उपराष्ट्रपति CP राधाकृष्णन ने कहा कि योग शारीरिक, मानसिक, आध्यात्मिक सेहत लिए बहुत फायदेमंद है। ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਅੱਜ ਰਾਸ਼ਟਰੀ ਰਾਜਧਾਨੀ ਖੇਤਰ 'ਚ ਕਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ, ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ, ਖੇਡ ਮੰਤਰੀ ਮਨਸੁਖ ਮਾਂਡਵਿਆ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਸਮੇਤ ਕਈ ਪਤਵੰਤਿਆਂ ਨੇ ਯੋਗ ਸੈਸ਼ਨ 'ਚ ਹਿੱਸਾ ਲਿਆ। ਇਧਰ ਪੰਜਾਬ ਭਰ ਵਿੱਚ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਤੇ ਸੰਸਥਾਵਾਂ ਨੇ ਸਵੇਰੇ ਯੋਗ ਸੈਸ਼ਨ ਕਰਵਾਏ। BJP ਦੇ ਰਾਸ਼ਟਰ ਪ੍ਰਧਾਨ ਨਿਤਿਨ ਨਵੀਨ ਨੇ ਜਲੰਧਰ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਯੋਗ ਸੈਸ਼ਨ 'ਚ ਸ਼ਿਰਕਤ ਕੀਤੀ। ਉਨ੍ਹਾਂ ਸੂਬੇ ਦੇ ਲੋਕਾਂ, ਖਾਸ ਕਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।
3: पंजाब के लोगों को निश्चित रूप से आज उनके साथ अंतर्राष्ट्रीय योगा दिवस मनाकर वहाँ के युवा साथियों को, LPU के अपने सभी संस्था के लोगों के साथ मनाया हूँ। मुझे पूरी उम्मीद है पंजाब अपने भविष्य के लिए, पंजाब जिस प्रकार से अपने संघर्ष, अपने परिश्रम, अपने मेहनत के लिए जाना जाता है और मैं मानता हूँ कि पंजाब के लोगों ने हमेशा संघर्ष करके अपना मुकाम पाया है, तो निश्चित रूप से इस अंतर्राष्ट्रीय योगा दिवस के अवसर पर ड्रग्स को नो कहेंगे और ड्रग्स के माध्यम को समाप्त करके समाज और युवा साथियों के बीच में निश्चित रूप से उज्ज्वल पंजाब, जहाँ पर विकसित भारत का सपना है, वहीं विकसित पंजाब बने, इस दिशा में हम आगे बढ़े।
0: सीमा सुरक्षा बल ने अमृतसर विच अटारी वाघा सांझी चेक पोस्ट, गुरदासपुर विच करतारपुर साहब लांघे, फिरोजपुर च सांगी चेक पोस्ट हुसैनीवाला ते फाजिलका सरहद ते सादकी चेक पोस्ट तो इलावा सूबे दियां होरना इकाइयां ते हैडक्वार्टर ते योग समागम का जश्न मनाया। प्रसिद्ध सांझी चैकपोस्ट अटारी विखे मुख मेहमान वजों शामिल हुए BSF पंजाब फ्रंटियर के इंस्पैक्टर जनरल डॉ. अतुल फुलचेले ने सरहदी पिंड वासियां समेत भागीदारां नूं योग नूं अपने रोजमर्रा च शामिल करन लई उत्साहित किया। केंद्रीय संचार ब्यूरो ते सूचना ते प्रसारण मंत्रालय दियां पंजाब ते चंडीगढ़ स्थित इकाइयां ने भी जागरूकता प्रोग्राम आयोजित करके कौमांतरी योग दिवस मनाया।

ਹੁਣ ਤੁਸੀਂ ਸੁਣ ਰਹੇ ਸੀ ਮਿਲਾਪ ਫਿਲਮ ਦਾ ਗੀਤ ਮੁਕੇਸ਼ ਦਾ ਗਾਇਆ ਹੋਇਆ। ਆਓ ਸੁਣਦੇ ਹਾਂ ਅਗਲਾ ਗੀਤ, ਗਾਇਕ ਕਲਾਕਾਰ ਮੁਹੰਮਦ ਰਫੀ ਅਤੇ ਗੀਤਾ ਦੱਤ। ਫਿਲਮ ਹੈ ਡਿਟੈਕਟਿਵ।

0: ਫੜਾ ਲਿਆ। ਇਹ ਪੰਜ ਕੌਮੀ ਪਰਵਾਨੇ 17 ਦਸੰਬਰ 1928 ਨੂੰ ਸੈਕਟਰੀਏਟ ਚੌਂਕ ਵਿੱਚ ਪਹੁੰਚ ਗਏ। 5 ਵਜੇ ਛੁੱਟੀ ਦਾ ਸਾਇਰਨ ਵੱਜਿਆ, ਇੱਕ ਅੰਗਰੇਜ਼ ਅਫਸਰ ਮੋਟਰਸਾਈਕਲ 'ਤੇ ਹੋ ਕੇ ਸਵਾਰ ਜਿਸ ਵੇਲੇ ਚੌਂਕ ਵਿੱਚ ਆਇਆ, ਸਰਦਾਰ ਭਗਤ ਸਿੰਘ ਨੇ ਮਾਰ ਕੇ ਛਾਤੀ ਵਿੱਚ ਗੋਲੀ, ਲਾਲਾ ਜੀ ਦੀ ਮੌਤ ਦਾ ਬਦਲਾ ਹੈ ਇਸ ਤਰ੍ਹਾਂ ਲੈ ਲਿਆ।
1: 5 ਵਜੇ ਦਫ਼ਤਰ ਬੰਦ ਹੋ ਤੇ ਖੜ ਗਏ ਸਾਇਰਨ, ਜੋਧੇ ਪੰਜ ਪੰਜਾਬ

0: ਹਾਂਜੀ ਵਾਰੀ
1: ਵੇਖਿਆ ਦੁਸ਼ਮਣ ਦੇਸ਼ ਦਾ ਜਾਂ ਮਾਰਚ ਆਇਆ ਭਗਤ ਸਿੰਘ ਨੇ ਨਾਲ ਦਿਆਂ ਨੂੰ।

0: ਵਾਹਿਗੁਰੂ ਸੁਖਦੇਵ ਨੇ ਸੀ ਵਾਰੋ ਵਾਰੀ ਗੋਲੀ ਲੈਫਟ ਰਾਈਟ ਵੱਖੀ ਵਿੱਚ ਮਾਰੀ, ਹਾਂਜੀ ਮਾਰੀ।
1: ਉਹ ਪਾਰ ਜਿਸਮ ਚੋਂ ਹੋ ਗਈਆਂ ਵਿੱਚ ਇੱਕ ਨਾ ਠਹਿਰੀ, ਚੌਂਕ ਵਿਚਾਰੇ ਘੇਰ ਲਿਆ ਭਾਰਤ ਦਾ ਵੈਰੀ, ਹਾਂਜੀ ਵੈਰੀ।
0: ਯੋਧਿਆਂ ਨੇ ਕਰਦੀ ਰੰਡੀ, ਕਰ ਸਫਲ ਕਾ ਕਰ ਸਫਲ ਟਾਰਗਿਟ ਆਪਣਾ ਸੀ ਪੈ ਗਏ ਡੰਡੀ, ਹਾਂਜੀ ਡੰਡੀ।
1: ਉਹ ਭਾਰਤ ਮਾਤਾ ਸੂਰਮਿਓ ਸ਼ਾਬਾਸ਼ੇ ਕੈਰੀ, ਚੌਂਕ ਵਿਚਾਰੇ ਘੇਰ ਲਿਆ ਭਾਰਤ ਦਾ ਵੈਰੀ, ਹਾਂਜੀ ਵੈਰੀ।
0: ਉਹ ਸੈਰਨ ਸਾਢੇ ਪੰਜ ਵਜੇ ਗਿਆ ਖੜਕ ਦੁਆਰਾ, ਬਾਜਕ ਦੇ ਜਗਮੇਲ ਨੇ ਆ ਕਰਤਾ ਕਾਰਾ, ਹਾਂਜੀ ਕਾਰਾ।
1: ਉਹ ਪਰਦਾ ਹੁੰਦਾ ਰੋਜ਼ ਸੀ ਬਾ

0: ਆਜ਼ਾਦੀ ਸੰਗਰਾਮ ਨੂੰ ਤੇਜ਼ ਕਰਦਿਆਂ ਅਤੇ ਬੋਲੀ ਸਰਕਾਰ ਦੇ ਕੰਨਾਂ 'ਚੋਂ ਬੁੱਝੇ ਕੱਢਣ ਲਈ ਸੂਰਮਿਆਂ ਨੇ ਕੌਂਸਲ ਵਿੱਚ ਬੰਬ ਮਾਰਿਆ, ਜਿਸ ਕਰਕੇ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪਰਿਵਾਰ ਮੁਲਾਕਾਤ ਲਈ ਆਇਆ, ਜਿਸ ਵੇਲੇ ਸਰਦਾਰ ਭਗਤ ਸਿੰਘ ਦੀ ਸਤਿਕਾਰਯੋਗ ਮਾਤਾ ਸਲਾਖਾਂ ਦੇ ਸਾਹਮਣੇ ਹੋਈ, ਵੇਖ ਕੇ ਮਾਂ ਦੀ ਮਮਤਾ ਅੱਖਾਂ ਵਿੱਚ ਦੀ ਹੰਝੂ ਬਣ ਕੇ ਵਹਿ ਤੁਰੀ। ਸਲਾਖਾਂ ਵਿੱਚ ਖੜ੍ਹਾ ਸਰਦਾਰ ਭਗਤ ਸਿੰਘ ਆਪਣੀ ਸਤਿਕਾਰਯੋਗ ਮਾਤਾ ਨੂੰ ਜਿਵੇਂ ਕਹਿੰਦਾ ਹੈ, ਇਹਨਾਂ ਅੱਖਰਾਂ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ।
1: ਸਿੱਖਾਂ ਵਿੱਚੋਂ ਬਾਹਾਂ ਗੱਡ ਗਏ, ਪੱਲਾ ਚੁੰਨੀ ਦਾ ਹੱਥਾਂ ਦੇ ਵਿੱਚ ਲੈ ਗਏ, ਮਾਤਾ ਦੀਆਂ ਅੱਖਾਂ ਪੂੰਝ ਗਏ, ਮੁੱਖੋਂ ਆਖਦਾ

ਹੱਸ ਕੇ ਸੂਲੀਆਂ ਚੜ ਗਏ, ਆਪਣੀ ਅਣਖ ਬਦਲੇ ਮੂਰੇ, ਛਾਤੀਆਂ ਤਾਨ ਕੇ ਖੜ ਗਏ, ਆਪਣੀ ਅਣਖ

ਨਾਨਕੇ ਵਿਦੇਸ਼ੀਆਂ ਨੇ ਸਾਡੇ ਸਿਰ ਤੇ ਗੁਲਾਮੀ ਚਾੜੀ, ਹੱਸ ਹੱਸ ਗਾਨਾ ਬੰਨਦੇ ਅੱਜ ਵਿਆਹੁਣੀ ਮੈਂ ਆਜ਼ਾਦੀ ਲਾੜੀ, ਹੱਸ ਹੱਸ ਗਾਨਾ

ਰਹਿ ਗਏ ਮੇਰੇ ਕੰਮ ਨੇ ਅਧੂਰੇ, ਦੇਸ਼ ਦਾ ਸਿਪਾਹੀ ਬਣ ਕੇ ਮੇਰੀ ਰੂਹ ਨੂੰ ਵਿਖਾਵੇ ਘਰ ਪੂਰੇ, ਦੇਸ਼ ਦਾ ਸਿਪਾਹੀ ਬਣ ਕੇ

ਇੱਕ ਤੇ ਜੋ ਲਾਡ ਲੁਡਾਇਆ ਬਚਪਨ ਵਿੱਚ ਚੁੰਘਿਆ ਮੈਂ ਤੇਰੇ ਦੁੱਧ ਨੂੰ ਦਾਗ ਨਹੀਂ ਲਾਇਆ ਬਚਪਨ ਵਿੱਚ ਚੁੰਘਿਆ ਉਹ ਆਸ ਦੀ

0: ਦੇਸ਼ ਲਈ ਸ਼ਹੀਦ ਪੁੱਤ ਤੇਰਾ ਅੰਮੀਏ ਵਗਾਣਾ।
1: ਸਰਦਾਰ ਭਗਤ ਸਿੰਘ ਦੀਆਂ ਇਹ ਗੱਲਾਂ ਸੁਣ ਕੇ ਸਤਿਕਾਰਯੋਗ ਮਾਤਾ ਜੀ ਕਹਿੰਦੇ, ਪੁੱਤਰਾ ਇਹ ਤੇ ਤੂੰ ਠੀਕ ਕਹਿੰਦਾ, ਪਰ ਮਾਂ ਦੀ ਮਮਤਾ ਨੂੰ ਛੁਪਾਇਆ ਤੇ ਲੁਕਾਇਆ ਨਹੀਂ ਜਾ ਸਕਦਾ। ਮੈਂ ਅਣਖੀ ਘਰਾਣੇ ਦੀ ਨੂੰਹ ਹੋਣ ਦਾ ਮਾਣ ਰੱਖਦੀ ਹਾਂ, ਪੁੱਤਰਾ ਮੇਰਾ ਦਿਲ ਬੜਾ ਖੁੱਲ੍ਹਾ, ਘਬਰਾਈ ਨਾ, ਹੱਸ ਹੱਸ ਕੇ ਫਾਂਸੀ ਦੇ ਚੜ ਜਾਈ। ਮੈਂ ਆਪਣੇ ਆਪ ਨੂੰ ਬੜੇ ਭਾਗਾਂ ਵਾਲੀ ਸਮਝਾਂਗੀ ਕਿ ਮੇਰਾ ਅਣਖੀ ਬਹਾਦਰ ਪੁੱਤ ਦੇਸ਼ ਕੌਮ ਤੇ ਅਣਖ ਲਈ ਸ਼ਹੀਦ ਹੋਇਆ। ਸ਼ਾਇਦ ਇਸੇ ਲਈ ਸਾਡੇ ਦੇਸ਼ ਦਾ ਮਹਾਨ ਵਿਦਵਾਨ ਗਿਆਨੀ ਕਰਤਾਰ ਸਿੰਘ ਬਲੱਗਣ ਬੜੀਆਂ ਸ਼ਾਨਦਾਰ ਸਤਰਾਂ ਲਿਖਦਾ ਹੈ। ਉਹ ਕਹਿੰਦਾ, ਦੁਨੀਆ ਵਿੱਚ ਇੱਕ ਧਰਤ ਪੰਜਾਬ ਦੀ ਹੈ, ਉਹ ਜਿਹੜੀ ਮੌਤ ਦੀ ਹਿੱਕ ਤੇ ਵੱਸਦੀ ਹੈ, ਇੱਕੋ ਮਾਂ ਪੰਜਾਬਣ ਜੋ ਅਣਖ ਬਦਲੇ ਆਪਣੇ ਪੁੱਤ ਮਰਵਾ ਕੇ ਵੀ ਹੱਸਦੀ ਹੈ। ਸਲਾਖਾਂ ਦੇ ਬਾਹਰ ਖੜੀ ਸਤਕਾਰ ਸਤਿਕਾਰਯੋਗ ਮਾਤਾ ਸਰਦਾਰ ਭਗਤ ਸਿੰਘ ਨੂੰ ਜਿਸ ਤਰ੍ਹਾਂ ਦਲੇਰੀ ਦੇ ਰਹੀ ਹੈ, ਉਸ ਵੇਲੇ ਦੀਆਂ ਲੈਣਾ ਕਵੀ ਦੀ ਕਲਮ ਨੇ ਜਿਵੇਂ ਲਿਖੀਆਂ, ਇਹਨਾਂ ਅੱਖਰਾਂ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ।
2: ਪੁੱਤ ਦੇ ਸੁਣ ਬਚਨਾਂ ਨੂੰ

0: ਥਰੂ ਕਮਲੇ ਨੇ ਬਰਸੇ ਜਾਂਦੇ ਜੋ ਬਿਨ ਕਾਰਨ ਨਾ ਗਮੀਆਂ ਸਹਿ ਸਕਦੇ ਖੁਸ਼ੀ ਦੀ ਗੱਲ ਨਾ ਜਮਾ ਸਹਾਰਨ
1: ਭਰ ਭਰ ਆ ਜਾਂਦੇ ਬਰਸਦਾ ਜੋ ਬਾਰਿਸ਼ ਦਾ ਪਾਣੀ ਦੇ ਦੇ ਪੁੱਤ ਲਾਡ ਲਿਆ ਦੇਸ਼ ਲਈ ਹੱਸ ਹੱਸ ਕੇ ਕੁਰਬਾਨੀ
0: ਜੋ ਵੇਗ ਦਰਿਆਵਾਂ ਦੇ ਬਚੜਿਆ ਉਹ ਜਾਂਦੇ ਨੇ ਠੱਲੇ ਇੱਕ ਮਾਂ ਦੀ ਮਮਤਾ ਹੈ ਜਿਸ ਦੀ ਤਾਬ ਕੋਈ ਨਾ ਚੱਲੇ
1: ਦੁਖੀ ਵੇਖ ਜਰਲੇ ਜਗਤ ਵਿੱਚ ਕੋਈ ਐਸੀ ਮਾਂ ਨੀ ਦੇ ਦੇ ਪੁੱਤ ਲਾਡ ਲਿਆ ਦੇਸ਼ ਲਈ ਹੱਸ ਹੱਸ ਕੇ ਕੁਰਬਾਨੀ
0: ਬੇਸ਼ੱਕ ਮੈਂ ਸਬਰ ਕਰੂੰ ਫੇਰ ਵੀ ਖੜੀ ਕਸੂਤੇ ਥਾਂ ਦਿਲ ਡੁੱਲ ਡੁੱਲ ਜਾਂਦਾ

ਜਦ ਸਖੀਆਂ ਕਹਿਣ ਗਈਆਂ, ਜਦ ਸਖੀਆਂ ਕਹਿਣ ਗਈਆਂ, ਤੁਰ ਗਿਆ ਦੇਸ਼ ਲਈ ਪੁੱਤ ਤੇਰਾ, ਸਿਰ ਉੱਚਾ ਹੋ ਜੂਗਾ ਸੁਣ ਕੇ ਗੌਰ।

0: ਸਰਦਾਰ ਭਗਤ ਸਿੰਘ 23 ਮਾਰਚ 1931 ਨੂੰ ਫਾਂਸੀ ਦੇ ਤਖਤ ਤੇ ਖਲੋਤਾ, ਜਿਸ ਤਰ੍ਹਾਂ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਵੀਰਾਂ ਨੂੰ ਇੱਕ ਸੰਦੇਸ਼ ਭੇਜਦਾ ਕਿ ਐ ਮਿੱਤਰੋ, ਸਾਡੇ ਤੋਂ ਬਾਅਦ ਆਜ਼ਾਦੀ ਦਾ ਜਿਹੜਾ ਪੜਾਅ ਆਖਰੀ ਦੌਰ ਵਿੱਚ ਪਹੁੰਚ ਚੁੱਕਿਆ, ਉੱਠੋ, ਹਿੰਮਤ ਮਾਰੋ, ਹੰਬੜਾ ਮਾਰੋ, ਹਿੰਦੂ ਸਿੱਖ ਈਸਾਈ ਰਲ ਕੇ ਭਾਰਤ ਦੇਸ਼ ਨੂੰ ਆਜ਼ਾਦ ਕਰਾਰੋ। ਜਿਸ ਤਰ੍ਹਾਂ ਸਰਦਾਰ ਭਗਤ ਸਿੰਘ ਫਾਂਸੀ ਦੇ ਤਖਤੇ 'ਤੇ ਖੜ੍ਹਾ ਆਪਣੇ ਵੀਰਾਂ ਨੂੰ ਇੱਕ ਹਵਾ ਰਾਹੀਂ ਸੰਦੇਸ਼ਾ ਭੇਜਦਾ, ਉਸ ਵੇਲੇ ਦੀਆਂ ਸਤਰਾਂ ਨੂੰ ਪੰਡਿਤ ਰਾਮ ਸਰੂਪ ਲਾਲਬਾਈ ਵਾਲਿਆਂ ਨੇ ਇਹ ਇਉਂ ਅੰਕਿਤ ਕੀਤਾ ਜੀ।
1: ਫਾਂਸੀ ਦੇ ਤਖਤੇ 'ਤੇ ਲਾ ਕੇ ਇਨਕਲਾਬ ਦਾ ਨਾਰਾ, ਭਾਰਤ ਦੇ ਵੀਰਾਂ ਨੂੰ ਭਗਤ ਸਿੰਘ ਦੇਵੇ।

0: ਵਿੱਚ ਸਖਤ ਜੰਜੀਰੀ ਕੀ ਤੁਸੀਂ ਸਹਾਰੋਗੇ ਲੱਗੀ ਕੇਲੇ ਮੁੱਢ ਕਰੀਰੀ
1: ਅਣਖੀਲੇ ਯੋਧਿਆਂ ਨੂੰ ਸ਼ਰਮ ਦੀ ਗੱਲ ਸਰੀਆਂ ਲੀਆਂ ਗੋਰੀ ਸਰਕਾਰ ਦੀਆਂ ਸੂਰਮੇ ਉੱਠੋ ਹਲਾ ਜੋ ਨੀਆਂ
0: ਕੀ ਦੇਸ਼ ਗੁਲਾਮ ਰਹੂ ਛਾਤੀਆਂ ਤਾਂ ਤੁਸੀਂ ਜਦ ਖੜ ਗਏ ਨਹੀਂ ਦੂਰ ਸੁਤੰਤਰਤਾ ਕਾਲੇ ਗੋਰਿਆਂ ਉੱਪਰ ਚੜ ਗਏ।

0: ਤੁਸੀਂ ਸੁਣ ਰਹੇ ਸੀ ਸੁਖਵਿੰਦਰ ਸਿੰਘ ਸੁਤੰਤਰ ਕਵੀਸ਼ਰ ਦੇ ਸਾਥੇ ਹੋਣ ਦਿਵਸ ਵਿੱਚ ਕਵੀਸ਼ਰੀ ਸ਼ਹੀਦ ਭਗਤ ਸਿੰਘ ਜੀ ਦਾ ਸਾਕਾ। ਹੁਣ ਸੁਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਇਹ ਕਵੀਸ਼ਰੀ ਗਾਇ ਕਲਾਕਾਰ ਸੁਖਵਿੰਦਰ ਸਿੰਘ ਸੁਤੰਤਰ ਕਵੀਸ਼ਰ ਦੇ ਸਾਥੀ। ਪ੍ਰੋਗਰਾਮ ਹੈ ਰੰਗਲੀ ਧਰਤੀ।
1: ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨੇਰ ਪਿੰਡ ਪਹੁੰਚੇ ਨੇ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਰਾੜਾਂ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ। ਇੱਧਰ ਇੱਕ ਸੂਹੀਏ ਨੇ ਆ ਕੇ ਦਿੱਤੀ ਹੈ ਖਬਰ, ਸੱਚੇ ਪਾਤਸ਼ਾਹ ਵਜੀਦ ਖਾਨ ਬਹੁਤ ਸਾਰੀ ਫੌਜ ਲੈ ਕੇ ਆਪ ਜੀ ਨੂੰ ਫੜਨ ਵਾਸਤੇ ਆ ਰਿਹਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਈ ਕੋਈ ਗੱਲ ਨਹੀਂ, ਜੇ ਵਜੀਦ ਖਾਨ ਫੌਜਾਂ ਲੈ ਕੇ ਆ ਰਿਹਾ ਤੇ ਆਹ ਬਰਾੜ ਸੂਰਮੇ ਅਸੀਂ ਉਹਨਾਂ ਦਾ ਮੂੰਹ ਮੋੜਨ ਵਾਸਤੇ ਆਪਣੀ ਫੌਜ ਵਿੱਚ ਭਰਤੀ ਕੀਤੇ ਨੇ। ਇਹ ਸੁਣ ਕੇ ਬਰਾੜ ਗੱਭਰੂ ਕਹਿਣ ਲੱਗੇ, ਮਹਾਰਾਜ ਜੰਗ ਲੜਨ ਤੋਂ ਪਹਿਲਾਂ ਸਾਡੀਆਂ ਕੋਈ ਸ਼ਰਤਾਂ ਨੇ? ਕਿ ਪਹਿਲੀ ਸ਼ਰਤ ਤਾਂ ਇਹ ਹੈ ਕਿ ਜੰਗ ਜਿੱਤਣ ਤੋਂ ਬਾਅਦ ਨਾਲ ਦੀ ਨਾਲ ਸਾਨੂੰ ਤਨਖਾਹਾਂ ਦਿੱਤੀਆਂ ਜਾਣ। ਦੂਜੀ ਗੱਲ, ਜਿਹੜਾ ਜੰਗ ਵਿੱਚ ਅਸੀਂ ਸਮਾਨ ਲੁੱਟਾਂਗੇ ਉਹ ਤੁਹਾਨੂੰ ਨਹੀਂ ਦੇਣਾ, ਅਸੀਂ ਆਪਣੇ ਕੋਲ ਰੱਖਾਂਗੇ। ਤੀਜੀ ਗੱਲ, ਮਾਲਵੇ ਵਿੱਚ ਕਾਲ ਪਿਆ ਹੋਇਆ, ਤੁਸੀਂ ਅੰਤਰਜਾਮੀ ਹੋ ਅਤੇ ਕਿਰਪਾ ਕਰਕੇ ਮੀਂਹ ਪਵਾਇਓ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ। ਅਤੇ ਜੇ ਸਾਡੀਆਂ ਤਿੰਨੇ ਸ਼ਰਤਾਂ ਤੁਹਾਨੂੰ ਮਨਜ਼ੂਰ ਹਨ ਤੇ ਫਿਰ ਇਕੱਲੇ ਅਸੀਂ ਹੀ ਨਹੀਂ, ਆ ਸਾਰੇ ਇਲਾਕੇ ਵਿੱਚ ਸਾਡੇ ਬਰਾੜ ਗੱਭਰੂ ਵੱਸਦੇ ਨੇ, ਬੜੇ ਸੂਰਮੇ ਨੇ, ਅਸੀਂ ਉਹਨਾਂ ਨੂੰ ਵੀ ਆਪ ਜੀ ਦੀ ਮਦਦ 'ਤੇ ਸੱਦ ਲੈਂਦੇ ਹਾਂ। ਸਾਹਮਣੇ ਖੜ੍ਹੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਰਾੜ ਗੱਭਰੂ ਆਪਣੀਆਂ ਸ਼ਰਤਾਂ ਤੋਂ ਅਤੇ ਆਪਣੇ ਗੱਭਰੂਆਂ ਦੀ ਬਹਾਦਰੀ ਤੋਂ ਜਿਵੇਂ ਜਾਣੂ ਕਰਾ ਰਹੇ ਨੇ, ਉਸ ਵੇਲੇ ਦੀਆਂ ਲੈਣਾ ਇਉਂ ਬੇਨਤੀ ਕੀਤੀ ਜਾ ਰਹੀ ਹੈ।
2: ਅਰਜ ਕਰਨ ਹੱਥ ਜੋੜ ਕੇ ਸਤਿਗੁਰ ਪਾਸ ਬਰਾੜ, ਤੁਰਕ ਫੌਜ ਦਾ ਗੁਰੂ ਜੀ ਦਈਏ ਪੰਨ ਪੁਥਾੜ। ਕਹਿੰਦੇ ਦਾਸ ਹਮੇਸ਼ਾ ਨੂੰ ਬਰਾੜ ਗੱਭਰੂ, ਜੋੜ ਕੇ ਤੇ ਹੱਥਾਂ ਨੂੰ ਰੱਖਾਂਗੇ ਮੈਦਾਨ, ਜਦ ਦੁਸਾਂ ਦੀ

0: ਪੈਦਲ ਸਵਾਰ ਤਨ ਖਾਹ ਲੈਣ ਗਏ ਰਸਦ ਖਾਣ ਪੀਣ ਲੋ ਆਪ ਜੀ ਦੀ ਆਗਿਆ ਚ ਹਮੇਸ਼ਾ ਰਹਿਣ ਗਏ ਪੱਕੇ ਰੱਖੋ ਯਕੀਨ ਲੋ
1: ਸ਼ਾਮੀ 4 ਵਜੇ ਖੇਡਾਂਗੇ ਕਬਾਡੀਆਂ ਤਲੀ ਹਿੱਕਾਂ ਚ ਜੜਾਂਗੇ ਤੇ ਨਮੰਗਾ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਹਾਂਜੀ ਫੂਲ ਤੇ ਮਹਾਰਾਜ ਕਲਿਆਣਾ ਲੈ ਰਿਹਾ ਵੱਢ ਖਾਣੇ ਡੇਂਬੂ ਜੀ ਭਾਰੀ ਕੱਦ ਕਾਠ ਭਾਰ ਮੇ ਮਸ਼ਹਿਰਿਆ ਉੱਤੇ।

0: ਸੀਵੀਆਂ ਗੰਗਾ ਮੜਾਗ ਚੋਟੀਆਂ ਫੇਰ ਦੇਣ ਖਾਨਾਂ ਦੇ ਮੂੰਹਾਂ ਤੇ ਰੀਵੀਆਂ ਖੰਡੇ ਖੰਡਾਉਣ ਬੋਟੀਆਂ
1: ਕੱਚੇ ਖਾਣੇ ਮੁਗਲ ਵਰਾੜਾ ਹਾਡੀਆਂ ਸਿਰਾਂ ਦੀ ਗੇਂਦ ਮੜਾਂਗੇ ਤਿੰਨ ਮੰਗਾ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਹਾਂਜੀ ਚੈਣ ਬਸ਼ਨਮ ਦੀ ਰਾਮੇ ਆਣ ਮੱਲਣ ਦੁੱਧਾ ਕੌਣੀ ਸੁਖਨਾ ਮੁਗਲਾਂ ਨੂੰ ਜਾਣਦੇ ਜਵਾਨ ਠੱਲਣ ਯੁੱਧੋ ਪਵਾਉਂਦੇ ਮੱਖਣਾ
1: ਟੱਛ ਕੇ ਸਰੀਰਾਂ ਨੂੰ ਉਡਾਈਏ ਫਾਡੀਆਂ ਪੋਰਿਆਂ ਵਾਂਗੂ ਕੜਾਂਗੇ ਤਿੰਨ ਮੰਗਾ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਹਾਂਜੀ ਲੁਹਾਰਾ ਸਾਹਿਬ ਚੰਦ ਤੇ ਭੁਲਾਈ ਆਉਣਾ ਹੈ ਛੱਤੇ ਆਉਣਾ ਆ ਬਲੂ ਉੱਥੋਂ ਦਾ ਜਵਾਨ ਬੜਾ ਜਰਵਾਣਾ ਹੈ ਕੱਲਾ ਕਈਆਂ ਨੂੰ ਦੱਬ ਲੂ
1: ਕੋਟ ਪੰਜ ਮਾਰੇ।

0: ਸਿਆਣਾ ਤੇ ਗਿਲੀਂ ਬਾਰਾਂ ਕੋ ਤੇ ਬੈਠਿਆ ਲਗਾਈ ਖੇਮੇ ਸਾਨੂੰ ਸੂਚਨਾ ਮਿਲੀਂ
1: ਕੱਲ ਨੂੰ ਖਦਮ ਤਾਂ ਕਰਨ ਤੁਹਾਡੀਆਂ ਯਾਦਲਾਂ ਚ ਵੜਾਂਗੇ ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਰੀਜ ਨਾਲ ਸੁਣੋ ਹੰਸ ਸਰੋਤਿਓ ਮੜਕਦਾਰ ਛੰਦਾਂ ਨੂੰ ਲਾਭ ਜਾਂਦੇ ਟੁੱਕ ਲੋ।

ਗੱਲ 300 ਸਾਲਾਂ ਦੀ ਸੁਣੋ ਜੀ ਸੰਗਤ ਗਈ ਜੜ ਜੰਗ ਦੇ ਮੁਗਲੀਆ ਸੈਨ ਲਈਆਂ ਬਨ ਲੈਣ ਬੋਲਦੇ ਦਾਵੇ ਗੁਰੂ ਗੋਬਿੰਦ ਦੇ ਅੱਗੇ ਖੜੇ ਮੋਰਚਾ ਮੇ ਗੁਰੂ।

0: ਬਾਪੂ ਦੇ ਸਿੰਘ ਜੀ ਧਨ ਛਪੈ ਰਿੰਗ ਜੀ ਸੂਰ ਮੇ ਲੜਦੇ ਕਿਸੇ ਨਾ ਨਿੰਦ ਤੇ
1: ਕੰਧ ਬਣ ਕੇ ਖੜ ਗਏ ਸੀ ਛਾਤੀਆਂ ਤਾਣ ਰੋਕਦੇ ਬਾਣ ਕਰਨ ਵਾਰ ਮੂਰ ਵੇਖ ਕੇ ਦੂਰ ਕਾਬਲੀ ਭੱਜ ਕੇ ਗਏ ਦੇ ਤੀੜਾ ਹੱਦ ਕਰਤੀ ਵਰਾੜਾ ਨੇ ਟਾਪ ਖਦਰਾਣੇ ਬਬਰ ਜੇ ਛਾਣ ਦਿੱਤੇ ਲਾ ਆਹੂ ਕਰਤੀਆਂ ਛੀੜਾ
0: ਉਹ ਵਿੱਚ ਵੜ ਕੇ ਸਫਾਂਦੇ ਜੀ ਤੁਸਾਂ ਦੇ ਯੋਧੇ ਅੰਦਰ ਇੱਕ ਕੋਹ ਦੇ ਖੜਕ ਦੀਆਂ ਢਾਲਾਂ ਮਾਰ ਕੇ ਛਾਲ ਲਿਆਣ ਦੀ ਨੇਰੀ ਪੱਟਦੀਆਂ ਫੱਟੀਆਂ ਇੱਕ ਇੱਕ ਨੇ ਸੌ ਸੌ ਨੂੰ ਜਾਨ ਤੋਂ ਮਾਰ ਆਪਣੀ ਹਾਰ ਕਰਦ ਜੋ ਅਲ ਨੂੰ ਗਰਦ ਨਾ

0: ਹੱਦ ਕਰਤੀ ਬਰਾੜਾ ਨੇ ਢਾਬ ਖਦਰਾਣੇ ਬੱਬਰ ਜੇ ਛਾਣ ਦਿੱਤੇ ਲਾ ਆਹੂ ਕਰਤੀਆਂ ਛੀੜਾ
1: ਫਿਰ ਤਰਫੂ ਹਾਥੀਆਂ ਦੀ ਜਿੱਤੇ ਕਰ ਹਮਲੇ ਕਿਸੇ ਨਾ ਥਮਲੇ ਪੂਛਾ ਨੂੰ ਫੜ ਕੇ ਫੀਲ ਤੇ ਚੜ ਕੇ ਸਿਰਾਂ ਵਿੱਚ ਨੇਜੇ ਖੋਬ ਤੇ ਕਰੜੇ ਹਾਥੀ ਚੀਕਾਂ ਮਾਰਦੇ ਜੀ ਪਿਛਾ ਨੂੰ ਦੌੜੇ ਪੈਰ ਜੋ ਚੌੜੇ ਹਿੱਕਾਂ ਦੇ ਦਰ ਕੇ ਤਾਰੀ ਦਰੜੇ
0: ਚੀਕਾਂ ਵੱਜਦੀਆਂ ਜੀ ਗਏ ਆ ਲੋੜ ਡਰੇ ਉੱਠ ਘੋੜੇ ਗਿਰੇ ਆ ਸਵਾਰ ਡਿੱਗੇ ਲੈ ਮਾਰ ਡਿੱਗਣ ਗਏ ਹੋਊਗੇ ਲੱਗਦੀਆਂ ਪੀੜਾਂ ਹੱਦ ਕਰਤੀ ਬਰਾੜਾ ਨੇ ਢਾਬ ਖਦਰਾਣੇ ਬੱਬਰ ਜੇ ਛਾਣਿੰਦ ਤੇ ਲਾਇਆ ਉਹ ਕਰਤੀਆਂ ਛੀੜਾਂ
1: ਫਿਰ ਜਥਾਦਾਨ ਸਿੰਘ ਦਾ ਅੱਗੋਂ ਦੀ ਪੈ ਗਿਆ ਗੇਰ ਗੇ ਲੈ ਗਿਆ ਗੱਡੇ ਦੇ ਗੱਡੀਆਂ ਛੋਟੀਆਂ ਵੱਡੀਆਂ ਰਸਤ ਦੀਆਂ ਭਰੀਆਂ ਖੰਡ ਗਿਓ ਦਾਲਾਂ ਕੱਟ ਮਾਰੇ ਸਿਪਾਹੀਆਂ ਦੇ ਪਕੜ ਕੇ ਘੋੜੇ ਇੱਕ ਥਾਂ ਜੋੜੇ ਕਿਲੇ ਕੱਟ ਬੰਨ ਦੇ ਲਾਤੀਆਂ

0: ਹੱਥ ਕਰਤੀ ਬਰਾੜਾ ਨੇ ਢਾਬ ਖਦਰਾ ਨੇ ਬੱਬਰ ਜੇ ਛਾਣਿੰਦ ਤੇਰਾ ਆਹੋ ਕਰਤੀਆਂ ਛੀੜਾ
1: ਚਾਲੀ ਸਿੰਘ ਮਾਝੇ ਦੇ ਚੋਲੇ ਇੱਕ ਰੰਗ ਦੇ ਲੜੇ ਵਿੱਚ ਜੰਗ ਦੇ ਕਹੇ ਮਾਂ ਭਾਗੋ ਗੋਲੀਆਂ ਦਾਗ ਕਰੋ ਯੁੱਧ ਐਸਾ ਹੋ ਨਾ ਖੁਸ਼ਗੁਰ ਜੀ ਦਾਗ ਲੱਗਿਆ ਆਨੰਦਪੁਰ ਤੋਂ ਧੋ ਦੀ ਉਹ ਸ਼ੇਰ ਉੱਤੇ ਜੇ ਹੱਥ ਫੇਰੋ ਗੁਰਾਂ ਨੂੰ ਕਹਿ ਕੇ ਪੜਾਉਣੀ ਪੁਰ ਜੀ
0: ਲੜ ਕੇ ਮਰ ਗਏ ਸੀ।
2: ਗੁਰੂ ਗੋਬਿੰਦ ਸਿੰਘ ਖਿਡਰਾਣੇ ਦੀ ਢਾਬ ਦੀ ਜੰਗ ਇੱਕ ਵਿਸ਼ੀ ਤੋਂ ਸੁਣ ਰਹੇ ਸੀ ਸੁਖਵਿੰਦਰ ਸਿੰਘ ਸੁਤੰਤਰ ਕਵੀਸ਼ਰ ਦੇ ਸਾਥੀ ਹੋਣਾਂ ਦੀ ਆਵਾਜ਼ ਵਿੱਚ। ਇਹ ਸੀ ਪ੍ਰੋਗਰਾਮ ਰੰਗਲੀ ਧਰਤੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਸਾਡੀ ਇਹ ਸਭਾ ਸਮਾਪਤ ਹੁੰਦੀ ਹੈ। ਅਗਲੀ ਸਭਾ ਨਾਲ ਮਿਲਾਂਗੇ 4 ਵਜੇ। ਆਗਿਆ ਚਾਹਾਂਗੇ। ਧੰਨਵਾਦ।
3: DTHDR ਏਅਰ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵਕਤ 3:12 ਹੋ ਚੁੱਕੇ ਨੇ ਅਤੇ ਹੁਣ ਸਮਾਂ ਹੋ ਰਿਹਾ ਹੈ ਨਿਊਜ਼ ਹੈਡਲਾਈਨਸ ਦਾ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਸਿੱਖ ਗੁਰੂ ਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜੱਥਾ ਅੱਜ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਸਾਲ 2015 ਦੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਬੀਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਪੰਜਾਬ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਨੂੰ ਪੁੱਛਗਿੱਛ ਲਈ ਤਲਬ ਕੀਤਾ।

ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਬੀਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਪੰਜਾਬ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਨੂੰ ਪੁੱਛਗਿੱਛ ਲਈ ਤਲਬ ਕੀਤਾ। ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਅੰਮ੍ਰਿਤਸਰ ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਇੱਕ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਇੱਕ ਗੈਂਗਸਟਰ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਤਿੰਨ ਕਾਰਕੁਨਾਂ ਨੂੰ ਤਿੰਨ ਪਿਸਤੌਲਾਂ ਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕੀਤਾ। ਅਤੇ ਤਿੰਨ ਦੇਸ਼ਾਂ ਦੀ ਕ੍ਰਿਕਟ ਲੜੀ ਵਿੱਚ ਭਾਰਤ ਏ ਤੇ ਮੇਜ਼ਬਾਨ ਸ਼੍ਰੀਲੰਕਾ ਏ ਵਿਚਕਾਰ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਇਹ ਸੀ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਜ਼।

ਲਾ ਇੰਝ ਹੀ ਚੱਲਦਾ ਰਹੇਗਾ, ਪਰ ਚਾਹ ਦੇ ਕੱਪ ਨਾਲ ਇੱਕ ਸੋਹਣਾ ਜਿਹਾ ਹੋਰ ਗੀਤ ਵੀ ਸੁਣਾਂਗੇ ਅਤੇ ਕੁਝ ਹੋਰ ਚਿੱਠੀਆਂ ਵੀ ਪੜਾਂਗੇ। ਅਤੇ ਚਿੱਠੀ ਆਈ ਹੈ ਪਿੰਡ ਖਾਣੇ ਦੀ ਢਾਬ ਮਲੋਟ ਤੋਂ। ਭੇਜਣ ਵਾਲੇ ਨੇ ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਸਿੰਘ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਉਹਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਫਿਰ ਚਿੱਠੀ ਆਈ ਹੈ ਪਿੰਡ ਮੁੱਲੀਆਂਵਾਲੀ ਤੋਂ, ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਪ੍ਰਵੀਨ ਰਾਣੀ, ਆਸ਼ਾ ਰਾਣੀ, ਦੀਕਸ਼ਾ ਰਾਣੀ, ਜੰਨਤ ਰਾਣੀ, ਨਿਸ਼ੂ ਰਾਣੀ ਅਤੇ ਸ਼ਿਮਲਾ ਰਾਣੀ। ਹਾਂਜੀ, ਅਤੇ ਇਹਨਾਂ ਤੋਂ ਇਲਾਵਾ ਮਲੋਟ ਜਗਤਾਰ ਗਿੱਲ, ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ, ਖਾਣੇ ਕੀ ਢਾਬ ਤੋਂ ਸ਼ਮਸ਼ੇਰ ਧੌਲਕਰ, ਅਤੇ ਬੁਰਜ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜੱਗਾ ਅਤੇ ਧੌਲਾ ਕਿੰਗਰਾ ਤੋਂ। ਇਹਨਾਂ ਤੋਂ ਇਲਾਵਾ ਚਿੱਠੀ ਜਿਨ੍ਹਾਂ ਨੇ ਲਿਖੀ ਹੈ ਉਹ ਆਈ ਹੈ, ਇੱਕ ਮੈਸੇਜ ਵੀ ਲਿਖਿਆ, ਸੋਹਣਾ ਜਿਹਾ ਮੈਸੇਜ ਲਿਖਿਆ, ਲਿਖਦੇ ਨੇ ਸਾਰੀ ਆਕਾਸ਼ਵਾਣੀ ਨੂੰ ਪਿੰਡ ਰਾਜਪੁਰਾ ਦੀ ਪੰਚਾਇਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਸੇਜ ਲਿਖਣ ਵਾਲੇ ਨੇ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਪਰਮਵੀਰ ਲੋਰੜ ਅਤੇ ਗੁਰਸਾਹਿਬ ਸਿੰਘ ਚਹਿਲ। ਇਹ ਆਈ ਹੈ ਚਿੱਠੀ ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ, ਪਿੰਡ ਰਾਜਪੁਰਾ ਤੋਂ। ਇਹਨਾਂ ਤੋਂ ਇਲਾਵਾ ਚਿੱਠੀ ਆਈ ਹੈ ਗੱਗੜ ਹਾਜ਼ੀਪੁਰ ਤੋਂ। ਮੈਂ ਇੱਕ ਗੱਲ ਕਹਿ ਦਵਾਂ, ਨਾਮ ਤਾਂ ਚਿੱਠੀ 'ਚ ਚਾਰ ਪੰਜ ਲਿਖੇ ਨੇ ਮਗਰ ਮੈਂ ਸਿਰਫ ਦੋ ਹੀ ਪੜ੍ਹ ਪਾ ਰਹੀ ਹਾਂ। ਮੇਰੀ ਬਾਰ ਬਾਰ ਇੱਕ ਰਿਕੁਐਸਟ ਹੈ ਆਪਣੇ ਜਿਹੜੇ ਸਾਡੇ ਸਰੋਤੇ ਨੇ ਕਿ ਜਿਹੜੀ ਲਿਖਾਈ ਹੈ ਥੋੜ੍ਹਾ ਸਾਫ਼ ਸਾਫ਼ ਲਿਖਿਆ ਕਰੋ, ਵਿੱਚ ਥੋੜ੍ਹੀ ਜਿਹੀ ਗਲਤੀ ਕਰ ਦਿੰਦੇ ਹੋ ਨਾ ਅਤੇ ਉਹ ਨਾਮ ਨਹੀਂ ਪੜਿਆ ਜਾਂਦਾ, ਤੁਸੀਂ ਲਿਖਿਆ ਕੀ ਹੈ। ਸਿਰਫ ਦੋ ਹੀ ਨਾਮ ਮੈਂ ਪੜ੍ਹ ਪਾ ਰਹੀ ਹਾਂ, ਇੱਕ ਹੈ ਕੇਹਰ ਸਿੰਘ ਅਤੇ ਗੁਰਮੰਨਤ। ਦੋ ਤਿੰਨ ਨਾਮ ਹੋਰ ਹੈ ਜਿਹੜੇ ਮੈਂ ਨਹੀਂ ਪੜ੍ਹ ਪਾ ਰਹੀ। ਇਹ ਹਾਕਮ ਸੂਫੀ ਦਾ ਗੀਤ ਸੁਣਨਾ ਚਾਹੁੰਦੇ ਨੇ, ਉਹਨਾਂ ਦੀ ਆਵਾਜ਼ ਵਿੱਚ ਇਹ ਉਡੀਕਾਂ ਗੀਤ ਸੁਣਨਾ ਚਾਹੁੰਦੇ ਨੇ, ਜੋ ਕਿ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਆਓ ਸੁਣਦੇ ਹਾਂ ਗੀਤ, ਹਾਕਮ ਸੂਫੀ ਦੀ ਆਵਾਜ਼ ਵਿੱਚ ਉਡੀਕਾਂ।

हाँ जी दोस्तों, प्रोग्राम चल रहा है चिट्ठियाँ मिठियाँ। तो मैं आरजे पूनम सेठी इस वक्त थोड़े नाल जुड़ी हुई हाँ। दोस्तों, तुहाडे दिल विच भी कोई अजिही गल है जो तुसी किसे नू कहना चाहते हो, तां बिना झिझक सानू लिख भेजो, क्योंकि ये मंच तुहाडियां ही चिट्ठियाँ मिठियाँ दा है। तो हुण आपां प्रोग्राम नू अगे वधाउने आ। तो चिट्ठी आई है चाहल कला नवां शहर तों। लिखण वाले ने अमरजीत बंगा, परमिंदर बंगा, राजा बंगा, कुलविंदर कौर, अंबा चाहल। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਭੇਜੀ ਹੈ ਉਹ ਆਈ ਹੈ ਭਾਟਾ ਪਾਰਾ ਦਤਰੰਗੀ ਤੋਂ। ਬਹੁਤ ਦੂਰੋਂ ਚਿੱਠੀ ਆਈ ਹੈ ਭੇਜਣ ਵਾਲੇ ਨੇ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਜਾਵੇਂਦਰ ਕੁਮਾਰ ਸ਼ਰਮਾ। ਇਹਨਾਂ ਤੋਂ ਇਲਾਵਾ ਚਿੱਠੀ ਲਿਖੀ ਹੈ ਸਾਨੂੰ ਪਿੰਡ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਅਤੇ ਮੋਹਨ ਸਿੰਘ ਅਤੇ ਜਗਤਾਰ ਟੇਲਰ। ਫਿਰ ਇਸ ਤੋਂ ਇਲਾਵਾ ਚਿੱਠੀ ਆਈ ਹੈ ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਵੱਲੋਂ ਚਿੱਠੀ ਆਈ ਹੈ। ਇਹਨਾਂ ਤੋਂ ਇਲਾਵਾ ਚਿੱਠੀ ਆਈ ਹੈ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ। ਲਿਖਣ ਵਾਲੇ ਨੇ ਚਿੱਠੀ ਵਿਨੋਦਪੁਰੀ, ਵੀ ਪੀ ਰਾਂਝੂ, ਅਸ਼ੋਕਪੁਰੀ, ਸੁਸ਼ੀਲਪੁਰੀ, ਨੀਲਮਪੁਰੀ, ਬੀ ਕੇ ਪੁਰੀ, ਕੈਲਾਸ਼ਪੁਰੀ, ਰਾਮਾਪੁਰੀ, ਆਰ ਐੱਸ ਪੁਰੀ। ਅਤੇ ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹ ਆਈ ਹੈ ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਮੋਕਸ਼, ਦਿਸ਼ਾ, ਸੁਸ਼ਾਂਤ, ਵਿਕਰਮ ਜੈਪਾਲ ਨੇ ਸਾਨੂੰ ਇਹ ਚਿੱਠੀ ਲਿਖੀ ਹੈ। ਅਤੇ ਕਿੱਥੋਂ ਆਈ ਹੈ, ਕਿਹੜੇ ਸ਼ਹਿਰ ਤੋਂ ਆਈ ਹੈ, ਇਹ ਨਹੀਂ ਲਿਖਿਆ। ਕੋਈ ਗੱਲ ਨਹੀਂ, ਲੇਕਿਨ ਇਹਨਾਂ ਨੇ ਇੱਕ ਫਰਮਾਇਸ਼ ਕੀਤੀ ਹੈ। ਇਹ ਹਰਭਜਨ ਮਾਨ ਦੀ ਆਵਾਜ਼ ਵਿੱਚ ਇੱਕ ਗੀਤ ਸੁਣਨਾ ਚਾਹੁੰਦੇ ਨੇ, ਦਿਲ ਦੀਆਂ ਗੱਲਾਂ। ਅਤੇ ਆਪਾਂ ਤੁਹਾਨੂੰ ਇਹ ਗੀਤ ਜ਼ਰੂਰ ਸੁਣਾਵਾਂਗੇ। ਆਓ ਇੰਜੋਏ ਕਰਦੇ ਹਾਂ ਇਸ ਗੀਤ ਨੂੰ।

0: ਗਾਉਣ ਦਾ ਮਹੀਨਾ ਚੜੀ ਆਉਂਦੀ ਆ ਘਟਾਵੇ ਕਾਲੀ ਤੁਰ ਨਾ ਪਾਊਗਾ ਬੜਾ ਮਹਿੰਗਾ ਵੇ ਪੱਛੋਂ ਦੀਆਂ ਪੈਣ ਕਣੀਆ ਮੇਰਾ ਭਿੱਜ ਜੁਵਾਰੀ ਦਾ ਲਹਿੰਗਾ ਵੇ ਪੱਛੋਂ ਦੀਆਂ ਪੈਣ ਕਣੀਆ ਮੇਰਾ ਭਿੱਜ ਜੁਵਾਰੀ ਦਾ ਲਹਿੰਗਾ ਵੇ ਪੱਛੋਂ ਦੀਆਂ ਪੈਣ ਕਣੀਆ
1: ਉੱਤੇ ਉੱਤੇ ਬਹਿ ਜਾ ਛੇਤੀ ਮਾਰ ਕੇ ਪੱਲਾ ਕੀ ਲਹਿੰਗਾ ਭਿੱਜਦਾ ਚੰਨੋ ਤੇ ਭਿੱਜ ਜਾਵੇ ਨੀ ਤੂੜ ਤੂੜ ਖਾਣ ਜਿੰਦ ਨੂੰ ਰਤਾ ਪਣਗ ਚੰਨਣ ਦੇ ਪਾਵੇ ਨੀ ਤੂੜ ਤੂੜ ਖਾਣ ਜਿੰਦ ਨੂੰ।

ਪੌਰ ਫੁੱਲਾਂ ਦੇ ਖਿਆਲ ਜਾਣ ਭੁੱਲਣੀ, ਪੌਰ ਫੁੱਲਾਂ ਦੇ ਖਿਆਲ ਜਾਣ ਭੁੱਲਣੀ, ਤੇਰੇ ਗਈ ਜੱਟੀ ਪਿੱਛੇ ਪੁੱਤ ਨੀ, ਜੱਟਾਂ ਦਾ ਟਿੱਲੇ ਵਾਲੇ ਦਾ ਬਣ ਗਿਆ ਚੇਲਾ ਨੀ, ਗਈ ਤੇਰੀ ਗੁੱਤ ਵੇ।

ਹਾਂਜੀ ਦੋਸਤੋ, ਚਿੱਠੀ ਪਾਉਣ ਵਾਲੇ ਨੇ ਪਤਾ ਨਹੀਂ ਕਿੰਨੇ ਚਾਵਾਂ ਨਾਲ ਲਿਖੀ ਹੋਣੀ ਹੈ। ਆਓ ਇਸ ਦੇ ਹਰ ਇੱਕ ਅੱਖਰ ਦਾ ਸਤਿਕਾਰ ਕਰੀਏ। ਹਾਂਜੀ ਦੋਸਤੋ, ਚਿੱਠੀ ਆਈ ਹੈ ਪਿੰਡ ਖੈਰਕਾ ਸਿਰਸਾ ਤੋਂ। ਲਿਖਣ ਵਾਲੇ ਨੇ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀ ਲੌਟ ਅਤੇ ਦਰਸ਼ਨ ਲੌਟ। ਫਿਰ ਚਿੱਠੀ ਆਈ ਹੈ, ਲਿਖਦੇ ਨੇ ਪਿੰਡ ਇਸਲਾਮ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗਨ ਲਾਲ ਰਾਠੀ, ਛੱਤਰਪਾਲ ਸਿੰਘ ਖੰਗੂੜਾ, ਰਜਿੰਦਰ ਸਿੰਘ ਖੰਗੂੜਾ, ਬਾਬਾ ਸਿੰਘ ਮੋਹਣੇਵਾਲਾ, ਕਾਕਾ ਭੱਟੀ, ਗੁਰਮੇਜ ਸਿੰਘ ਵਿਰਕ ਪਿੰਡ ਕਮਾਲ ਵਾਲਾ, ਰਣਜੀਤ ਕੌਰ ਭੱਟੀ, ਬੋਹੜ ਸਿੰਘ ਭੱਟੀ, ਸਾਡੀ ਚਿੱਠੀ ਜ਼ਰੂਰ ਪੜ੍ਹਨਾ ਜੀ। ਦੇਖਿਆ, ਮੈਂ ਕਿਹਾ ਸੀ ਨਾ ਬੜੇ ਚਾਅ ਨਾਲ ਲਿਖਦੇ ਨੇ, ਅਤੇ ਉਹਨਾਂ ਨੇ ਮੈਸੇਜ ਵੀ ਲਿਖ ਦਿੱਤਾ ਕਿ ਸਾਡੀ ਚਿੱਠੀ ਜ਼ਰੂਰ ਪੜ੍ਹਨਾ। ਅਤੇ ਇਹ ਫਰਮਾਇਸ਼ ਕਰਦੇ ਨੇ ਕਿ ਇਹ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇੱਕ ਗੀਤ ਹੈ, ਵੇ ਕਬੂਤਰਾ ਕਬੂਤਰਾ ਵੇ ਕਬੂਤਰਾ। ਅਤੇ ਇਸ ਗੀਤ ਨੂੰ ਗੁਰਦਾਸ ਮਾਨ ਜੀ ਦੇ ਨਾਲ ਅਲਕਾ ਯਾਗਨਿਕ ਨੇ ਵੀ ਗਾਇਆ ਸੀ। ਆਓ ਆਪਾਂ ਇਸ ਗੀਤ ਦਾ ਆਨੰਦ ਲੈਂਦੇ ਹਾਂ, ਬਹੁਤ ਹੀ ਸੋਹਣੀ ਜੋੜੀ ਹੈ। ਆਓ ਸੁਣਦੇ ਹਾਂ ਗੀਤ।

پیش نے مکھ خبراں۔ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਭਾਰਤੀ ਜਲ ਸੈਨਾ ਦੇ 3 ਸਵਦੇਸ਼ੀ ਸਮੁੰਦਰੀ ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਕਿਹਾ, ਭਾਰਤ ਜਹਾਜ਼ ਨਿਰਮਾਣ ਖੇਤਰ ਵਿੱਚ ਇੱਕ ਨਵੀਂ ਸੋਚ ਨਾਲ ਅੱਗੇ ਵੱਧ ਰਿਹਾ ਹੈ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ। ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਭਰ ਵਿੱਚ 20 ਵੱਖ ਵੱਖ ਸਰਕਾਰੀ ਅਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਰਹੇ ਉਸ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ, ਜਿਸ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 6,550 ਦੀ ਪ੍ਰੋਸੈਸਿੰਗ ਫੀਸ ਨਾਲ 10 ਲੱਖ ਤੱਕ ਦੇ ਕਰਜ਼ੇ ਦਿੱਤੇ ਜਾ ਰਹੇ ਨੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਿਕ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜੱਥਾ ਅੱਜ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਸਾਲ 2015 ਦੇ ਬਹਿਬਲ ਕਲਾਂ ਕੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ BJP ਦੇ ਸੀਨੀਅਰ ਆਗੂ ਅਤੇ ਸਾਬਕਾ ਪੰਜਾਬ BJP ਪ੍ਰਧਾਨ ਵਿਜੇ ਸਾਂਪਲਾ ਨੂੰ ਪੁੱਛਗਿੱਛ ਲਈ ਤਲਬ ਕੀਤਾ। ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਇੱਕ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਇੱਕ ਗੈਂਗਸਟਰ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 3 ਕਾਰਕੁਨਾਂ ਨੂੰ 3 ਪਿਸਤੌਲਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕੀਤਾ। 3 ਦੇਸ਼ਾਂ ਦੀ ਕ੍ਰਿਕਟ ਲੜੀ ਵਿੱਚ ਭਾਰਤ ਏ ਅਤੇ ਮੇਜ਼ਬਾਨ ਸ਼੍ਰੀਲੰਕਾ ਏ ਵਿਚਕਾਰ ਆਖਰੀ ਮੈਚ ਖੇਡਿਆ ਜਾ ਰਿਹਾ ਹੈ।

0: ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।
1: ਸਾਲਾ ਹਮ ਕਲਮ ਕੇ ਸਭੀ ਸਾਮਾਇਨ ਕਾ ਹਮ ਖੈਰ ਮਕਦਮ ਕਰਤੇ ਹੈਂ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 5:30 ਵੱਜ ਚੁੱਕੇ ਨੇ, ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਹਨ ਕਿ ਇਸ ਸੰਸਾਰ ਅੰਦਰ ਸਾਰੇ ਜੀਵਾਂ ਦੀ ਸੰਭਾਲ ਉਹ ਪਰਮਾਤਮਾ ਖੁਦ ਕਰ ਰਿਹਾ ਹੈ। ਗੁਰੂ ਰਾਮਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਇਸ ਲਈ ਹੇ ਸੰਤ ਜਨੋ, ਉਹ ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਰਿਜਕ ਦਾਤਾ ਹੈ, ਜੋ ਸਾਰੇ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਰਿਜਕ ਦੇ ਰਿਹਾ ਹੈ। ਗੁਰਵਾਕ ਹੈ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵਹੁ ਸੰਤਹੁ ਜੀ, ਸਭ ਦੁੱਖ ਵਿਸਾਰਣ ਹਾਰਾ, ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਵਿਚਾਰ ਅਧੀਨ ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ, ਜੋ ਸ਼ਬਦ ਦਾ ਕੇਂਦਰੀ ਭਾਵ ਹੈ, ਇਸ ਪ੍ਰਕਾਰ ਹਨ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ ਰਹਾਓ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਹੇ ਮੇਰੀ ਮਾਂ, ਇਸ ਸੰਸਾਰ ਵਿੱਚ ਮੈਨੂੰ ਯਕੀਨ ਹੋ ਗਿਆ ਹੈ ਕਿ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਨਹੀਂ ਜੋ ਕਿਸੇ ਦੂਜੇ ਦਾ ਦੁੱਖ ਦਰਦ ਸਮਝ ਸਕਦਾ ਹੋਵੇ। ਇਸ ਲਈ ਮੇਰਾ ਮਨ ਦਇਆ ਦੇ ਘਰ ਪ੍ਰਭੂ ਦੇ ਚਰਨਾਂ ਵਿੱਚ ਵਿੱਝ ਗਿਆ ਹੈ। ਹੁਣ ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਰੱਖਦਾ, ਕਿਉਂਕਿ ਤੂੰ ਸ੍ਰਿਸ਼ਟੀ ਦਾ ਰਚਨਹਾਰ ਹੈ। ਜੋ ਤੂੰ ਕਰਦਾ ਹੈ ਸੋ ਚੰਗਾ ਕਰਦਾ ਹੈ, ਤੇਰਾ ਕੋਈ ਸ਼ਰੀਕ ਨਹੀਂ। ਸ੍ਰਿਸ਼ਟੀ ਦੇ ਇਸ ਸਾਰੇ ਪ੍ਰਪੰਚ ਦਾ ਮੂਲ ਤੂੰ ਆਪ ਹੀ ਹੈ। ਤੂੰ ਦਇਆ ਕਰਨ ਵਾਲਾ ਹੈ, ਇਸ ਲਈ ਸਭ ਜੀਵ ਜੰਤ ਤੈਨੂੰ ਸਿਮਰਦੇ ਹਨ, ਕਿਉਂਕਿ ਤੂੰ ਸਾਰਿਆਂ ਨੂੰ ਦੁੱਖਾਂ ਅਤੇ ਝੋਰਿਆਂ ਤੋਂ ਆਪ ਹੀ ਛਡਾਉਂਦਾ ਹੈ। ਗੌੜੀ ਰਾਗ ਅੰਦਰ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ, ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾਹੀਂ, ਤੂੰ ਕਰੇ ਸੋ ਸੱਚੇ ਭਲਾ ਹੈ, ਗੁਰ ਸ਼ਬਦ ਬੁਝਾਹੀ, ਤੂੰ ਕਰਨ ਕਾਰਨ ਸਮਰੱਥ ਹੈ, ਦੂਜਾ ਕੋ ਨਾਹੀਂ, ਤੂੰ ਸਾਹਿਬ ਅਗਮ ਦਿਆਲ ਹੈ, ਸਭ ਤੁਧ ਤਿਹਾਈ, ਸਭ ਜੀ ਤੇਰੇ, ਤੂੰ ਸਭ ਸਦਾ, ਤੂੰ ਸਭ ਛਡਾਹੀ। ਇਸ ਲਈ ਹੇ ਭਾਈ, ਅਜਿਹੇ ਪਰਮਾਤਮਾ ਦਾ ਸਦਾ ਨਾਮ ਸਿਮਰਨਾ ਚਾਹੀਦਾ ਹੈ, ਸਦਾ ਪਿਆਰੇ ਪ੍ਰਭੂ ਕੋਲੋਂ ਉਸਦੇ ਨਾਮ ਦੀ ਜਾਚਨਾ ਕਰਨੀ ਚਾਹੀਦੀ ਹੈ। ਪਾਵਨ ਵਾਕ ਹੈ, ਤੁਧ ਬਾਜ ਪਿਆਰੇ ਕੇਵ ਰਹਾਂ, ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾਂ, ਦੂਜਾ ਨਾਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ। ਵਿਚਾਰ ਅਧੀਨ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਅੰਦਰ ਗੁਰੂ ਸਾਹਿਬ ਫਰਮਾਨ ਕਰਦੇ ਹਨ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਮੇਰਾ ਮਨ ਪ੍ਰਭੂ ਦੇ ਰਹਿਣ ਲਈ ਮੰਦਰ ਬਣ ਗਿਆ ਹੈ। ਮੇਰਾ ਸਰੀਰ ਭਾਵ ਹਰੇਕ ਗਿਆਨ ਇੰਦਰਾ ਮੰਦਰ ਦੀ ਯਾਤਰਾ ਕਰਨ ਵਾਲਾ ਸਾਧੂ ਬਣ ਗਿਆ ਹੈ। ਭਾਵ ਮੇਰੇ ਗਿਆਨ ਇੰਦਰੇ ਬਾਹਰ ਭਟਕਣ ਦੀ ਥਾਂ ਅੰਦਰ ਵੱਸਦੇ ਪਰਮਾਤਮਾ ਵੱਲ ਪਰਤ ਪਏ ਹਨ। ਹੁਣ ਮੈਂ ਹਿਰਦੇ ਰੂਪੀ ਤੀਰਥ ਉੱਤੇ ਹੀ ਇਸ਼ਨਾਨ ਕਰਦਾ ਹਾਂ। ਹੁਣ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਮੇਰੀ ਜਿੰਦ ਵਿੱਚ ਟਿਕ ਗਿਆ ਹੈ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਮੁੜ ਜਨਮ ਵਿੱਚ ਨਹੀਂ ਆਵਾਂਗਾ। ਇਸੇ ਸ਼ਬਦ ਦੀ ਪ੍ਰੋੜਤਾ ਸੂਹੀ ਰਾਗ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਕਰਦੇ ਹੋਏ ਫਰਮਾਨ ਕਰਦੇ ਹਨ ਕਿ ਪਰਮਾਤਮਾ ਦੀ ਸੂਝ ਪਾਉਣ ਲਈ ਅਜਿਹਾ ਗੁਰੂ ਬੜੇ ਵੱਡੇ ਭਾਗਾਂ ਨਾਲ ਮਿਲਦਾ ਹੈ, ਜੋ ਪਰਮਾਤਮਾ ਦੇ ਨਾਮ ਦੀ ਦਾਤ ਅਤੇ ਹਰੀ ਦੇ ਸੰਤ ਜਨਾਂ ਦੀ ਧੂੜ ਬਖਸ਼ਿਸ਼ ਕਰਕੇ ਜਨਮ ਜਮਾਤਰਾਂ ਦੇ ਗੇੜ ਕੱਟ ਦਿੰਦਾ ਹੈ। ਪਾਵਨ ਵਾਕ ਹੈ, ਐਸਾ ਗੁਰਬਡ ਭਾਗੀ ਪਾਈਐ, ਜਿਤ ਮਿਲਿਆ ਪ੍ਰਭ ਜਾਪੈ ਰਾਮ, ਜਨਮ ਜਨਮ ਕੇ ਕਿਲਵਿਖ ਉਤਰੇ, ਹਰ ਸੰਤ ਧੂੜੀ ਨਿਤ ਜਾ ਨਾਪੈ ਰਾਮ, ਹਰ ਧੂੜੀ ਨਹਾਈਐ ਪ੍ਰਭੂ ਧਿਆਈਐ, ਬਹੁੜ ਜੋਣ ਨਾ ਆਈਐ। ਇਸ ਲਈ ਹੇ ਭਾਈ, ਸਦਾ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ ਉਹ ਮੁੜ ਮੁੜ ਜੂਨਾਂ ਵਿੱਚ ਨਹੀਂ ਆਉਂਦੇ। ਪਾਵਨ ਵਾਕ ਹੈ, ਨਾਮ ਸਲਾਹਨ ਭਾਉ ਕਰ, ਨਿਜ ਮਹਿਲੀ ਵਾਸਾ, ਓਏ ਬਹੁੜ ਜੋਣਨਾ ਆਵਨੀ, ਫਿਰ ਹੋਏ ਨਾ ਬਿਨਾਸਾ। ਵਿਚਾਰ ਅਧੀਨ ਸ਼ਬਦ ਦੀਆਂ ਅਗਲੇਰੀਆਂ ਪੰਕਤੀਆਂ ਇਸ ਪ੍ਰਕਾਰ ਹਨ, ਅਗਮ ਅਗੋਚਰ ਅਲਖ ਅਪਾਰਾ, ਚਿੰਤਾ ਕਰੋ ਹਮਾਰੀ, ਜਲ ਥਲ ਮਹੀ ਅਲ ਭਰਪੁਰ ਲੀਣਾ, ਘੱਟ ਘੱਟ ਜੋਤ ਤੁਮਾਰੀ। ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਇਹ ਅਪਹੁੰਚ ਅਗੋਚਰ ਅਦਿਸ਼ਟ ਅਤੇ ਬੇਅੰਤ ਪ੍ਰਭੂ, ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਤੂੰ ਹੀ ਜਲ ਵਿੱਚ ਧਰਤੀ ਵਿੱਚ ਅਤੇ ਆਕਾਸ਼

0: ਹਰ ਥਾਂ ਵਿਆਪਕ ਹੈ। ਹਰੇਕ ਜੀਵ ਦੇ ਹਿਰਦੇ ਵਿੱਚ ਤੇਰੀ ਹੀ ਜੋਤ ਮੌਜੂਦ ਹੈ। ਗੁਰੂ ਰਾਮਦਾਸ ਜੀ ਆਸਾ ਰਾਗ ਅੰਦਰ ਬਖਸ਼ਿਸ਼ ਕਰਦੇ ਹਨ ਕਿ ਹੇ ਪ੍ਰਭੂ, ਤੂੰ ਹੀ ਸਾਰੇ ਜਗਤ ਦਾ ਮੂਲ ਹੈ, ਸਾਰੀ ਰਚਨਾ ਦਾ ਰਚਨਹਾਰ ਹੈ ਅਤੇ ਹਰੇਕ ਸਰੀਰ ਵਿੱਚ ਮੌਜੂਦ ਹੈ। ਹੇ ਪ੍ਰਭੂ ਜੀਓ, ਤੇਰਾ ਅਤੇ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਗੁਰਵਾਕ ਹੈ, ਤੂੰ ਆਦਿ ਪੁਰਖ ਅਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਓ। ਤੂੰ ਘਟ ਘਟ ਅੰਤਰ ਸਰਬ ਨਿਰੰਤਰ, ਸਭ ਮਹਿ ਰਹਿਆ ਸਮਾਏ ਜੀਓ। ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ, ਤਾਂ ਕਾ ਅੰਤ ਨਾ ਪਾਇਆ, ਅਤੇ ਸਰੂਪ ਨਾ ਰੇਖ ਅਦਿਸ਼ਟ ਅਗੋਚਰ, ਗੁਰਮੁਖ ਅਲਖ ਲਖਾਇਆ। ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਅੰਦਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਿਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਹੇ ਮੇਰੇ ਮਾਲਕ ਪ੍ਰਭੂ, ਸਭ ਜੀਵਾਂ ਦੇ ਮਨ ਅਤੇ ਸਰੀਰ ਤੇਰੇ ਹੀ ਰਚੇ ਹੋਏ ਹਨ। ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੇਥੋਂ ਹੀ ਮਿਲਦੀ ਹੈ। ਹੁਣ ਮੈਂ ਤੇਰੇ ਬਰਾਬਰ ਹੋਰ ਕਿਸੇ ਨੂੰ ਨਹੀਂ ਜਾਣਦਾ, ਮੈਂ ਸਦਾ ਤੇਰੇ ਹੀ ਗੁਣ ਗਾਉਂਦਾ ਹਾਂ। ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਅੰਦਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਕਿ ਹੇ ਪ੍ਰਭੂ ਜੀ, ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫਿਕਰ ਹੈ। ਇਸ ਲਈ ਤੇਰੇ ਦਰ 'ਤੇ ਮੇਰੀ ਸਿਰਫ ਇਹ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ, ਮੈਂ ਸਦਾ ਤੇਰੀ ਰਜ਼ਾ ਵਿੱਚ ਰਾਜੀ ਰਹਾਂ।
1: ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸਵਤਾਰ ਸਿੰਘ। ਪ੍ਰਭੂ ਚਰਨਾਂ ਨਾਲ ਸਥਾਪਿਤ ਹੋਈ ਪ੍ਰੀਤ ਧਨ ਹੈ, ਪਰ ਇਹ ਪ੍ਰੀਤ ਪ੍ਰਾਪਤ ਹੋਣੀ ਕੋਈ ਸੁਖੈਨ ਕਾਰਜ ਨਹੀਂ ਹੈ। ਕਰੋੜਾਂ ਜਨਮਾਂ ਦੇ ਕੀਤੇ ਹੋਏ ਜਪਾਂ ਤਪਾਂ ਕਰਕੇ ਇਹ ਫਲ ਪ੍ਰਾਪਤ ਹੁੰਦਾ ਹੈ। ਧਨ ਉਹ ਪ੍ਰੀਤ ਚਰਨ ਸੰਗ ਲਾਗੀ, ਕੋਟ ਜਾਪ ਤਾਪ ਸੁਖ ਪਾਏ, ਆਏ ਮਿਲੇ ਪੂਰਨ ਬੜਭਾਗੀ। ਸਰਵਣ ਕਰਦੇ ਹਾਂ ਭਾਈ ਚੰਨਣ ਸਿੰਘ ਮਜਬੂਰ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨੀ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੋ ਰਿਹਾ ਪਰਿਚੇ ਦਾ, ਯਾਨੀ ਕਿ ਅੱਜ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਵੇਰਵਾ। ਤਾਂ ਉਹ ਇੱਕ ਝਾਤ ਪਾਈਏ ਅੱਜ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ 'ਤੇ। ਸਾਢੇ 6 ਵਜੇ ਤੁਸੀਂ ਮੀਡੀਅਮ ਵੇਵ ਤੋਂ ਸੁਣੋਗੇ ਭਾਰਤ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਦਰਮਿਆਨ ICC T20 ਵੁਮੈਨਸ ਵਰਲਡ ਕੱਪ ਦੀ ਰਨਿੰਗ ਕਮੈਂਟਰੀ ਦਿੱਲੀ ਕੇਂਦਰ ਤੋਂ। ਇਸ ਦੇ ਨਾਲ ਹੀ ਨਿਊਜ਼ ਔਨ AIR ਐਪ ਤੋਂ ਤੁਸੀਂ ਸੁਣੋਗੇ 6:30 ਵਜੇ ਹੀ ਦਿਹਾਤੀ ਪ੍ਰੋਗਰਾਮ, ਜਿਹਦੇ 'ਚ ਕੰਮ ਦੀਆਂ ਗੱਲਾਂ ਤੋਂ ਇਲਾਵਾ ਭਾਰਤੀ ਵਿਰਸੇ ਦੀ ਦੇਣ ਯੋਗ ਇਸ ਵਿਸ਼ੇ 'ਤੇ ਵਿਸ਼ੇਸ਼ ਰੂਪਕ ਸੁਣਵਾਇਆ ਜਾਏਗਾ।

ਪ੍ਰਸਾਰਿਤ ਨਾਟਕ ਦਾ ਪੰਜਾਬੀ ਰੂਪਾਂਤਰ ਇਨਸਾਨ ਸੁਣਵਾਇਆ ਜਾਏਗਾ। ਰਾਤ 10 ਵਜੇ ਤੁਸੀਂ ਸੁਣੋਗੇ ਰਵੀਵਾਸਰੀ ਅਖਿਲ ਭਾਰਤੀ ਸੰਗੀਤ ਸਭਾ ਦਾ ਪ੍ਰੋਗਰਾਮ ਦਿੱਲੀ ਕੇਂਦਰ ਤੋਂ। ਬਾਕੀ ਖਬਰਾਂ ਦਾ ਪ੍ਰਸਾਰਣ ਹੋਏਗਾ ਆਪੋ ਆਪਣੇ ਸਮੇਂ ਮੁਤਾਬਿਕ। ਇਹ ਸਨ ਸਾਡੇ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਸੁਣ ਰਹੇ ਸੀ ਪਰਿਚੇ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਕੁਝ ਦੇਸ਼ ਗਾਣ।

ਰਾਤ 8 ਵਜੇ ਸਮਾਂ ਰਹੇਗਾ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਦਾ। ਅੱਠ ਵੱਜ ਕੇ 45 ਮਿੰਟ 'ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ ਅਤੇ 9:30 ਵਜੇ ਨਾਟਕਾਂ ਦੇ ਅਖਿਲ ਭਾਰਤੀ ਪ੍ਰੋਗਰਾਮ ਵਿੱਚ

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ, ਕਮਾਲ ਹੈ।
1: अनजान लिंकां ते क्लिक ना करो। RBI कहंदा है
2: जानकार बनो, सुचेत रहो।

ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ, ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

0: यार कोई ऐसी लाइफ इंश्योरेंस पॉलिसी बताओ जिसमें कम प्रीमियम हो, बोनस भी अच्छा मिले और भरोसे वाला भी हो।
1: TLI है ना।
2: सरकारी कर्मचारी के साथ साथ सभी प्रोफेशनल, ग्रेजुएट और डिप्लोमा होल्डर्स ले सकते हैं PLI पॉलिसी का फायदा और साथ में पोस्टल डिपार्टमेंट का भरोसा भी। अपने नजदीकी पोस्ट ऑफिस से आज ही संपर्क करें या लॉग इन करें indiapost.gov.in।
0: यार कोई ऐसी लाइफ इंश्योरेंस पॉलिसी बताओ जिसमें कम प्रीमियम हो, बोनस भी अच्छा मिले और भरोसे वाला भी हो।
1: TLI है ना।
2: सरकारी कर्मचारी के साथ साथ सभी प्रोफेशनल, ग्रेजुएट और डिप्लोमा होल्डर्स ले सकते हैं PLI पॉलिसी का फायदा और साथ में पोस्टल डिपार्टमेंट का भरोसा भी। अपने नजदीकी पोस्ट ऑफिस से आज ही संपर्क करें या लॉग इन करें indiapost.gov.in।
3: नमस्कार, ये आकाशवाणी है। हुण तुसी चंचल शर्मा तो प्रदेशक खबरां सुनो। पहला इस बुलेटिन दीआं खास खबरां। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ। ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਭਰ ਵਿੱਚ ਵੀ ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ। ਸੂਬਾ ਪੱਧਰੀ ਯੋਗ ਸਮਾਗਮ ਪਟਿਆਲਾ 'ਚ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਅੱਜ ਲੁਧਿਆਣਾ 'ਚ BJP ਆਗੂਆਂ ਅਤੇ ਵਰਕਰਾਂ ਨਾਲ ਕਰਨਗੇ ਮੀਟਿੰਗ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰ ਤਾਮਾ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਲਈ ਰਵਾਨਾ ਹੋਇਆ ਅਤੇ ਹਾਕੀ 'ਚ ਭਾਰਤ ਨੇ ਆਕਲੈਂਡ ਵਿੱਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਵਧਾਈ ਦਿੱਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਸਾਲ ਦਾ ਵਿਸ਼ਾ ਸਿਹਤਮੰਦ ਉਮਰ ਲਈ ਯੋਗ ਰੱਖਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇੱਕ ਸਮਾਗਮ 'ਚ ਯੋਗ ਸੈਸ਼ਨ ਦੀ ਅਗਵਾਈ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਕੁਝ ਹਿੱਸਿਆਂ 'ਚ 21 ਜੂਨ ਸਾਲ ਦਾ ਸਭ ਤੋਂ ਲੰਬਾ ਦਿਨ ਹੈ ਅਤੇ ਯੋਗ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਭਾਈਚਾਰਕ ਜਸ਼ਨ ਬਣ ਗਿਆ।
4: भारत में हिमालय से लेकर हिंद महासागर तक, पूर्वोत्तर और पूरब में बंगाल से लेकर पश्चिम में सौराष्ट्र तक, पूरा देश योग की ऊर्जा से, चैतन्य से भरा हुआ नजर आ रहा है। पूरा विश्व एक दूसरे से जुड़ा हुआ नजर आ रहा है और यही तो योग की ताकत है। योग सबको जोड़ता। मैं इस अवसर पर पूरे विश्व को, संपूर्ण मानव समुदाय को अंतर्राष्ट्रीय योग दिवस की बहुत बहुत शुभकामनाएं देता हूँ।
3: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਯੋਗ ਦਿਵਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਯੋਗ ਸਰੀਰਕ, ਮਾਨਸਿਕ ਤੇ ਅਧਿਆਤਮਿਕ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸੇ ਦੌਰਾਨ ਪੰਜਾਬ ਦਾ ਸੂਬਾ ਪੱਧਰੀ ਯੋਗ ਸਮਾਗਮ ਪਟਿਆਲਾ ਦੇ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਕਰਵਾਇਆ ਗਿਆ। ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਲੋਕਾਂ ਨਾਲ ਸਮੂਹਿਕ ਯੋਗ ਅਭਿਆਸ ਕੀਤਾ। ਇਸ ਦੌਰਾਨ ਰਾਸ਼ਟਰੀ ਪੱਧਰ ਤੇ ਯੋਗ ਖੇਤਰ 'ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਜੰਗਲਾਤ ਵਿਭਾਗ ਵੱਲੋਂ ਲੋਕਾਂ ਨੂੰ ਬੂਟੇ ਵੰਡੇ ਗਏ। ਪੰਜਾਬ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਨੇ ਸਵੇਰੇ ਯੋਗ ਸੈਸ਼ਨ ਆਯੋਜਿਤ ਕੀਤੇ। ਇਸ ਦੌਰਾਨ BJP ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਜਲੰਧਰ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਯੋਗ ਸੈਸ਼ਨ 'ਚ ਹਿੱਸਾ ਲਿਆ। ਉਹਨਾਂ ਨੇ ਸੂਬੇ ਦੇ ਲੋਕਾਂ, ਖਾਸ ਕਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।
5: पंजाब के लोगों को निश्चित रूप से आज उनके साथ अंतर्राष्ट्रीय योगा दिवस मनाकर वहाँ के युवा साथियों को, LPU के अपने सभी संस्था के लोगों के साथ मनाया हूँ। मुझे पूरी उम्मीद है पंजाब अपने भविष्य के लिए, पंजाब जिस प्रकार से अपने संघर्ष, अपने परिश्रम, अपनी मेहनत के लिए जाना जाता है और मैं मानता हूँ कि पंजाब के लोगों ने हमेशा संघर्ष करके अपना मुकाम पाया है, तो निश्चित रूप से इस अंतर्राष्ट्रीय योगा दिवस के अवसर पर ड्रग्स को नो कहेंगे और ड्रग्स को समाप्त करके समाज और युवा साथियों के बीच में निश्चित रूप से उज्ज्वल पंजाब, जहां पर विकसित भारत का सपना है, वहीं विकसित पंजाब बने, इस दिशा में हम आगे बढ़े।
3: सीमा सुरक्षा बल ने अमृतसर विच अटारी वाघा सांझी चैक पोस्ट, गुरदासपुर विच करतारपुर साहब लांघे, फिरोजपुर विच सांझी चैक पोस्ट हुसैनीवाला अते फाजिलका सरहद ते सादकी चैक पोस्ट तो इलावा सूबे दीआं होरना इकाइयां ते हैडक्वार्टर ते इस समागम दा जशन मनाया। प्रसिद्ध सांझी चैक पोस्ट अटारी विखे मुख मेहमान वजों शामिल होए BSF पंजाब फ्रंटियर दे इंस्पैक्टर जनरल डॉक्टर अतुल फुलचेले ने सरहदी पिंड वासियां समेत भागीदारां नूं योग नूं अपनी रोजमर्रा विच शामिल करन लई उत्साहित कीता।

0: ਕੇਂਦਰੀ ਸੰਚਾਰ ਬਿਊਰੋ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਹੋਰਨਾਂ ਪੰਜਾਬ ਤੇ ਚੰਡੀਗੜ੍ਹ ਸਥਿਤ ਇਕਾਈਆਂ ਨੇ ਵੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ। ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਵੀ ਯੋਗ ਦਿਵਸ ਮਨਾਇਆ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਹੋਏ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ 'ਚ ਕਰੀਬ 500 ਭਾਗੀਦਾਰਾਂ ਨੇ ਯੋਗ ਆਸਣ ਕੀਤੇ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਬੀਜੇਪੀ ਆਗੂਆਂ ਅਤੇ ਵਰਕਰਾਂ ਨਾਲ ਗੱਲਬਾਤ ਕਰਨ ਲਈ ਲੁਧਿਆਣਾ ਪਹੁੰਚ ਗਏ ਨੇ। ਲੁਧਿਆਣਾ ਤੋਂ ਸਾਡੀ ਪੱਤਰਕਾਰ ਨੇ ਦੱਸਿਆ ਕਿ ਮੰਡਲ ਅਹੁਦੇਦਾਰਾਂ ਤੋਂ ਲੈ ਕੇ ਸੂਬਾ ਪ੍ਰਧਾਨ ਹਰ ਕੋਈ ਗੱਲਬਾਤ ਦੇ ਇਸ ਸੈਸ਼ਨ ਵਿੱਚ ਹਿੱਸਾ ਲਏਗਾ। ਇਸ ਗੱਲਬਾਤ ਵਿੱਚ ਚੋਣਾਂ ਲੜ ਚੁੱਕੇ ਆਗੂਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ। ਸ਼੍ਰੀ ਨਵੀਨ ਨੇ ਜ਼ਿਲ੍ਹੇ 'ਚ ਬੀਜੇਪੀ ਦਫ਼ਤਰ ਦਾ ਉਦਘਾਟਨ ਕੀਤਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਵਿਖੇ ਹੋ ਰਹੇ ਸਮਾਗਮਾਂ ਦੀ ਸ਼ਮੂਲੀਅਤ ਕਰਨ ਲਈ ਅੱਜ 290 ਸ਼ਰਧਾਲੂਆਂ ਦਾ ਜਥਾ ਖਾਲਸਾਈ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਇਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਬਰਸੀ ਸਮਾਗਮਾਂ 'ਚ ਸ਼ਾਮਲ ਹੋਣ ਤੋਂ ਪਹਿਲਾਂ ਸ਼ਰਧਾਲੂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਗੁਰਦੁਆਰਾ ਸੱਚਾ ਸੌਦਾ ਸਾਹਿਬ ਮੰਡੀ, ਗੁਰਦੁਆਰਾ ਸ਼੍ਰੀ ਪੰਜਾ ਸਾਹਿਬ, ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਸ਼੍ਰੀ ਰੋੜੀ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਅਤੇ ਹੋਰਨਾਂ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਗੇ। ਉਨ੍ਹਾਂ ਕਿਹਾ ਕਿ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ 'ਚ ਸ਼ਮੂਲੀਅਤ ਕਰਨ ਮਗਰੋਂ 30 ਜੂਨ ਨੂੰ ਜਥੇ ਦੀ ਵਤਨ ਵਾਪਸੀ ਹੋਵੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿਤਾ ਦਿਵਸ ਦੇ ਮੌਕੇ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸਪੀਕਰ ਨੇ ਕਿਹਾ ਕਿ ਪਿਤਾ ਹਰ ਪਰਿਵਾਰ ਲਈ ਤਾਕਤ, ਸੁਰੱਖਿਆ ਅਤੇ ਕੁਰਬਾਨੀ ਦਾ ਪੁੰਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮਾਂ ਦਾ ਪਿਆਰ ਬੱਚੇ ਦੇ ਮੁੱਢਲੇ ਸਾਲਾਂ ਦੀ ਬੁਨਿਆਦ ਹੁੰਦਾ ਹੈ, ਉੱਥੇ ਹੀ ਪਿਤਾ ਜੀਵਨ ਦੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਲੋੜੀਂਦੀ ਦਿਸ਼ਾ, ਨੈਤਿਕ ਕਦਰਾਂ ਕੀਮਤਾਂ ਦੇ ਰਾਹ ਦਸੇਰੇ ਵਜੋਂ ਕੰਮ ਕਰਦੇ ਨੇ। ਸਪੀਕਰ ਨੇ ਬੱਚਿਆਂ ਨੂੰ ਆਪਣੇ ਮਾਪਿਆਂ, ਖਾਸ ਕਰ ਪਿਤਾ ਨੂੰ ਪਿਆਰ ਕਰਨ, ਸਤਿਕਾਰ ਦੇਣ ਅਤੇ ਸੁਹਿਰਦਤਾ ਨਾਲ ਉਹਨਾਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਇਮਾਨਦਾਰੀ ਨਾਲ ਕੰਮ ਕਰਨ ਲਈ ਸਮਰਪਣ ਨਾਲ ਆਪਣੇ ਮਾਪਿਆਂ ਦੀ ਕੁਰਬਾਨੀ ਦਾ ਸਨਮਾਨ ਕਰਨ, ਸਗੋਂ ਸੂਬੇ ਦੀ ਤਰੱਕੀ ਵਿੱਚ ਵੀ ਯੋਗਦਾਨ ਪਾਉਣ। ਹਾਕੀ ਵਿੱਚ ਭਾਰਤ ਨੇ ਅੱਜ ਆਕਲੈਂਡ 'ਚ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਖਿਤਾਬ ਜਿੱਤ ਲਿਆ। ਨਵਨੀਤ ਕੌਰ ਨੇ ਭਾਰਤ ਨੂੰ ਸ਼ੁਰੂਆਤੀ ਲੀਡ ਦਵਾਈ, ਜਿਸ ਤੋਂ ਬਾਅਦ ਸੁਨੇਲਿਤਾ ਟੋਪੋ ਨੇ ਭਾਰਤ ਦੀ ਲੀਡ ਦੁੱਗਣੀ ਕਰ ਦਿੱਤੀ। ਟੀਮ ਨੇ ਲੀਡ ਬਣਾਈ ਰੱਖਣ ਅਤੇ ਖਿਤਾਬ ਜਿੱਤਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਪ੍ਰੋ ਲੀਗ ਦੇ ਅਗਲੇ ਸੀਜ਼ਨ ਟੀਮ ਦੀ ਵਾਪਸੀ ਪੱਕੀ ਹੋ ਗਈ ਹੈ। ਟੀਮ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਹਾਕੀ ਇੰਡੀਆ ਨੇ ਹਰੇਕ ਖਿਡਾਰੀ ਲਈ 3-3 ਲੱਖ ਰੁਪਏ ਦਾ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਲਈ 1.5 ਲੱਖ ਰੁਪਏ ਦਾ ਨਕਦ ਇਨਾਮ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਮਹਿਲਾ ਹਾਕੀ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਟੂਰਨਾਮੈਂਟ ਵਿੱਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਧਰ ਕ੍ਰਿਕਟ ਵਿੱਚ 3 ਦੇਸ਼ਾਂ ਦੀ ਕ੍ਰਿਕਟ ਲੜੀ ਦੇ ਆਖਰੀ ਮੈਚ ਵਿੱਚ ਭਾਰਤ ਏ ਨੇ ਅੱਜ ਦਾਮੂਲਾ 'ਚ ਮੇਜ਼ਬਾਨ ਸ਼੍ਰੀਲੰਕਾ ਨੂੰ 66 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਏ ਨੇ ਨਿਰਧਾਰਤ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ ਅਤੇ 377 ਦੌੜਾਂ ਬਣਾਈਆਂ। ਵੈਭਵ ਸੂਰਿਆਵੰਸ਼ੀ ਨੇ ਸਿਰਫ 29 ਦੌੜਾਂ 'ਚ 94 ਦੌੜਾਂ ਬਣਾਈਆਂ। ਜਵਾਬ 'ਚ ਸ਼੍ਰੀਲੰਕਾ 47.1 ਓਵਰ 'ਚ 311 ਦੌੜਾਂ 'ਤੇ ਆਊਟ ਹੋ ਗਿਆ। ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੇ ਦਿਨੀ ਫਿਲੌਰ ਵਿਖੇ ਇੱਕ ਧਾਰਮਿਕ ਮੇਲੇ ਦੌਰਾਨ ਝੂਲੇ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਨੇ। ਇਸ ਘਟਨਾ 'ਚ ਝੂਲੇ ਵਿੱਚ ਖਰਾਬੀ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ। SDM ਸਿਮਰਨਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੂੰ ਹਾਦਸੇ ਦੇ ਕਾਰਨਾਂ ਅਤੇ ਪ੍ਰਬੰਧਕਾਂ ਦੀ ਤਰਫ ਤੋਂ ਹੋਈ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ। ਕਮੇਟੀ ਇਹ ਵੀ ਜਾਂਚ ਕਰੇਗੀ ਕਿ ਕੀ ਇਹ ਸਮਾਗਮ ਕਰਵਾਉਣ ਲਈ ਸਮਰੱਥ ਅਥਾਰਟੀ ਤੋਂ ਲੋੜੀਂਦੀ ਪ੍ਰਵਾਨਗੀ ਲਈ ਗਈ ਸੀ। SDM ਨੇ ਕਿਹਾ ਕਿ ਸਥਾਨਕ ਪੁਲਿਸ ਵੱਲੋਂ ਇਸ ਮਾਮਲੇ ਨੂੰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ। ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਭਰ ਵਿੱਚ ਵੀ ਵੱਖ ਵੱਖ ਸਰਕਾਰੀ ਅਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ। ਸੂਬਾ ਪੱਧਰੀ ਯੋਗ ਸਮਾਗਮ ਪਟਿਆਲਾ 'ਚ ਹੋਇਆ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਅੱਜ ਲੁਧਿਆਣਾ 'ਚ ਬੀਜੇਪੀ ਆਗੂਆਂ ਅਤੇ ਵਰਕਰਾਂ ਨਾਲ ਕਰਨਗੇ ਮੀਟਿੰਗ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਲਈ ਰਵਾਨਾ ਹੋਇਆ। ਅਤੇ ਹਾਕੀ ਵਿੱਚ ਭਾਰਤ ਨੇ ਆਕਲੈਂਡ 'ਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:30 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ

0: ਭਾਰਤ ਤੇ ਸਾਊਥ ਅਫਰੀਕਾ ਦੀਆਂ ਟੀਮਾਂ ਦਰਮਿਆਨ ICC T20 ਵੁਮੈਨਸ ਵਰਲਡ ਕੱਪ ਦੀ ਰਨਿੰਗ ਕਮੈਂਟਰੀ ਦਿੱਲੀ ਕੇਂਦਰ ਤੋਂ।
1: ਹਮਾਰੇ ਅਗਲੇ ਕਾਰਜਕ੍ਰਮ ਕੀ ਪ੍ਰਤੀਕਸ਼ਾ ਕੀਜੀਏ।

0: ਮੈਂ ਕਿਹਾ ਰੁਲੀਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚੇ ਵਾਲਿਓ, ਆਜੋ।
0: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁਲੀਆ ਰਾਮ ਜੀ, ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ, ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਦੇਖੋ, ਜਿੱਦਾਂ ਕਹਿੰਦੇ ਆ ਕਿ ਹਰ ਦੇਸ਼ ਪਰਦੇਸ਼ ਹੈ ਨਾ, ਹਰ ਸਮਾਜ ਉਹ ਇੱਕ ਵੱਖਰਤਾ ਸਥਾਪਿਤ ਕਰਦਾ ਹੈ ਉਹਦੀਆਂ ਜਿਹੜੀਆਂ ਆਪਣੀਆਂ, ਜਿੱਦਾਂ ਕਹਿ ਸਕਦੇ ਹਾਂ ਕਿ ਉਹਦੀ ਵਿਰਾਸਤ ਦੇ ਲਿਹਾਜ਼ ਦੇ ਨਾਲ।
0: ਵਿਰਸਾ ਹੁੰਦਾ ਨਾ,
1: ਵਿਰਸਾ ਹੁੰਦਾ ਹੈ। ਜਿੱਦਾਂ ਆਪਣਾ ਪੰਜਾਬੀ ਵਿਰਸਾ ਹੈ ਨਾ, ਗਾਉਣ ਵਾਲੇ ਵੀ ਗਾਉਂਦੇ ਹੈ, ਕਿਉਂਕਿ ਆਪਣੇ ਪੰਜਾਬੀ ਵਿਰਸੇ ਦੇ ਵਿੱਚ ਮੁਹਾਂਦਰੇ ਅਲੱਗ ਨੇ। ਸਾਡਾ ਰਹਿਣ ਸਹਿਣ, ਸਾਡਾ ਖਾਣ ਪੀਣ ਹੈ ਨਾ, ਸਾਡੀ ਬੋਲ ਚਾਲ ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਦੂਜਿਆਂ ਦੇ ਨਾਲ ਮੇਲ ਨਹੀਂ ਖਾਂਦਾ ਹੈ। ਸਾਰੇ ਮਨੁੱਖ ਹੀ ਨੇ, ਪਰ ਕਿਤੇ ਨਾ ਕਿਤੇ ਤੁਹਾਡਾ ਆਲਾ ਦੁਆਲਾ, ਤੁਹਾਡਾ ਵਾਤਾਵਰਣ, ਤੁਹਾਡਾ ਰਹਿਣ ਸਹਿਣ, ਤੁਹਾਡਾ ਖਾਣ ਪੀਣ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਕ ਦੂਜੇ ਤੋਂ ਥੋੜ੍ਹਾ ਵੱਖਰਾ ਸਾਬਤ ਕਰ ਦਿੰਦੀ
0: ਕਰਦੀ ਹਾਂ ਜੀ। ਹੁਣ ਦੇਖੋ ਕਿ ਬਹੁਤ ਸਾਰੇ ਮੁਲਕ ਸਾਡਾ ਜਿਹੜਾ ਹੈ ਉਹ ਪਸੰਦ ਕਰਦੇ ਨੇ ਰਹਿਣੀ ਬਹਿਣੀ ਨੂੰ, ਅਸੀਂ ਜਿਹੜਾ ਹੈ ਉਹ ਪੱਛਮ ਵੱਲ ਬਹੁਤਾ ਭੱਜਦੇ ਹੈ।
1: ਬਿਲਕੁਲ ਬਿਲਕੁਲ ਬਿਲਕੁਲ।
0: ਸੋ ਇਸ ਤਰੀਕੇ ਨਾਲ ਦੇਖੋ, ਅੱਜ ਦਾ ਦਿਨ ਆਪਾਂ ਪੂਰੀ ਦੁਨੀਆਂ 'ਚ ਮਨਾਇਆ ਯੋਗ।
1: ਯੋਗ ਯੋਗ ਦਾ ਤਾਂ ਬੜਾ ਮਹੱਤਵ ਹੈ ਅੱਜ ਦੀ ਜ਼ਿੰਦਗੀ ਦੇ ਵਿੱਚ, ਪੂਰੀ ਦੁਨੀਆ ਕੀ ਪੂਰਾ ਮਨੁੱਖੀ ਸਮਾਜ ਜਿੱਦਾਂ ਕਹਿੰਦੇ ਹਾਂ, ਕਿਉਂਕਿ ਇਹ ਕਿਤੇ ਨਾ ਕਿਤੇ ਚੀਜ਼ ਮਨੁੱਖ ਦੀ ਸਿਹਤ ਨਾਲ ਜੁੜੀ ਹੋਈ ਹੈ। ਇਹ ਪੱਧਤੀ ਐਸੀ ਹੈ ਕਿ ਮਨੁੱਖ ਦਾ ਕੋਈ ਦਾਇਰਾ ਨਹੀਂ ਹੈ, ਕੋਈ ਖਿੱਤਾ ਨਹੀਂ ਹੈ, ਕੋਈ ਖੇਤਰ ਨਹੀਂ ਹੈ, ਉਹ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ 'ਚ ਰਹਿੰਦਾ ਹੈ, ਹੈ ਤਾਂ ਉਹਦੀ ਸਿਹਤ ਨਾਲ।
0: ਤਾਂ ਹੀ ਦੇਖੋ ਆਪਾਂ ਕਿ ਜਿਹੜਾ ਕੌਮਾਂਤਰੀ ਪੱਧਰ 'ਤੇ ਇਹਨੂੰ ਮਾਨਤਾ ਦਿੱਤੀ ਗਈ ਹੈਗੀ ਹੈ, ਅਤੇ ਪਰ ਦੇਖੋ ਕੋਈ ਵੀ ਕੰਮ ਕਰੀਏ ਦੇਖ ਰੇਖ 'ਚ ਕਰਨਾ ਚਾਹੀਦਾ ਹੈਗਾ। ਆਪਾਂ ਜਿਹੜਾ ਇੱਦਾਂ ਹੀ ਨਹੀਂ ਕੰਮ ਨਹੀਂ ਕਰਨਾ ਚਾਹੀਦਾ ਕਿ ਕੋਈ ਮਾੜਾ ਪ੍ਰਭਾਵ ਪੈ ਜਾਵੇ ਸਾਡੇ ਸਰੀਰ 'ਤੇ।
1: ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਸੰਧੂ ਸਾਹਿਬ ਕਿ ਵਿਰਸੇ ਦੀ, ਜਿੱਦਾਂ ਆਪਾਂ ਜ਼ਿਕਰ ਕਰਦੇ ਸੀ ਕਿ ਵਿਰਸਾ ਵੀ ਜਿਹੜਾ ਆਦਾਨ ਪ੍ਰਦਾਨ ਦੇ ਲਿਹਾਜ਼ ਨਾਲ ਚੱਲਦਾ ਹੈ, ਜਿੱਦਾਂ ਕੁਛ ਚੀਜ਼ਾਂ ਜਿਹੜੀਆਂ ਹੈ ਅਸੀਂ ਦੂਜਿਆਂ ਤੋਂ ਲੈਂਦੇ ਹਾਂ, ਕੁਛ ਚੀਜ਼ਾਂ ਅਸੀਂ ਜਿਹੜੀਆਂ ਦੂਜਿਆਂ ਨੂੰ ਦਿੰਦੇ ਹਾਂ, ਅਤੇ ਵਿਰਾਸਤ ਦੇ ਵਿੱਚ ਵੀ ਇਹੀ ਹੈ। ਸਾਡੇ ਵਿਰਸੇ ਦੇ ਵਿੱਚ ਜਿਹੜੇ ਚੰਗੀਆਂ ਚੀਜ਼ਾਂ ਹੈ ਅਸੀਂ ਦੂਜਿਆਂ ਨੂੰ ਦਿੰਦੇ ਹਾਂ, ਉਹਨਾਂ ਦੇ ਵਿਰਸੇ ਦੀਆਂ ਚੰਗੀਆਂ ਚੀਜ਼ਾਂ ਅਸੀਂ ਆਪਣੇ ਇਖਤਿਆਰ ਕਰਦੇ ਹਾਂ। ਇਹ ਜਿੱਦਾਂ ਕਹਿੰਦੇ ਹਾਂ ਕਿ ਬਾਲਟਰ ਸਿਸਟਮ, ਵਟਾਂਦਰਾ ਸਿਸਟਮ, ਇਹ ਚੱਲਦਾ ਆ ਰਿਹਾ, ਮੁੱਢ ਕਦੀਮ ਤੋਂ ਚੱਲਦਾ ਆ ਰਿਹਾ। ਪਰ ਦੇਣਾ ਵੀ ਚੰਗਾ ਹੈ ਔਰ ਇਖਤਿਆਰ ਵੀ ਚੰਗਾ ਕਰਨਾ।
0: ਕਈ ਚੀਜ਼ਾਂ ਸੁਭਾਅਕ ਹੀ ਹੁੰਦੀਆਂ ਨੇ, ਆਪਣੇ ਆਪ ਚਲੇ ਜਾਂਦੀਆਂ, ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਹੁੰਦੀਆਂ ਨੇ।
1: ਸੋ ਇਸ ਕਰਕੇ ਭਾਰਤੀ ਵਿਰਸੇ ਦੀ ਦੇਣ ਯੋਗ, ਇਹ ਇੱਕ ਆਪਣੇ ਕੋਲ ਰੂਪਕ ਹੈ, ਇਹ ਆਪਾਂ ਸਾਂਝਾ ਕਰਦੇ ਹਾਂ।

0: ਯੋਗ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਸੀ,
1: ਯੋਗ ਹਮਾਰੀ ਪੁਰਾਤਨ ਪਰੰਪਰਿਕ ਅਮੁੱਲ ਦੇਣ ਹੈ। ਯੋਗ ਮਨ ਵ ਸਰੀਰ, ਵਿਚਾਰ ਵ ਕਰਮ, ਸੰਯਮ ਵ ਉਪਲਬਧੀ ਕੀ ਏਕਾਤਮਤਾ ਕਾ ਤਥਾ ਮਾਨਵ ਵ ਪ੍ਰਕਿਰਤੀ ਕੇ ਬੀਚ ਸਾਮੰਜਸ ਕਾ ਮੂਰਤ ਰੂਪ ਹੈ। ਯਹ ਸਵਾਸਥ ਵ ਕਲਿਆਣ ਕਾ ਸਮਗ੍ਰ ਦ੍ਰਿਸ਼ਟੀਕੋਣ ਹੈ। ਯੋਗ ਕੇਵਲ ਵਿਆਯਾਮ ਭਰ ਨ ਹੋਕਰ ਆਪਣੇ ਆਪ ਸੇ ਤਥਾ ਵਿਸ਼ਵ ਵ ਪ੍ਰਕਿਰਤੀ ਕੇ ਸਾਥ ਤਾਦਾਤਮਯ ਕੋ ਪ੍ਰਾਪਤ ਕਰਨੇ ਕਾ ਮਾਧਿਅਮ ਹੈ।
0: ਪ੍ਰਧਾਨ ਮੰਤਰੀ ਵੱਲੋਂ ਯੋਗ ਬਾਰੇ ਆਖੇ ਗਏ

0: ਸ਼ਬਦਾਂ ਨੂੰ ਅੱਜ ਜਨ ਸਾਧਾਰਨ ਵੀ ਸਵੀਕਾਰ ਕਰਦਾ ਹੈ। 21 ਜੂਨ 2015 ਵਾਲੇ ਦਿਨ ਪਹਿਲਾ ਕੌਮਾਂਤਰੀ ਯੋਗ ਦਿਵਸ ਮਨਾਏ ਜਾਣ ਤੋਂ ਲੈ ਕੇ ਅੱਜ ਤੱਕ ਯੋਗ ਵਿਸ਼ਵ ਭਰ ਵਿੱਚ ਲਗਾਤਾਰ ਪ੍ਰਸਿੱਧੀ ਪ੍ਰਾਪਤ ਕਰਦਾ ਜਾ ਰਿਹਾ ਹੈ। ਅੱਜ ਵਿਸ਼ਵ ਭਰ ਵਿੱਚ ਇਸ ਗੱਲ ਨੂੰ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਪੁਰਾਤਨ ਵਿਰਸੇ ਤੋਂ ਮਿਲੀ ਯੋਗ ਦੀ ਸਿੱਖਿਆ ਸਾਡੇ ਸਰੀਰ ਅਤੇ ਮਨ ਦੇ ਲਈ ਅਥਾਹ ਫਾਇਦੇਮੰਦ ਸਾਬਤ ਹੋ ਰਹੀ ਹੈ। ਗੌਰਮੈਂਟ ਆਯੁਰਵੈਦਿਕ ਕਾਲਜ ਪਟਿਆਲਾ ਦੇ ਯੋਗਾ ਇੰਸਟ੍ਰਕਟਰ ਵਿਪਨਦੀਪ ਥਾਪਰ ਦੇ ਸ਼ਬਦਾਂ ਵਿੱਚ,
1: ਅਜੋਕੇ ਸਮੇਂ ਦੇ ਵਿੱਚ ਅਸੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਲਈ ਯੋਗ ਆਪਣਾ ਬਹੁਤ ਮਹੱਤਵਪੂਰਨ ਯੋਗਦਾਨ ਦਿੰਦਾ ਜਾ ਰਿਹਾ ਹੈ। ਯੋਗ ਕਰੋਨਾ ਕਾਲ ਦੇ ਵਿੱਚ ਵੀ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕਰੋਨਾ ਕਾਲ ਦੇ ਵਿੱਚ ਡਾਕਟਰਸ ਪ੍ਰਸਕ੍ਰਾਈਬ ਕਰਦੇ ਨੇ, ਡਿਸਕ੍ਰਿਪਸ਼ਨ ਦੇ ਵਿੱਚ ਲਿਖਦੇ ਹਨ ਕਿ ਯੋਗ ਇੰਸਟ੍ਰਕਟਰ, ਯੋਗਾ ਕੋਚ, ਯੋਗਾ ਟੀਚਰ ਦੇ ਕੋਲੋਂ ਤੁਸੀਂ ਯੋਗ ਕਰੋ, ਸਾਹ ਦੀਆਂ ਕਿਰਿਆਵਾਂ ਕਰੋ ਜਿਸ ਦੇ ਨਾਲ ਤੁਹਾਡੇ ਲੰਗਸ ਦੀ ਕਪੈਸਿਟੀ ਇੰਪਰੂਵ ਹੋਵੇ, ਤੁਹਾਡਾ ਇਮਿਊਨਿਟੀ ਸਿਸਟਮ ਜੋ ਹੈ ਉਹ ਡਿਵੈਲਪ ਹੋਵੇ ਅਤੇ ਸਰੀਰ ਦੇ ਵਿੱਚ ਖੂਨ ਦਾ ਜੋ ਦੌਰਾ ਚੱਲਦਾ ਹੈ ਉਸ ਖੂਨ ਦੇ ਦੌਰੇ ਨੂੰ ਇੰਪਰੂਵ ਕੀਤਾ ਜਾਵੇ। ਤੇ ਇਸ ਤਰ੍ਹਾਂ ਇਹਨਾਂ ਨੂੰ ਅਭਿਆਸ ਕਰਨ ਦੇ ਨਾਲ ਤੁਸੀਂ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਵਧਦੇ ਹੋ।
0: ਭਾਵੇਂ ਅੱਜ ਯੋਗ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇੱਕ ਵਿਧੀ ਮੰਨਿਆ ਜਾਂਦਾ ਹੈ, ਪਰ ਪੁਰਾਤਨ ਗ੍ਰੰਥਾਂ ਵਿੱਚ ਇਸ ਦਾ ਵਰਣਨ ਯੋਗ ਨੂੰ ਆਤਮਾ ਨਾਲ ਜੋੜ ਕੇ ਵੇਖਦਾ ਹੈ। ਯੋਗ ਪੁਰਾਤਨ ਭਾਰਤ ਵਿੱਚ ਪੈਦਾ ਹੋਈਆਂ ਸਰੀਰਕ, ਮਾਨਸਿਕ ਤੇ ਰੂਹਾਨੀਅਤ ਨਾਲ ਸੰਬੰਧਿਤ ਕਿਰਿਆਵਾਂ ਦਾ ਨਾਮ ਹੈ। ਦੂਜੇ ਪਾਸੇ ਇਸ ਨੂੰ ਭਾਰਤੀ ਦਰਸ਼ਨ ਦੀਆਂ 6 ਆਸਤਿਕ ਪ੍ਰਣਾਲੀਆਂ ਵਿੱਚੋਂ ਇੱਕ ਵੀ ਮੰਨਿਆ ਜਾਂਦਾ ਹੈ। ਮੌਜੂਦਾ ਦੌਰ ਵਿੱਚ ਪੱਛਮੀ ਨਜ਼ਰੀਏ ਤੋਂ ਮਸ਼ਹੂਰ ਨਾਮ ਯੋਗਾ ਅਸਲ ਵਿੱਚ ਪੁਰਾਤਨ ਭਾਰਤ ਦੇ ਯੋਗ ਦਾ ਪ੍ਰਚਲਿਤ ਨਾਮ ਹੈ। ਯੋਗ ਕੁਝ ਆਸਣਾਂ ਤੇ ਪ੍ਰਾਣਾਯਾਮ ਦੀਆਂ ਵਿਧੀਆਂ ਤੋਂ ਮਿਲ ਕੇ ਬਣਦਾ ਹੈ। ਇਹ ਆਸਣ ਤੇ ਸਾਹ ਦੀਆਂ ਕਿਰਿਆਵਾਂ ਸਾਡੇ ਸਰੀਰ ਦੇ ਨਾਲ ਨਾਲ ਸਾਡੇ ਮਨ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ। ਇਸੇ ਲਈ ਤੰਦਰੁਸਤ ਸਰੀਰ ਤੇ ਖੁਸ਼ੀ ਭਰਪੂਰ ਮਨ ਦੇ ਲਈ ਯੋਗ ਨੂੰ ਹੁਣ ਜ਼ਰੂਰੀ ਸਮਝਿਆ ਜਾਂਦਾ ਹੈ। ਪ੍ਰੋਫੈਸਰ ਨਰਿੰਦਰ ਕਾਂਗ ਦੇ ਸ਼ਬਦਾਂ ਵਿੱਚ,
2: ਯੋਗ ਵਿੱਚ ਮਨ ਦਾ ਬਹੁਤ ਮਹੱਤਵ ਹੈ। ਰੋਜ਼ਾਨਾ ਮਨੁੱਖ ਆਪਣੇ ਮਨ ਦੇ ਵਸ ਵਿੱਚ ਹੋ ਕੇ ਸੁੱਖ ਦੁੱਖ ਭੋਗਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ 5 ਵਿਕਾਰਾਂ ਕਰਕੇ ਮਨ ਦੇ ਮਗਰ ਭੱਜਦਾ ਹੋਇਆ ਆਪਣਾ ਮਾਨਸਿਕ ਚੈਨ ਗੁਆ ਲੈਂਦਾ ਹੈ ਅਤੇ ਦੁਖੀ ਰਹਿੰਦਾ ਹੈ। ਪੁਰਾਣੇ ਯੁੱਗ ਵਿੱਚ ਰਿਸ਼ੀ ਮੁਨੀ ਮਨ ਸਾਧਨਾ ਰਾਹੀਂ ਹੀ ਸਿੱਧੀਆਂ ਪ੍ਰਾਪਤ ਕਰਕੇ ਆਪਣੀ ਬਿਰਤੀ ਪ੍ਰਭੂ ਨਾਲ ਜੋੜ ਲੈਂਦੇ ਸਨ, ਜਿਸ ਕਰਕੇ ਉਹਨਾਂ ਦੇ ਮੂੰਹ 'ਚੋਂ ਬੋਲੇ ਚੰਗੇ ਅਤੇ ਮੰਦੇ ਬਚਨ ਵਰ ਜਾਂ ਸਰਾਪ ਹੋ ਨਿਬੜਦੇ ਸਨ। ਮਨ ਜਿੱਥੇ ਯੋਗ ਸਾਧਨਾ ਦੁਆਰਾ ਪਾਈ ਹੋਈ ਸ਼ਕਤੀ ਹੈ ਉੱਥੇ ਰੋਗਾਂ ਦੀ ਆਧਾਰ ਭੂਮੀ ਵੀ ਹੈ। ਪੁਰਾਤਨ ਸਮਿਆਂ ਵਿੱਚ ਲੋਕ ਬਹੁਤ ਘੱਟ ਬਿਮਾਰ ਹੁੰਦੇ ਸਨ ਕਿਉਂਕਿ ਉਹ ਰੋਜ਼ ਯੋਗ ਕਰਕੇ ਆਪਣੇ ਮਨ ਨੂੰ ਕਾਬੂ ਵਿੱਚ ਰੱਖਦੇ ਸਨ। ਕਈ ਲੋਕ ਬੁੱਧੀ ਅਤੇ ਮਨ ਦੋਹਾਂ ਨੂੰ ਇੱਕ ਹੀ ਮੰਨਦੇ ਹਨ, ਪਰ ਇਹ ਸੱਚ ਨਹੀਂ। ਮਨ ਇੱਛਾ ਕਰਦਾ ਅਤੇ ਵਿਵੇਕ ਯਾਨੀ ਬੁੱਧੀ ਉਸ ਇੱਛਾ ਦੇ ਠੀਕ ਜਾਂ ਗਲਤ ਹੋਣ ਦਾ ਵਿਸ਼ਲੇਸ਼ਣ ਕਰਦੀ ਹੈ, ਵਿਚਾਰ ਕਰਦੀ ਹੈ। ਸੋ ਆਨੰਦ ਦਾ ਅਹਿਸਾਸ ਤਾਂ ਕੇਵਲ ਮਨ ਹੀ ਕਰ ਸਕਦਾ, ਬੁੱਧੀ ਨਹੀਂ। ਸ਼੍ਰੀ ਕ੍ਰਿਸ਼ਨ ਜੀ ਭਗਵਤ ਗੀਤਾ ਵਿੱਚ ਕਹਿੰਦੇ ਹਨ ਕਿ ਮਨੁੱਖਾ ਦੇਹੀ ਰੱਥ ਹੈ ਅਤੇ ਇੰਦਰੀਆਂ ਉਸ ਰੱਥ ਦੇ ਘੋੜੇ ਹਨ। ਮਨ ਰੱਥ ਦਾ ਸਾਰਥੀ ਹੈ, ਆਤਮਾ ਰੱਥ ਦਾ ਸਵਾਮੀ ਅਤੇ ਬੁੱਧੀ ਲਗਾਮ। ਦੇਹ ਰੂਪੀ ਰੱਥ ਨੂੰ ਆਪਣੇ ਟੀਚੇ 'ਤੇ ਪਹੁੰਚਾਉਣ ਲਈ ਇੰਦਰੀਆਂ ਰੂਪੀ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਵਿਆਸਾ ਦੀ ਵਾਰ ਵਿੱਚ ਕਹਿੰਦੇ ਹਨ, ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰੱਥਵਾ। ਆਤਮਾ ਇਸ ਸਾਰੇ ਸਫ਼ਰ ਵਿੱਚ ਇੱਕ ਯਾਤਰੂ ਦੀ ਭੂਮਿਕਾ ਨਿਭਾਉਂਦੀ ਹੈ।
0: ਸ਼ਬਦ ਯੋਗਾ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਯੋਗ ਦਾ ਹੀ ਦੂਜਾ ਰੂਪ ਹੈ, ਜੋ ਕਿ ਯੁੱਜ ਤੋਂ ਨਿਕਲਿਆ ਹੈ। ਯੋਗ ਦਾ ਅਰਥ ਹੁੰਦਾ ਹੈ ਜੋੜਨਾ, ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨਾ। ਪੁਰਾਤਨ ਭਾਰਤ ਦੇ ਵਿਦਵਾਨ ਪਾਣੀਨੀ ਅਨੁਸਾਰ ਯੋਗ ਦਾ ਮਤਲਬ ਹੈ ਯੁੱਜ ਸਮਾਧਾਓ ਯਾਨੀ ਸਮਾਧੀ ਲਾਉਣੀ। ਇਸੇ ਤਰ੍ਹਾਂ ਰਿਸ਼ੀ ਵੇਦ ਵਿਆਸ ਨੇ ਵੀ ਇਸ ਨੂੰ ਸਮਾਧੀ ਨਾਲ ਜੋੜ ਕੇ ਵੇਖਿਆ ਹੈ। ਜਿਹੜਾ ਵਿਅਕਤੀ ਯੋਗ ਦਰਸ਼ਨ ਨੂੰ ਅਤਿ ਸਮਰਪਣ ਨਾਲ ਅਪਣਾਉਂਦਾ ਹੈ ਉਸ ਨੂੰ ਯੋਗੀ ਜਾਂ ਯੋਗਿਨੀ ਕਿਹਾ ਜਾਂਦਾ ਹੈ। ਵੱਖ ਵੱਖ ਭਾਰਤੀ ਪੁਰਾਤਨ ਸ਼ਾਸਤਰਾਂ ਜਿਵੇਂ ਯੋਗ ਸੂਤਰ, ਕਠੋ ਉਪਨਿਸ਼ਦ, ਭਗਵਦ ਗੀਤਾ ਆਦਿ ਨੇ ਯੋਗ ਨੂੰ ਕਈ ਤਰੀਕਿਆਂ ਨਾਲ ਪ੍ਰਭਾਸ਼ਿਤ ਕੀਤਾ ਹੈ। ਵਿਪਨਦੀਪ ਥਾਪਰ ਦੱਸਦੇ ਨੇ,
1: ਯੋਗ ਸ਼ਬਦ ਭਾਰਤ ਦੀ ਸੰਸਕ੍ਰਿਤੀ ਦਾ ਸ਼ਬਦ ਯੁਜ ਧਾਤੂ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਆਪਸ ਦੇ ਵਿੱਚ ਮਿਲਣਾ, ਜੁੜਨਾ, ਜੋ ਕਿ ਸਰੀਰ

0: ਦਾ ਮਨ ਦੇ ਨਾਲ ਜੁੜਨਾ ਹੋ ਸਕਦਾ ਹੈ, ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣਾ ਜੁਲਣਾ ਹੋ ਸਕਦਾ ਹੈ। ਭਗਵਤ ਗੀਤਾ ਦੇ ਅਨੁਸਾਰ ਜੋ ਯੋਗ ਹੈ, ਯੋਗ ਕਰਮਸ਼ੁ ਕੌਸ਼ਲਮ, ਜੋ ਕਿ ਦੂਸਰੇ ਅਧਿਆਏ ਦੇ ਵਿੱਚ 48ਵਾਂ ਸਲੋਕ ਹੈ ਅਤੇ ਦੂਸਰੇ ਅਧਿਆਏ ਦਾ 50ਵਾਂ ਸਲੋਕ, ਸਮੱਤਮ ਯੋਗ ਉਚਤੇ, ਕਿ ਹਰ ਸਥਿਤੀ ਦੇ ਵਿੱਚ ਸਮ ਰਹਿਣਾ ਹੀ ਯੋਗ ਹੈ। ਕਿਸੇ ਤਰ੍ਹਾਂ ਦੀ ਵੀ ਸਟੇਜ ਆਏ, ਆਪਸ ਦੇ ਵਿੱਚ ਮੇਲ ਮਿਲਾਪ ਬਣਾ ਕੇ ਰੱਖਣਾ, ਜਿਸ ਤਰ੍ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਆਪਸ ਦੇ ਵਿੱਚ ਪ੍ਰੇਮ ਪਿਆਰ ਖਤਮ ਹੁੰਦਾ ਜਾ ਰਿਹਾ ਹੈ, ਤਾਂ ਯੋਗ ਸਾਨੂੰ ਮਿਲਣਾ ਜੁਲਣਾ ਸਿਖਾਉਂਦਾ ਹੈ, ਆਪਸ ਦੇ ਵਿੱਚ ਭਾਈਚਾਰੇ ਸਿਖਾਉਂਦਾ ਹੈ, ਆਪਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਵਿਵਹਾਰ ਕਰਨਾ ਹੈ, ਕਿਸ ਤਰ੍ਹਾਂ ਅਸੀਂ ਦੂਸਰਿਆਂ ਦੇ ਨਾਲ ਵਰਤਾਓ ਕਰਨਾ ਹੈ, ਸਮਾਜ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦੇ ਨਾਲ ਰਹਿਣਾ ਹੈ, ਇਹ ਸਭ ਚੀਜ਼ਾਂ ਸਾਨੂੰ ਯੋਗ ਹੀ ਸਿਖਾਉਂਦਾ ਹੈ। ਇਸ ਦੇ ਨਾਲ ਨਾਲ ਉਸੇ ਹੀ ਸਮੇਂ ਮਹਾਰਿਸ਼ੀ ਪਤੰਜਲੀ ਜੀ ਹੋਏ ਹਨ, ਜਿਨ੍ਹਾਂ ਨੇ ਬਹੁਤ ਹੀ ਸੁੰਦਰ ਗ੍ਰੰਥ ਪਤੰਜਲੀ ਯੋਗ ਸੂਤਰ ਲਿਖਿਆ ਹੈ, ਜਿਸ ਨੂੰ ਅਸੀਂ ਇੱਕ ਤਰ੍ਹਾਂ ਯੋਗ ਦੇ ਵਿੱਚ ਉਹਨਾਂ ਦੀ ਪੂਜਾ ਕਰਦੇ ਹਾਂ, ਗੁਰੂ ਮੰਨਦੇ ਹਾਂ, ਜਿਨ੍ਹਾਂ ਨੇ ਸਾਨੂੰ ਪਹਿਲੇ ਅਧਿਆਏ ਦੇ ਵਿੱਚ ਦੂਸਰਾ ਸਲੋਕ, ਯੋਗਾ ਚਿੱਤ ਵਰੀਤੀ ਨਿਰੋਧਾ, ਕਿ ਕਿਸੇ ਵੀ ਸਟੇਜ ਦੇ ਵਿੱਚ ਚਿੱਤ ਦੀਆਂ ਜੋ ਵਰੀਤੀਆਂ ਹਨ, ਜੋ ਸਾਡੇ ਮਨ ਦੇ ਵਿੱਚ ਵਾਰ ਵਾਰ ਵਿਚਾਰ ਆਉਂਦੇ ਰਹਿੰਦੇ ਹਨ, ਉਹਨਾਂ ਵਿਚਾਰਾਂ ਨੂੰ ਕੰਟਰੋਲ ਕਰਨਾ ਹੀ ਯੋਗ ਹੈ।
1: ਪੁਰਾਤਨ ਗ੍ਰੰਥਾਂ ਅਨੁਸਾਰ ਯੋਗ ਦਾ ਮਕਸਦ ਮੋਕਸ਼ ਪ੍ਰਾਪਤ ਕਰਨਾ ਹੈ। ਅਸ਼ਟਾਂਗ ਯੋਗ ਦੀ ਪੁਰਾਤਨ ਪ੍ਰਣਾਲੀ ਅਨੁਸਾਰ ਯੋਗ ਰਾਹੀਂ ਸਮਾਧੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਸੰਪੂਰਨ ਜਾਗਰੂਕਤਾ ਦੀ ਅਵਸਥਾ ਤੱਕ ਪਹੁੰਚਿਆ ਜਾ ਸਕਦਾ ਹੈ। ਯੋਗ ਇੱਕ ਅਨੁਸ਼ਾਸਨ ਹੈ। ਇਹ ਇੱਕ ਅਜਿਹੀ ਵਿਧੀ ਹੈ ਜਿਸ ਰਾਹੀਂ ਸਰੀਰ ਤੇ ਮਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਭਾਰਤੀ ਸੱਭਿਆਚਾਰ ਦੇ ਜਾਣਕਾਰ ਡੇਵਿਡ ਗੋਰਡਨ ਵਾਈਟ ਅਨੁਸਾਰ 5ਵੀਂ ਸਦੀ ਈਸਵੀ ਪੂਰਵ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਸਮੇਂ ਤੇ ਯੋਗ ਨਾਲ ਸੰਬੰਧਿਤ ਨਿਯਮਾਂ ਨੂੰ ਸਮਝਣ ਤੇ ਸਾਨੂੰ ਕਈ ਨੁਕਤੇ ਪਤਾ ਚੱਲਦੇ ਨੇ। ਭਗਵਦ ਗੀਤਾ, ਯੋਗ ਸੂਤਰ ਅਤੇ ਬਹੁਤ ਸਾਰੇ ਬੋਧੀ ਤੇ ਜੈਨੀ ਗ੍ਰੰਥ ਯੋਗ ਨੂੰ ਪ੍ਰਤੱਖੀ ਕਰਨ ਦੇ ਵਿਕਾਰ ਨੂੰ ਖੋਜਣ ਤੇ ਠੀਕ ਕਰਨ ਦੀ ਵਿਧੀ ਮੰਨਦੇ ਨੇ। ਇਸੇ ਤਰੀਕੇ ਨਾਲ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਅੰਦਰੂਨੀ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਵੈਦਿਕ ਸਾਹਿਤ, ਮਹਾਕਾਵ, ਮਹਾਭਾਰਤ ਤੇ ਕੁਝ ਬੋਧੀ ਤੇ ਜੈਨੀ ਗ੍ਰੰਥਾਂ ਅਨੁਸਾਰ ਇਹ ਚੇਤਨਾ ਨੂੰ ਖੁਦੀ ਤੋਂ ਉੱਪਰ ਚੁੱਕ ਕੇ ਦੂਜਿਆਂ ਨਾਲ ਸਹਿਹੋਣ ਤੱਕ ਪਹੁੰਚਾਉਣ ਦੀ ਵਿਧੀ ਹੈ। ਇਸੇ ਤਰ੍ਹਾਂ ਨਿਆਏ ਵਿਸ਼ੇਸ਼ਕ ਤੇ ਬੋਧੀ ਮਧਿਅਮਕ ਗ੍ਰੰਥਾਂ ਵਿੱਚ ਇਸ ਨੂੰ ਸਰਵ ਵਿਆਪੀ ਤੇ ਗਿਆਨਵਾਨ ਚੇਤਨਾ ਤੱਕ ਪਹੁੰਚਾਉਣ ਦਾ ਰਾਹ ਦੱਸਿਆ ਗਿਆ ਹੈ। ਇਸੇ ਅਵਸਥਾ ਤੇ ਪਹੁੰਚ ਕੇ ਹੀ ਸਥਾਈ ਅਸਲੀਅਤ ਨੂੰ ਲੱਭਿਆ ਜਾ ਸਕਦਾ ਹੈ। ਯੋਗ ਉਤਪਤੀ ਬਾਰੇ ਪੱਕੇ ਤੌਰ ਤੇ ਦੱਸਣਾ ਮੁਸ਼ਕਿਲ ਹੈ। ਕਈ ਵਿਦਵਾਨ ਇਸ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਦੇ ਦੌਰ ਤੋਂ ਸ਼ੁਰੂ ਹੋਇਆ ਮੰਨਦੇ ਨੇ। ਦੂਜੇ ਪਾਸੇ ਕਈ ਵਿਦਵਾਨਾਂ ਅਨੁਸਾਰ ਇਸ ਦੀ ਉਤਪਤੀ ਵੈਦਿਕ ਕਾਲ ਵਿੱਚ ਹੋਈ ਸੀ, ਪਰ ਲਗਭਗ ਸਾਰੇ ਵਿਦਵਾਨ ਹੀ ਇਸ ਨੂੰ ਭਾਰਤੀ ਦਰਸ਼ਨ ਦੀਆਂ 6 ਆਸਤਿਕ ਵਿਧੀਆਂ ਵਿੱਚੋਂ ਇੱਕ ਮੰਨਦੇ ਨੇ। ਇਹ ਆਸਤਿਕ ਪ੍ਰਣਾਲੀਆਂ ਵੇਦਾਂ ਨੂੰ ਗਿਆਨ ਦਾ ਸੋਮਾ ਮੰਨਦੀਆਂ ਨੇ। ਭਾਰਤੀ ਦਰਸ਼ਨ ਦੀਆਂ ਨਾਸਤਿਕ ਪ੍ਰਣਾਲੀਆਂ ਜਿਵੇਂ ਬੁੱਧ ਮਤ ਤੇ ਜੈਨ ਮਤ ਵੀ ਯੋਗ ਨੂੰ ਮਹੱਤਵ ਦਿੰਦੀਆਂ ਨੇ। ਇਹ ਨਾਸਤਿਕ ਪ੍ਰਣਾਲੀਆਂ ਵੇਦਾਂ ਨੂੰ ਗਿਆਨ ਦਾ ਮੁੱਖ ਸੋਮਾ ਨਹੀਂ ਮੰਨਦੀਆਂ,

0: ਰਿੰਦਰ ਕਾਂਗ ਦਾ ਕਹਿਣਾ ਹੈ ਕਿ
1: ਅੱਜ ਦਾ ਮਨੁੱਖ ਆਪਣੇ ਪੂਰਵਜਾਂ ਨਾਲੋਂ ਵੱਖਰਾ ਹੈ। ਬਾਕੀ ਕਾਰਜ ਤਾਂ ਉਹ ਆਪਣੇ ਪੂਰਵਜਾਂ ਵਾਂਗ ਹੀ ਨਿਭਾਉਂਦਾ ਹੈ, ਪਰ ਸਰੀਰਕ ਮਿਹਨਤ ਪੱਖੋਂ ਉਹ ਨਿਠੱਲਾ ਹੋ ਗਿਆ ਹੈ, ਹਾਰ ਗਿਆ ਹੈ। ਪੁਰਾਣੇ ਲੋਕ ਕਿੰਨਾ ਕਿੰਨਾ ਪਿੰਡਾਂ ਪੈਦਲ ਕਰ ਲੈਂਦੇ ਸਨ, ਕਿਉਂਕਿ ਉਦੋਂ ਆਧੁਨਿਕ ਸਾਧਨ ਮੁਹੱਈਆ ਨਹੀਂ ਸਨ। ਸਰੀਰਕ ਮਿਹਨਤ ਕਰਕੇ ਉਹ ਤੰਦਰੁਸਤ ਰਹਿੰਦੇ ਸਨ, ਕੁਦਰਤੀ ਵਾਤਾਵਰਨ ਵਿੱਚ ਵਿਚਰਦੇ ਸਨ ਅਤੇ ਬਿਨਾਂ ਦਵਾਈ ਦੇ ਮਿੱਥੀ ਉਮਰ ਤੱਕ ਤੰਦਰੁਸਤ ਜੀਵਨ ਬਿਤਾਉਂਦੇ ਸਨ। ਜੇ ਮਨੁੱਖ ਆਪਣੀਆਂ ਇੰਦਰੀਆਂ ਨੂੰ ਵੱਸ ਵਿੱਚ ਰੱਖੇ, ਆਪਣੇ ਕੰਮ ਅਤੇ ਆਰਾਮ ਦੇ ਸਮੇਂ ਵਿੱਚ ਸੰਤੁਲਨ ਬਣਾ ਕੇ ਰੱਖੇ, ਤਾਂ ਨਿਸ਼ਚੇ ਹੀ ਕਾਫੀ ਰੋਗਾਂ ਤੋਂ ਛੁਟਕਾਰਾ ਪਾ ਸਕਦਾ ਹੈ। ਮਨੁੱਖ ਦਾ ਸਰੀਰ ਬੜਾ ਵਿਚਿੱਤਰ ਹੈ, ਇਸ ਦੀ ਰਚਨਾ ਵੀ ਬੜੇ ਅਨੋਖੇ ਢੰਗ ਨਾਲ ਹੋਈ ਹੋਈ ਹੈ, ਜਿਸ ਵਿੱਚ ਪਰਮਾਤਮਾ ਨੇ ਕਈ ਦੈਵੀ ਸ਼ਕਤੀਆਂ ਭਰੀਆਂ ਹਨ। ਇਸ ਸਰੀਰ ਅੰਦਰ ਕਈ ਤਰ੍ਹਾਂ ਦੀਆਂ ਕਿਰਿਆਵਾਂ ਆਪਣੇ ਆਪ ਹੀ ਹੁੰਦੀਆਂ ਰਹਿੰਦੀਆਂ ਹਨ। ਮਨੁੱਖ ਨੂੰ ਉਸ ਵਾਸਤੇ ਕੋਈ ਉਚੇਚਾ ਯਤਨ ਨਹੀਂ ਕਰਨਾ ਪੈਂਦਾ, ਜਿਵੇਂ ਭੋਜਨ ਪਚਾਉਣਾ, ਸਾਹ ਲੈਣਾ,

0: ਛੱਡਣਾ, ਖੂਨ ਦੇ ਸੰਚਾਰ ਦੀ ਕਿਰਿਆ, ਸਾਡੀ ਨੀਂਦ ਦੌਰਾਨ ਵੀ ਇਹ ਕਿਰਿਆਵਾਂ ਨਿਰੰਤਰ ਚੱਲਦੀਆਂ ਰਹਿੰਦੀਆਂ ਹਨ। ਯੋਗੀਆਂ ਅਨੁਸਾਰ ਸਾਰੇ ਸਰੀਰ ਵਿੱਚ ਸਾਡੇ ਕਈ ਚੱਕਰ ਹਨ ਜੋ ਸਾਡੀਆਂ ਸਰੀਰਕ ਕਿਰਿਆਵਾਂ ਨੂੰ ਕੰਟਰੋਲ ਕਰਦੇ ਹਨ। ਕੰਟਰੋਲ ਹੀ ਨਹੀਂ ਕਰਦੇ, ਬਲਕਿ ਸਾਡੇ ਅੰਦਰ ਦੀ ਅਪਾਰ ਸ਼ਕਤੀ ਦਾ ਅਹਿਸਾਸ ਕਰਾ ਕੇ ਉਹਦੇ ਅੰਦਰ ਸ਼ਕਤੀਆਂ ਦਾ ਸੰਚਾਰ ਕਰਦੇ ਹਨ। ਜੇ ਯੋਗ ਕਿਰਿਆਵਾਂ ਰਾਹੀਂ ਇਹਨਾਂ ਚੱਕਰਾਂ ਨੂੰ ਜਾਗਰਿਤ ਕੀਤਾ ਜਾਏ ਤਾਂ ਅਸੀਂ ਅਨੇਕ ਤਰ੍ਹਾਂ ਦੀਆਂ ਸ਼ਕਤੀਆਂ ਗ੍ਰਹਿਣ ਕਰ ਸਕਦੇ ਹਾਂ।
1: ਯੋਗ ਨਾਲ ਸੰਬੰਧਿਤ ਸ਼ਬਦਾਂ ਦੀ ਵਰਤੋਂ ਸਭ ਤੋਂ ਪਹਿਲਾਂ ਸਾਨੂੰ ਰਿਗਵੇਦ ਵਿੱਚ ਮਿਲਦੀ ਹੈ, ਪਰੰਤੂ ਰਿਗਵੇਦ ਵਿੱਚ ਯੋਗ ਦੀ ਵਿਆਖਿਆ ਨਹੀਂ ਮਿਲਦੀ ਕਿ ਇਸ ਤੋਂ ਭਾਵ ਹੈ ਕਿ। ਬ੍ਰਿਹਦਰ ਨਾਇਕ ਉਪਨਿਸ਼ਦ ਵਿੱਚ ਯੋਗ ਨਾਲ ਸੰਬੰਧਿਤ ਅਭਿਆਸਾਂ ਦਾ ਜ਼ਿਕਰ ਮਿਲਦਾ ਹੈ, ਪ੍ਰਾਣਾਯਾਮ ਦਾ ਵੇਰਵਾ ਵੀ ਮਿਲਦਾ ਹੈ। ਛਾਂਦੋਗਯ ਉਪਨਿਸ਼ਦ ਵਿੱਚ ਪ੍ਰਤੀਹਾਰ ਬਾਰੇ ਜਾਣਕਾਰੀ ਮਿਲਦੀ ਹੈ, ਜਿਸ ਦਾ ਅਰਥ ਹੁੰਦਾ ਹੈ ਆਪਣੀਆਂ ਸਾਰੀਆਂ ਗਿਆਨ ਇੰਦਰੀਆਂ ਨੂੰ ਆਪਣੇ ਆਪ 'ਤੇ ਕੇਂਦਰਿਤ ਕਰ ਲੈਣਾ। ਇਸੇ ਤਰ੍ਹਾਂ ਜੈਮਿਨੀ ਉਪਨਿਸ਼ਦ ਵਿੱਚ ਮੰਤਰ ਉਚਾਰਨ ਅਤੇ ਸਵਾਸਾਂ ਨੂੰ ਕੰਟਰੋਲ ਕਰਨਾ ਸਿਖਾਇਆ ਗਿਆ ਹੈ। ਭਗਵਦ ਗੀਤਾ ਵਿੱਚ ਵੀ ਇੱਕ ਪੂਰਾ ਅਧਿਆਇ ਯੋਗ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਇਸ ਗ੍ਰੰਥ ਵਿੱਚ ਤਿੰਨ ਪ੍ਰਕਾਰ ਦੇ ਯੋਗਾਂ ਦੀ ਗੱਲ ਕੀਤੀ ਗਈ ਹੈ, ਕਰਮ ਯੋਗ, ਭਗਤੀ ਯੋਗ ਅਤੇ ਗਿਆਨ ਯੋਗ। ਪਤੰਜਲੀ ਅਤੇ ਯੋਗ ਸੂਤਰ ਨੂੰ ਯੋਗ ਬਾਰੇ ਬਿਹਤਰੀਨ ਗ੍ਰੰਥ ਮੰਨਿਆ ਜਾਂਦਾ ਹੈ। ਪਤੰਜਲੀ ਸਾਂਖਿਆ ਅਤੇ ਯੋਗ ਨੂੰ ਮਿਲਾ ਕੇ ਆਪਣਾ ਦਰਸ਼ਨ ਪੇਸ਼ ਕਰਦਾ ਹੈ, ਹਾਲਾਂਕਿ ਇਹਨਾਂ ਦੋਹਾਂ ਦਰਸ਼ਨਾਂ ਵਿੱਚ ਕੁਝ ਫਰਕ ਵੀ ਹੈ। ਯੋਗ ਨਿੱਜੀ ਪਰਮਾਤਮਾ ਦੇ ਵਿਚਾਰ ਨੂੰ ਮੰਨਦਾ ਹੈ, ਜਦੋਂ ਕਿ ਸਾਂਖਿਆ ਤਰਕਸ਼ੀਲ ਦਰਸ਼ਨ ਦਾ ਕਾਇਲ ਹੈ। ਪਤੰਜਲੀ ਦੇ ਯੋਗ ਦਰਸ਼ਨ ਨੂੰ ਅਸ਼ਟਾਂਗ ਯੋਗ ਵੀ ਆਖਿਆ ਜਾਂਦਾ ਹੈ, ਕਿਉਂਕਿ ਉਹ ਯੋਗ ਦੇ 8 ਅੰਗ ਦੱਸਦਾ ਹੈ। ਇਹ ਅੰਗ ਨੇ ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤੀਹਾਰ, ਧਾਰਨਾ, ਧਿਆਨ ਅਤੇ ਸਮਾਧੀ। ਇਸ ਬਾਰੇ ਵਿਪਿਨਦੀਪ ਥਾਪਰ ਦੱਸਦੇ ਨੇ।
2: ਪਤੰਜਲੀ ਯੋਗ ਸੂਤਰ ਦੇ ਅੰਦਰ 196 ਸਲੋਕ ਦਿੱਸੇ ਗਏ ਹਨ, ਜੋ ਕਿ 4 ਅਧਿਆਇਆਂ ਦੇ ਵਿੱਚ ਡਿਵਾਈਡ ਹਨ। ਇਸੇ ਤਰ੍ਹਾਂ ਹੀ ਅਸ਼ਟਾਂਗ ਯੋਗ ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ, ਸਮਾਧੀ ਤੱਕ ਦੀ ਸਟੇਜ ਤੱਕ ਪਹੁੰਚਣ ਦੇ ਲਈ ਸਾਨੂੰ ਇਸ ਅਸ਼ਟਾਂਗ ਯੋਗ ਨੂੰ ਫੋਲੋ ਕਰਨਾ ਪੈਂਦਾ ਹੈ। ਆਪਣੇ ਲਾਈਫ ਸਟਾਈਲ ਦੇ ਵਿੱਚ ਕੁਛ ਬਦਲਾਵ ਲੈ ਕੇ ਆਉਣੇ ਪੈਂਦੇ ਹਨ, ਆਪਣੇ ਸਰੀਰਕ ਕਿਰਿਆਵਾਂ ਕਰਨੀਆਂ ਪੈਂਦੀਆਂ ਹਨ। ਸਰੀਰਕ ਕਿਰਿਆਵਾਂ ਨੂੰ ਆਸਨ ਕਿਹਾ ਜਾਂਦਾ ਹੈ, ਜੋ ਕਿ ਅੱਜ ਕੱਲ੍ਹ ਬਹੁਤ ਪਾਪੂਲਰ ਹੋ ਚੁੱਕੇ ਹਨ, ਬਹੁਤ ਹੀ ਮਹੱਤਵਪੂਰਨ ਹਨ ਸਾਡੇ ਸਰੀਰ ਦੇ ਵਿੱਚ ਬਲੱਡ ਦੇ ਸਰਕੂਲੇਸ਼ਨ ਨੂੰ ਚਲਾਉਣ ਦੇ ਲਈ। ਉਸ ਤੋਂ ਬਾਅਦ ਪ੍ਰਾਣਾਯਾਮ ਦਾ ਅਭਿਆਸ, ਜੋ ਕਿ ਸਾਡੀ ਪ੍ਰਾਣਿਕ ਐਨਰਜੀ, ਵਾਈਟਲ ਐਨਰਜੀ ਜਿਹਨੂੰ ਕਹਿ ਦਿੰਦੇ ਹਾਂ, ਜੋ ਸਾਡੀ ਸਵਾਸ ਪ੍ਰਕਿਰਿਆ ਹੈ, ਜੀਵਨੀ ਸ਼ਕਤੀ ਹੈ, ਉਹ ਸਾਡੇ ਸਾਹਾਂ ਦੇ ਉੱਪਰ ਆਧਾਰਿਤ ਹੈ। ਸਾਹਾਂ ਨੂੰ ਕੰਟਰੋਲ ਕਰ ਲੈਣਾ ਹੀ ਸਾਡਾ ਪ੍ਰਾਣਾਯਾਮ ਹੈ। ਪ੍ਰਾਣਾਯਾਮ ਤੋਂ ਬਾਅਦ ਪ੍ਰਤਿਆਹਾਰ ਆਉਂਦਾ ਹੈ, ਜੋ ਕਿ ਸਾਡੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਉਹਨਾਂ ਇੰਦਰੀਆਂ ਨੂੰ ਜੇਕਰ ਅਸੀਂ ਆਪਣੇ ਵੱਸ ਦੇ ਵਿੱਚ ਕਰ ਲੈਂਦੇ ਹਾਂ, ਆਪਣੇ ਕੰਟਰੋਲ ਦੇ ਵਿੱਚ ਕਰ ਲੈਂਦੇ ਹਾਂ, ਤਾਂ ਉਹ ਯੋਗ ਹੈ। ਅਸ਼ਟਾਂਗ ਯੋਗ ਦਾ ਇਹ 5ਵਾਂ ਸਟੈਪ ਹੈ। 6ਵਾਂ ਸਟੈਪ ਹੈ ਧਾਰਨਾ। ਧਾਰਨਾ ਦਾ ਅਰਥ ਹੈ ਕਿ ਤੁਸੀਂ ਕਿਸ ਚੀਜ਼ ਨੂੰ ਪਾਉਣਾ ਚਾਹੁੰਦੇ ਹੋ, ਉਸਦੇ ਲਈ ਕੀ ਐਫਰਟਸ ਕਰ ਰਹੇ ਹੋ, ਕੀ ਤੁਸੀਂ ਉਸਦੇ ਲਈ ਯਤਨ ਕਰ ਰਹੇ ਹੋ। 7ਵਾਂ ਸਟੈਪ ਹੈ ਧਿਆਨ, ਮੈਡੀਟੇਸ਼ਨ ਕਰਨਾ, ਜੋ ਅੱਜ ਕੱਲ੍ਹ ਬਹੁਤ ਪਾਪੂਲਰ ਹੈ। ਲੋਕ ਮੈਡੀਟੇਸ਼ਨ ਕਰਦੇ ਹਨ ਆਪਣੇ ਮਾਇੰਡ ਨੂੰ ਰਿਲੈਕਸ ਕਰਨ ਦੇ ਲਈ, ਆਪਣੀ ਤੰਦਰੁਸਤੀ ਦੇ ਲਈ। ਇਸ ਤੋਂ ਬਾਅਦ ਸਮਾਧੀ। ਸਮਾਧੀ ਦੀ ਅਵਸਥਾ ਬਹੁਤ ਉੱਚ ਦੀ ਅਵਸਥਾ ਹੈ, ਜੋ ਯੋਗ ਦੀ ਸਭ ਤੋਂ ਆਖਰੀ ਸਟੇਜ, ਜਿਸਨੂੰ ਸਮਾਧੀ ਦੀ ਸਟੇਜ ਕਿਹਾ ਜਾਂਦਾ ਹੈ। ਤਾਂ ਸਮਾਧੀ ਦੀ ਸਟੇਜ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਇਹਨਾਂ ਅੰਗਾਂ ਨੂੰ ਫੋਲੋ ਕਰਨਾ ਪੈਂਦਾ ਹੈ। ਇਹ ਅਸ਼ਟਾਂਗ ਯੋਗ ਦਾ ਪਾਠ ਹਨ।
1: ਪ੍ਰੋਫੈਸਰ ਨਰਿੰਦਰ ਕਾਂਗ ਦੇ ਸ਼ਬਦਾਂ ਵਿੱਚ,
0: ਮਨ ਨੂੰ ਇਕਾਗਰ ਕਰਨ ਲਈ ਯੋਗ ਸ਼ਾਸਤਰਾਂ ਵਿੱਚ ਅਨੇਕ ਵਿਧੀਆਂ ਦੱਸੀਆਂ ਗਈਆਂ ਹਨ। ਇਹ ਵਿਧੀਆਂ ਸਨਾਤਨ ਕਾਲ ਤੋਂ ਚੱਲੀਆਂ ਆ ਰਹੀਆਂ ਹਨ। ਯੋਗ ਸਾਧਕ ਆਪਣੇ ਭੋਜਨ ਪ੍ਰਤੀ ਵੀ ਸਜਾਗ ਰਹੇ, ਇਹ ਬਹੁਤ ਜ਼ਰੂਰੀ ਹੈ। ਤਾਮਸੀ ਗੁਣਾਂ ਵਾਲਾ ਭੋਜਨ ਨਾ ਖਾਏ, ਭੋਜਨ ਦੀ ਮਾਤਰਾ 'ਤੇ ਵੀ ਵਿਸ਼ੇਸ਼ ਧਿਆਨ ਦੇਵੇ, ਥੋੜ੍ਹਾ ਥੋੜ੍ਹਾ ਖਾਏ, ਨਾ ਤਾਂ ਕਮਜ਼ੋਰੀ ਮਹਿਸੂਸ ਹੋਵੇ ਅਤੇ ਨਾ ਹੀ ਵਿਕਾਰ ਪੈਦਾ ਹੋਣ। ਸੰਤੁਲਿਤ ਅਤੇ ਪੌਸ਼ਟਿਕ ਆਹਾਰ ਸਰੀਰ ਦੀ ਬਿਹਤਰੀ ਲਈ ਅਤੇ ਤੰਦਰੁਸਤੀ ਲਈ ਬਹੁਤ ਲੋੜੀਂਦੇ ਹਨ। ਜਿਹੜਾ ਵਿਅਕਤੀ ਯੋਗ ਸਾਧਨਾ ਦੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਅਭਿਆਸ ਕਰੀ ਜਾਵੇ, ਉਹ ਰਾਜਯੋਗੀ ਬਣ ਜਾਂਦਾ ਹੈ। ਉਸਦਾ ਸਰੀਰ ਤਾਂ ਤੰਦਰੁਸਤ ਰਹਿੰਦਾ ਹੀ ਹੈ, ਮਨ ਵੀ ਖਿੜਿਆ ਖਿੜਿਆ ਰਹਿੰਦਾ ਹੈ। ਮਨ ਦੀ ਤੰਦਰੁਸਤੀ ਅਤੇ ਸਰੀਰ ਦੀ ਤੰਦਰੁਸਤੀ ਇੱਕ ਦੂਜੇ ਦੇ ਪੂਰਕ ਹਨ। ਜੇ ਸਰੀਰ ਤੰਦਰੁਸਤ ਤਾਂ ਮਨ ਤੰਦਰੁਸਤ, ਅਤੇ ਜੇ ਮਨ ਨਿਘਾਰ ਦੀ ਅਵਸਥਾ ਵੱਲ ਨੂੰ ਤੁਰ ਪਵੇ ਤਾਂ ਪੋਜ਼ੀਟਿਵ ਸੋਚ ਰੱਖਦਾ ਹੋਇਆ ਵੀ ਬੰਦਾ ਤੰਦਰੁਸਤ ਨਹੀਂ ਰਹਿ ਸਕਦਾ। ਇੰਜ ਉਹ ਸਰੀਰਕ ਅਤੇ ਮਾਨਸਿਕ ਹਰ ਤਰ੍ਹਾਂ ਦੇ ਰੋਗਾਂ ਤੋਂ ਰੋਗ ਮੁਕਤ ਰਹਿੰਦਾ ਹੈ।
1: ਮੱਧਕਾਲ ਵਿੱਚ ਭਗਤੀ ਲਹਿਰ ਨੇ ਨਿੱਜੀ ਰੱਬ ਦੇ ਸੰਕਲਪ ਨੂੰ ਵਿਕਸਿਤ ਕੀਤਾ। ਇਸੇ ਲਹਿਰ ਦੌਰਾਨ ਸ਼ੈਵ ਅਤੇ ਵੈਸ਼ਨਵ ਪਰੰਪਰਾਵਾਂ ਨੇ ਯੋਗ ਸੂਤਰ ਨੂੰ ਰੱਬੀ ਸਮਰਪਣ ਨਾਲ ਮਿਲ ਕੇ

0: ਕੱਲ੍ਹ ਦਾ ਕੀ ਪ੍ਰੋਗਰਾਮ ਹੈ ਜੀ?
1: ਸੰਧੂ ਸਾਹਿਬ, ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਫੁੱਲਾਂ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
0: ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਸੋਮਵਾਰ ਦਾ ਦਿਹਾੜਾ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ਼ ਪਰਾਇਆ, ਇਹਦੀ 12ਵੀਂ ਕਿਸ਼ਤ ਇਹ ਸੱਜਣਾਂ ਨਾਲ ਸਾਂਝੀ ਕਰਾਂਗੇ। ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ। ਮੌਸਮ ਰਲਵਾਂ ਮਿਲਵਾਂ ਪ੍ਰਭਾਵ ਬਣਿਆ ਹੋਇਆ ਹੈ। ਆਪਾਂ ਚੱਲੀਏ ਜੀ, ਜੈ

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7 ਵਜ ਰਹੇ ਨੇ, ਆਉਣ ਸੁਣਦੇ ਹਾਂ ਪੰਜਾਬੀ ਦੀਆਂ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਨਿਰਮਿਤ ਸਮੁੰਦਰੀ ਫੌਜ ਦੇ 3 ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਨੀਟ UG 2026 ਦੀ ਮੁੜ ਪ੍ਰੀਖਿਆ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਰਵਾਈ ਗਈ ਹੈ। ਤਾਮਿਲਨਾਡੂ ਦੇ ਪੇਰੀਏਪੱਲਮ ਵਿੱਚ ਇੱਕ ਸਮੁੰਦਰੀ ਭੋਜਨ ਬਰਾਮਦ ਕੰਪਨੀ ਵਿੱਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਸਮੇਤ ਦੁਨੀਆ ਭਰ ਵਿੱਚ ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਅਮਰੀਕਾ ਅਤੇ ਇਰਾਨ ਵਿਚਕਾਰ ਅੰਤਰਿਮ ਸਮਝੌਤੇ ਨੂੰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਦੇ ਉਦੇਸ਼ ਨਾਲ ਅੱਜ ਸਵਿਟਜ਼ਰਲੈਂਡ ਦੇ ਬਰਗਨਸਟਾਕ ਵਿੱਚ ਗੱਲਬਾਤ ਸ਼ੁਰੂ ਹੋ ਗਈ ਹੈ ਅਤੇ ਹਾਕੀ ਵਿੱਚ ਭਾਰਤ ਨੇ ਅੱਜ ਔਕਲੈਂਡ ਵਿੱਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਜਿੱਤ ਲਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਸਮੁੰਦਰੀ ਫੌਜ ਦੇ 3 ਜਹਾਜ਼ INS ਦੁਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਹਾਜ਼ ਨਿਰਮਾਣ ਖੇਤਰ ਵਿੱਚ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਦੇ ਸਾਲਾਂ ਵਿੱਚ ਕਈ ਨੀਤੀਗਤ ਸੁਧਾਰ ਕੀਤੇ ਅਤੇ ਘਰੇਲੂ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਨੇ।
2: ਭਾਰਤ ਅੱਜ ਆਪਣੇ ਪੂਰੇ ਮੈਰੀਟਾਈਮ ਇਕੋਸਿਸਟਮ ਕੋ ਸਸ਼ਕਤ ਬਣਾ ਰਹਾ ਹੈ। ਇਸ ਲਈ ਅੱਜ ਭਾਰਤ ਆਪਣੇ ਬੰਦਰਗਾਹੋਂ ਕਾ ਆਧੁਨਿਕਰਣ ਕਰ ਰਹਾ ਹੈ, ਨਈ ਕਸ਼ਮਤਾ ਤਿਆਰ ਕਰ ਰਹਾ ਹੈ, ਨਈ ਕਨੈਕਟਿਵਿਟੀ ਬਣਾ ਰਹਾ ਹੈ, ਨਦੀ ਜਲ ਮਾਰਗੋ ਕਾ ਵਿਸਤਾਰ ਕਰ ਰਹਾ ਹੈ, ਮਲਟੀ ਮਾਡਲ ਲੋਜਿਸਟਿਕ ਨੈਟਵਰਕ ਵਿਕਸਿਤ ਕਰ ਰਹਾ ਹੈ, ਸਾਗਰ ਮਾਲਾ ਜੈਸੇ ਅਭਿਆਨ ਇਸੀ ਵਿਆਪਕ ਸੋਚ ਕਾ ਹਿੱਸਾ ਹੈ।
1: ਸ਼੍ਰੀ ਮੋਦੀ ਨੇ ਕਿਹਾ ਕਿ ਇਹਨਾਂ ਜੰਗੀ ਜਹਾਜ਼ਾਂ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕਰਨਾ ਭਾਰਤ ਦੇ ਭਵਿੱਖ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਸਮੁੰਦਰੀ ਖੇਤਰ ਇੱਕ ਵਿਕਸਿਤ ਭਾਰਤ ਲਈ ਰੁਜ਼ਗਾਰ ਦਾ ਵੱਡਾ ਸਰੋਤ ਬਣ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰੱਖਿਆ ਉਤਪਾਦਨ ਅਤੇ ਰੱਖਿਆ ਬਰਾਮਦ ਵਿੱਚ ਬੇਮਿਸਾਲ ਵਾਧਾ ਹੋਇਆ ਹੈ।
2: 2014 ਤੱਕ ਦੇਸ਼ ਦਾ ਕੁੱਲ ਡਿਫੈਂਸ ਪ੍ਰੋਡਕਸ਼ਨ 40,000 ਕਰੋੜ ਰੁਪਏ ਕੇ ਆਸ ਪਾਸ ਥਾ। ਆਜ ਇਹ ਬੜ ਕਰ ਲਗਭਗ 1,80,000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਔਰ ਸਾਥੀਓ, ਇੱਕ ਤਰਫ ਦੇਸ਼ ਮੈਂ ਰਕਸ਼ਾ ਉਤਪਾਦਨ ਤੇਜ਼ੀ ਸੇ ਬੜਾ ਹੈ, ਦੂਸਰੀ ਤਰਫ ਹਮਾਰਾ ਡਿਫੈਂਸ ਐਕਸਪੋਰਟ ਅਭੂਤਪੂਰਵ ਗਤੀ ਸੇ ਬੜ ਰਹਾ ਹੈ।
1: ਸਮੁੰਦਰੀ ਫੌਜ ਅਨੁਸਾਰ ਇਹਨਾਂ ਤਿੰਨਾਂ ਸਮੁੰਦਰੀ ਜਹਾਜ਼ਾਂ ਵਿੱਚ 75% ਤੋਂ ਵੱਧ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਨੀਟ UG 2026 ਦੀ ਮੁੜ ਪ੍ਰੀਖਿਆ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਰਵਾਈ ਗਈ। ਇਹ ਪ੍ਰੀਖਿਆ ਦੇਸ਼ ਭਰ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ 'ਚ 14 ਸ਼ਹਿਰਾਂ ਵਿੱਚ ਹੋਈ। ਇਸ ਵਿੱਚ 22,79,000 ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ। ਪ੍ਰੀਖਿਆ ਲਈ ਬਹੁ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਜਿਸ ਵਿੱਚ CCTV ਨਿਗਰਾਨੀ, ਆਧਾਰ ਅਧਾਰਿਤ ਬਾਇਓਮੈਟ੍ਰਿਕ ਤਸਦੀਕ ਅਤੇ ਪ੍ਰਸ਼ਨ ਪੱਤਰਾਂ ਦੀ ਸੁਰੱਖਿਆ, ਆਵਾਜਾਈ ਲਈ GPS ਸਮਰੱਥ ਵਾਹਨਾਂ ਨਾਲ ਪੁਲਿਸ ਐਸਕੋਰਟ ਸ਼ਾਮਲ ਸਨ। ਪ੍ਰੀਖਿਆ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮੀ 5:15 ਵਜੇ ਤੱਕ ਹੋਈ। ਪ੍ਰੀਖਿਆ ਦੇ ਸੁਚਾਰੂ, ਸੁਰੱਖਿਅਤ ਅਤੇ ਪਾਰਦਰਸ਼ੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ 2,00,000 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਹਨਾਂ ਵਿੱਚ ਸੁਪਰਵਾਈਜ਼ਰ, ਕੋਆਰਡੀਨੇਟਰ, ਪੁਲਿਸ ਮੁਲਾਜ਼ਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਸਨ। ਰਾਸ਼ਟਰੀ ਜਾਂਚ ਏਜੰਸੀ ਨੇ ਗੁੰਮਰਾਹਕੁੰਨ ਸੂਚਨਾਵਾਂ ਅਤੇ ਕਿਸੇ ਵੀ ਸੰਭਾਵੀ ਰੁਕਾਵਟ ਨੂੰ ਰੋਕਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਲਗਾਤਾਰ ਨਿਗਰਾਨੀ ਵੀ ਕੀਤੀ। ਤਾਮਿਲਨਾਡੂ ਦੇ ਪੇਰੀਏਪੱਲਮ ਵਿੱਚ ਇੱਕ ਸਮੁੰਦਰੀ ਭੋਜਨ ਬਰਾਮਦ ਕੰਪਨੀ ਵਿੱਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। 70 ਤੋਂ ਵੱਧ ਮੁਲਾਜ਼ਮ ਗੈਸ ਨਾਲ ਪ੍ਰਭਾਵਿਤ ਹੋਏ ਨੇ। ਬਚਾਅ ਅਤੇ ਇਲਾਜ ਕਾਰਜ ਚੱਲ ਰਹੇ ਨੇ। ਮੌਤਾਂ ਦੀ ਗਿਣਤੀ ਵਧਣ ਦਾ ਡਰ ਹੈ। ਇਸ ਘਟਨਾ ਤੋਂ ਬਾਅਦ ਰਾਸ਼ਟਰੀ ਆਫਤ ਪ੍ਰਤੀਕ੍ਰਮ ਬਲ NDRF ਅਤੇ ਰਸਾਇਣਕ, ਜੈਵਿਕ ਅਤੇ ਪਰਮਾਣੂ ਆਫਤਾਂ ਨਾਲ ਨਿਪਟਣ ਵਾਲੀਆਂ ਵਿਸ਼ੇਸ਼ ਟੀਮਾਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਮੁੱਖ ਮੰਤਰੀ ਜੋਸਫ ਵਿਜੇ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਨੇ। ਉਨ੍ਹਾਂ ਨੇ 3 ਮੈਂਬਰੀ ਜਾਂਚ ਕਮੇਟੀ ਬਣਾਈ ਹੈ ਅਤੇ ਇਸ ਨੂੰ 24 ਘੰਟਿਆਂ ਦੇ ਅੰਦਰ ਆਪਣੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ ਅਤੇ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ। ਅੱਜ ਦੁਨੀਆ ਭਰ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਵਿਖੇ ਇੱਕ ਸਮਾਗਮ ਵਿੱਚ ਯੋਗ ਸੈਸ਼ਨ ਦੀ ਅਗਵਾਈ ਕੀਤੀ। ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਕੁਝ ਹਿੱਸਿਆਂ ਵਿੱਚ 21 ਜੂਨ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ ਅਤੇ ਯੋਗਾ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਸਮੂਹਕ ਜਸ਼ਨ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਸਿਰਫ ਸਰੀਰਕ ਕਸਰਤ ਨਹੀਂ ਹੈ, ਸਗੋਂ ਭਾਵਨਾਵਾਂ ਦਾ ਪ੍ਰਗਟਾਵਾ ਹੈ ਅਤੇ ਕਿਸੇ ਵੀ ਉਮਰ ਸਮੂਹ

0: ਸੀਮਤ ਨਹੀਂ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਯੋਗ ਸਾਨੂੰ ਸੰਤੁਲਿਤ ਜੀਵਨ ਜਿਉਣ ਅਤੇ ਮਾਨਸਿਕ ਸਿਹਤ ਰਾਹੀਂ ਸਰੀਰਕ ਸਿਹਤ ਦਾ ਰਾਹ ਲੱਭਣ ਵਿੱਚ ਮਦਦ ਕਰਦਾ ਹੈ।
1: ਯੋਗ ਹਮੇ ਜੀਵਨ ਕੋ ਬੈਲੈਂਸ ਵੇ ਮੇ ਜੀਨੇ ਕੀ ਕਲਾ ਸਿਖਾਤਾ ਹੈ। ਯੋਗ ਹਮੇ ਡੂ ਔਰ ਡੋਂਟ ਸਿਖਾਤਾ ਹੈ। ਔਰ ਜਬ ਹਮ ਹਮਾਰੇ ਸਰੀਰ ਕੋ ਸਹੀ ਢੰਗ ਸੇ ਚਲਾਨਾ ਸਿੱਖ ਲੇਤੇ ਹੈ ਤੋ ਸਵਾਸਥ ਹਮਾਰਾ ਸਵਭਾਵ ਬਨ ਜਾਤਾ ਹੈ। ਸਾਥੀਓ, ਯੋਗ ਕੇਵਲ ਹਮਾਰੇ ਸਰੀਰਕ ਸਵਾਸਥ ਪਰ ਹੀ ਫੋਕਸ ਨਹੀਂ ਕਰਤਾ। ਯੋਗ ਮਾਨਸਿਕ ਸਵਾਸਥ ਸੇ ਸਰੀਰਕ ਸਵਾਸਥ ਕਾ ਮਾਰਗ ਦਿਖਾਤਾ ਹੈ।
0: ਸ਼੍ਰੀ ਮੋਦੀ ਨੇ ਕਿਹਾ ਕਿ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਯੋਗ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਅੱਜ ਲੱਦਾਖ ਦੇ ਲੇਹ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਉਹਨਾਂ ਨੇ ਨਾਗਰਿਕਾਂ ਨੂੰ ਇੱਕ ਸਿਹਤਮੰਦ, ਖੁਸ਼ਹਾਲ ਅਤੇ ਸ਼ਾਂਤੀਪੂਰਨ ਸਮਾਜ ਲਈ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਵਿੱਚ ਵੀ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ

0: ਪ੍ਰਦੇਸ਼ ਦੇ ਜਬਲਪੁਰ ਵਿੱਚ ਯੋਗ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਅੱਜ ਲੱਦਾਖ ਦੇ ਲੇਹ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਉਹਨਾਂ ਨੇ ਨਾਗਰਿਕਾਂ ਨੂੰ ਇੱਕ ਸਿਹਤਮੰਦ, ਖੁਸ਼ਹਾਲ ਅਤੇ ਸ਼ਾਂਤੀਪੂਰਨ ਸਮਾਜ ਲਈ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਵਿੱਚ ਵੀ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ ਵੱਖ ਸਰਕਾਰੀ ਅਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਯੋਗ ਸੈਸ਼ਨ ਕਰਵਾਏ ਗਏ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਜਲੰਧਰ ਨੇੜੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਆਯੋਜਿਤ ਯੋਗ ਸੈਸ਼ਨ ਵਿੱਚ ਹਿੱਸਾ ਲਿਆ। ਉਹਨਾਂ ਨੇ ਸੂਬੇ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ।
1: ਪੰਜਾਬ ਦੇ ਲੋਕੋ ਕੋ ਨਿਸ਼ਚਿਤ ਰੂਪ ਸੇ ਆਜ ਉਨਕੇ ਸਾਥ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਕਰ ਵਹਾਂ ਕੇ ਯੁਵਾ ਸਾਥੀਓਂ ਕੋ LPU ਕੇ ਆਪਣੇ ਸਭੀ ਸੰਸਥਾ ਕੇ ਲੋਗੋ ਕੇ ਸਾਥ ਮਨਾਇਆ ਹੂੰ। ਮੁਝੇ ਪੂਰੀ ਉਮੀਦ ਹੈ ਪੰਜਾਬ ਆਪਣੇ ਭਵਿਸ਼ ਕੇ ਲੀਏ, ਪੰਜਾਬ ਜਿਸ ਪ੍ਰਕਾਰ ਸੇ ਆਪਣੇ ਸੰਘਰਸ਼, ਆਪਣੇ ਪਰਿਸ਼ਰਮ, ਆਪਣੀ ਮਿਹਨਤ ਕੇ ਲੀਏ ਜਾਣਾ ਜਾਤਾ ਹੈ, ਔਰ ਮੈਂ ਮਾਨਤਾ ਹੂੰ ਕਿ ਪੰਜਾਬ ਕੇ ਲੋਗੋ ਨੇ ਹਮੇਸ਼ਾ ਸੰਘਰਸ਼ ਕਰਕੇ ਆਪਣਾ ਮੁਕਾਮ ਪਾਇਆ ਹੈ, ਤੋ ਨਿਸ਼ਚਿਤ ਰੂਪ ਸੇ ਇਸ ਅੰਤਰਰਾਸ਼ਟਰੀ ਯੋਗਾ ਦਿਵਸ ਕੇ ਅਵਸਰ ਤੇ ਡਰਗਸ ਕੋ ਨੋ ਕਹੇਂਗੇ ਔਰ ਡਰਗਸ ਕੇ ਮਾਦ ਕੋ ਸਮਾਪਤ ਕਰਕੇ ਸਮਾਜ ਔਰ ਯੁਵਾ ਸਾਥੀਓਂ ਕੇ ਬੀਚ ਮੇਂ ਨਿਸ਼ਚਿਤ ਰੂਪ ਸੇ ਇੱਕ ਉਜਵਲ ਪੰਜਾਬ, ਜਹਾਂ ਪਰ ਵਿਕਸਿਤ ਭਾਰਤ ਦਾ ਸਪਨਾ ਹੈ, ਵਹੀਂ ਵਿਕਸਿਤ ਪੰਜਾਬ ਬਣੇ, ਇਸ ਦਿਸ਼ਾ ਮੇਂ ਹਮ ਆਗੇ ਬੜੇ।
0: ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਵਿੱਚ ਅਟਾਰੀ ਵਾਹਗਾ ਸਾਂਝੀ ਚੈੱਕ ਪੋਸਟ, ਕਰਤਾਰਪੁਰ ਸਾਹਿਬ ਕੋਰੀਡੋਰ, ਫਿਰੋਜ਼ਪੁਰ ਵਿੱਚ ਹਸੈਨੀਵਾਲਾ ਸਾਂਝੀ ਚੈੱਕ ਪੋਸਟ ਅਤੇ ਫਾਜ਼ਿਲਕਾ ਸਰਹੱਦ ਤੇ ਸਾਦਕੀ ਚੈੱਕ ਪੋਸਟ ਦੇ ਨਾਲ ਨਾਲ ਰਾਜ ਵਿੱਚ ਹੈੱਡਕੁਆਟਰ ਅਤੇ ਹੋਰ ਯੂਨਿਟਾਂ ਵਿੱਚ ਯੋਗ ਸਮਾਗਮ ਕਰਵਾਏ। ਅਟਾਰੀ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁਣ BS ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜਲੇ ਨੇ ਸਰਹੱਦੀ ਪਿੰਡ ਵਾਸੀਆਂ ਸਮੇਤ ਹਿੱਸਾ ਲੈਣ ਵਾਲੇ ਲੋਕਾਂ ਨੂੰ ਯੋਗ ਨੂੰ ਆਪਣੀ ਰੋਜ਼ਮਰਾ ਜ਼ਿੰਦਗੀ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਕੇਂਦਰੀ ਸੰਚਾਰ ਬਿਊਰੋ ਅਤੇ ਪੰਜਾਬ ਅਤੇ ਚੰਡੀਗੜ੍ਹ ਸਥਿਤ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਹੋਰ ਇਕਾਈਆਂ ਨੇ ਵੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਅਮਰੀਕਾ ਅਤੇ ਈਰਾਨ ਵਿਚਕਾਰ ਇੱਕ ਨਾਜ਼ੁਕ ਅੰਤਰਮ ਸਮਝੌਤੇ ਨੂੰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਅੱਜ ਸਵਿਟਜ਼ਰਲੈਂਡ ਦੇ ਬਰਗਨਸਟੋਕ ਵਿੱਚ ਗੱਲਬਾਤ ਸ਼ੁਰੂ ਹੋ ਗਈ ਹੈ। ਇਹ ਗੱਲਬਾਤ ਕਤਰ ਅਤੇ ਪਾਕਿਸਤਾਨ ਦੀ ਸਾਲਸੀ ਹੇਠ ਹੋ ਰਹੀ ਹੈ। ਅਮਰੀਕੀ ਵਫਦ ਦੀ ਅਗਵਾਈ ਉਪ ਰਾਸ਼ਟਰਪਤੀ JD Vance ਕਰ ਰਹੇ ਨੇ ਅਤੇ ਈਰਾਨੀ ਵਫਦ ਦੀ ਅਗਵਾਈ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲੀਬਾਫ ਅਤੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਕਰ ਰਹੇ ਨੇ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਈਰਾਨ ਨੇ ਕਿਹਾ ਹੈ ਕਿ ਇਜ਼ਰਾਈਲ ਦੇ ਲੈਬਨਾਨ 'ਤੇ ਲਗਾਤਾਰ ਹਮਲਿਆਂ ਕਾਰਨ ਹੌਰਮੁਜ਼ ਜਲਮਾਰਗ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਅਮਰੀਕੀ ਫੌਜ ਦਾ ਕਹਿਣਾ ਹੈ ਕਿ ਜਲਮਾਰਗ ਸਾਰੇ ਜਹਾਜ਼ਾਂ ਲਈ ਖੁੱਲ੍ਹਾ ਹੈ। ਹਾਕੀ ਵਿੱਚ ਭਾਰਤ ਨੇ ਅੱਜ ਆਕਲੈਂਡ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤੀ ਟੀਮ ਨੇ FIH ਮਹਿਲਾ ਪ੍ਰੋ ਲੀਗ ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਵੱਲੋਂ ਨਵਨੀਤ ਕੌਰ ਅਤੇ ਸੁਨੇਲਿਤਾ ਟੋਪੂ ਨੇ ਗੋਲ ਕੀਤੇ। ਭਾਰਤ ਦੀ ਲਾਲ ਰੇਮ ਸਿਆਮੀ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਇਹ ਭਾਰਤ ਦਾ ਦੂਜਾ ਨੇਸ਼ਨਸ ਕੱਪ ਖਿਤਾਬ ਹੈ। ਇਸ ਤੋਂ ਪਹਿਲਾਂ ਭਾਰਤ ਨੇ 2022 ਵਿੱਚ ਇਹ ਕੱਪ ਜਿੱਤਿਆ ਸੀ। ਟੀਮਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਹਾਕੀ ਇੰਡੀਆ ਨੇ ਹਰੇਕ ਖਿਡਾਰੀ ਲਈ 3 ਲੱਖ ਰੁਪਏ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਲਈ 1.5 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਮਹਿਲਾ ਹਾਕੀ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ। ਕ੍ਰਿਕਟ ਵਿੱਚ ਇੰਡੀਆ ਏ ਨੇ ਅੱਜ ਦੰਬੂਲਾ ਵਿੱਚ 3 ਦੇਸ਼ਾਂ ਦੀ ਲੜੀ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਸ੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਨਿਰਮਿਤ ਸਮੁੰਦਰੀ ਫੌਜ ਦੇ 3 ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। NEET UG 2026 ਦੀ ਮੁੜ ਪ੍ਰੀਖਿਆ 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਰਵਾਈ ਗਈ। ਤਾਮਿਲਨਾਡੂ ਦੇ ਪੇਰੀਆਪਲਾਇਮ ਵਿੱਚ ਇੱਕ ਸਮੁੰਦਰੀ ਭੋਜਨ ਬਰਾਮਦ ਕੰਪਨੀ ਵਿੱਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੰਜਾਬ ਸਮੇਤ ਦੁਨੀਆ ਭਰ ਵਿੱਚ ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਵਿਸ਼ੇਸ਼ ਪ੍ਰੋਗਰਾਮ ਵੰਨਿਆ ਜੀਵਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:45 ਹੋ ਚੁੱਕੇ ਨੇ। ਪੇਸ਼ ਹੈ ਪ੍ਰੋਗਰਾਮ ਵਗਦੇ ਪਾਣੀ। ਅੱਜ ਦੇ ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਜਸਵਿੰਦਰ ਦੂਧਾ ਦਾ ਕਵਿਤਾ ਪਾਠ।
1: ਸੋਚਾਂ ਵਿੱਚ ਪੈ ਜਾਵਾਂ ਅਕਸਰ ਆਕੇ ਬੁੱਢੇ ਰੁੱਖਾਂ ਥੱਲੇ, ਸੋਚਾਂ ਵਿੱਚ ਪੈ ਜਾਵਾਂ ਅਕਸਰ ਆਕੇ ਬੁੱਢੇ ਰੁੱਖਾਂ ਥੱਲੇ, ਜੀਵਨ ਦੇ ਆਖਰ ਵਿੱਚ ਆਕੇ

ਹੀ ਰਹਿ ਜਾਂਦਾ ਮੇਰੇ ਪੱਲੇ। ਮੇਰਾ ਛਿਕਵਾ ਨਹੀਂ ਕਿਸੇ 'ਤੇ, ਮੇਰੀ ਕਿਸਮਤ ਵਿੱਚ ਹੈ ਲਿਖਿਆ। ਮੇਰਾ ਛਿਕਵਾ ਨਹੀਂ ਕਿਸੇ 'ਤੇ, ਮੇਰੀ ਕਿਸਮਤ ਵਿੱਚ ਹੈ ਲਿਖਿਆ। ਰਾਹਾਂ ਵਿੱਚ ਭਟਕਣਾ ਯਾਰਾ, ਇੱਦਾਂ ਹੀ ਮੈਂ ਕੱਲਮ ਕੱਲੇ। ਸ਼ੁਭ ਇਛਾਵਾਂ ਦੇਤਾ ਕਾਰਡ, ਆਉਂਦੇ ਸਨ ਹਰ ਸਾਲ ਹੀ ਮੈਨੂੰ। ਐ ਪਰ ਕੌਣ ਹੈ ਜਿਸਨੇ ਮੈਨੂੰ ਕਾਰਡ ਦੀ ਥਾਂ ਫੁੱਲ ਨਿਕੱਲੇ। ਜੇ ਮੈਂ ਜੀਵਨ ਵਿੱਚੋਂ ਤੇਰੀਆਂ ਯਾਦਾਂ ਨੂੰ ਕਰ ਦੇਵਾਂ ਮਨਫੀ, ਜੇ ਮੈਂ ਜੀਵਨ ਵਿੱਚੋਂ ਤੇਰੀਆਂ ਯਾਦਾਂ ਨੂੰ ਕਰ ਦੇਵਾਂ ਮਨਫੀ, ਬਾਕੀ ਬਸ ਫਿਰ ਰਹਿ ਜਾਣਾ ਮਿੱਤਰਾ, ਮਨਫੀ ਮਨਫੀ ਮੇਰੇ ਪੱਲੇ। ਕਮਰੇ ਵਿੱਚ ਜਦ ਹੋਵਾਂ ਇਕੱਲਾ, ਅਕਸਰ ਹੀ ਮੈਂ ਡਰ ਜਾਂਦਾ ਹਾਂ। ਸ਼ੀਸ਼ੇ ਵਿੱਚੋਂ ਜਾਪੇ ਮੈਨੂੰ, ਤੱਕਦਾ ਕੋਈ ਮੇਰੀ ਬੱਲੇ। ਆਪਣਾ ਰਾਂਝਾ ਰਾਜੀ ਰੱਖੀ, ਆਪਣਾ ਰਾਂਝਾ ਰਾਜੀ ਰੱਖੀ, ਮੇਰੇ ਬਾਰੇ ਨਾ ਤੂੰ ਸੋਚੀ, ਜਿਹੜੀ ਗੱਲੇ ਤੂੰ ਹੈ ਰਾਜੀ, ਰਾਜੀ ਮੈਂ ਵੀ ਉਸੇ ਗੱਲੇ। ਰਲ ਕੇ ਦੇਖੇ ਸੀ ਜੋ ਸੁਪਨੇ, ਰਲ ਕੇ ਦੇਖੇ ਸੀ ਜੋ ਸੁਪਨੇ, ਆਪਾਂ ਆਪਣੇ ਜੀਵਨ ਬਾਰੇ, ਹੁਣ ਵੀ ਸੋਚਾਂ ਵਿੱਚ ਆ ਜਾਂਦੇ, ਭੁੱਲੇ ਭਟਕੇ ਝੱਲੇ ਝੱਲੇ। ਜੀਵਨ ਦੇ ਵਿੱਚ ਕੀ ਕੁਝ ਖੱਟਿਆ, ਜੀਵਨ ਦੇ ਵਿੱਚ ਕੀ ਕੁਝ ਖੱਟਿਆ, ਜਦ ਵੀ ਬਹਿ ਕੇ ਸੋਚਣ ਲੱਗਾਂ, ਹੋਠਾਂ ਉੱਤੇ ਹੋਂਕੇ ਚੱਲੇ, ਅੱਖਾਂ ਵਿੱਚੋਂ ਅੱਥਰੂ ਚੱਲੇ। ਅਗਲੀ ਗਜ਼ਲ ਪੇਸ਼ ਹੈ ਜੀ। ਦੇਵਤੇ ਅਤੇ ਦਾਨਵਾਂ ਵਿੱਚ ਖੜ੍ਹਾ ਇੱਕ ਆਦਮੀ ਹਾਂ, ਦੇਵਤੇ ਅਤੇ ਦਾਨਵਾਂ ਵਿੱਚ ਖੜ੍ਹਾ ਇੱਕ ਆਦਮੀ ਹਾਂ, ਇਸ ਲਈ ਤਾਂ ਸ਼ਹਿਰ ਤੇਰੇ ਵਿੱਚ ਅੱਜ ਵੀ ਅਜਨਬੀ ਹਾਂ। ਕੌਣ ਸੁਣਦਾ ਚੀਕ ਮੇਰੀ, ਕੌਣ ਮੇਰੇ ਕੋਲ ਆਉਂਦਾ, ਵਿਹਲਿਆਂ ਵਿੱਚ ਵੱਜਦੀ ਇੱਕ ਬੇਸੁਰੀ ਮੈਂ ਬੰਸਰੀ ਹਾਂ। ਸ਼ਹਿਰ ਲੈ ਕੇ ਆਈ ਹੈ ਜਿੰਦਣੀ ਕਤਲ ਕਰਾਵਣ ਨੂੰ ਮੇਰੀ, ਆ ਕੇ ਨਰਸਿੰਗ ਹੋਮ ਵਿੱਚ ਮੈਂ ਜ਼ਿੰਦਗੀ ਨੂੰ ਤਰਸਦੀ ਹਾਂ। ਇਨਕਲਾਬੀ ਤੋਂ ਬਣਾਤਾ ਉਗਰਵਾਦੀ ਮੈਨੂੰ ਜਿਸਨੇ, ਮੌਤ ਦੇ ਫਰਮਾਨ ਉੱਤੇ ਗਲਤ ਪਾਈ ਮੈਂ ਸਹੀ ਹਾਂ। ਜਦ ਵੀ ਉਹ ਮਿਲਦੀ ਹੈ, ਮਿਲ ਕੇ ਮੈਨੂੰ ਅਕਸਰ ਆਖਦੀ ਹੈ, ਦੇਖ ਮੇਰੇ ਵੱਲ ਕਦੇ ਤੂੰ, ਮੈਂ ਤੇਰੇ ਦਿਲ ਦੀ ਖੁਸ਼ੀ ਹਾਂ। ਰਹਿਣ ਮੇਰਾ ਘਰ ਤੇਰੇ ਹੋਣਾ ਨਹੀਂ ਹੈ ਕਿਉਂਕਿ ਜਾਰਾ, ਝੁੱਗੀਆਂ ਦੀ ਚਮਕ ਦੀ ਮੱਧਮ ਜਿਹੀ ਮੈਂ ਰੌਸ਼ਨੀ ਹਾਂ। ਇਸ ਤਰ੍ਹਾਂ ਤਾਂ ਕੋਹ ਮੈਨੂੰ, ਮਰ ਹੀ ਨਾ ਜਾਵਾਂ ਮੈਂ ਕਿਤੇ, ਦੇਖ ਮੇਰੇ ਵੱਲ ਤੂੰ, ਪੱਥਰ ਨਹੀਂ ਮੈਂ ਇੱਕ ਜ਼ਿੰਦਗੀ ਹਾਂ। ਅਗਲੀ ਗਜ਼ਲ ਹੈ ਜੀ ਮੇਰੀ। ਠੇਡੇ ਖਾਂਦੇ ਖਾਂਦੇ ਅਕਸਰ ਮੰਜ਼ਿਲ ਸਰ ਕਰ ਕੁਰ ਜਾਵਾਂਗੇ, ਜਾਂ ਫਿਰ ਰਾਹਾਂ ਦੇ ਵਿੱਚ ਹੀ ਕਿਧਰੇ ਪਾਗਲ ਹੋ ਮਰ ਮੁਰ ਜਾਵਾਂਗੇ। ਦੂਰੋਂ ਚੱਲ ਕੇ ਤੇਰੇ ਦਰ 'ਤੇ ਆਏ ਹਾਂ ਤੈਨੂੰ ਦੁੱਖ ਦੱਸਣ ਲਈ, ਜੇ ਤੂੰ ਨਾ ਦੁੱਖ ਸੁਣੇ ਸਾਡੇ, ਫਿਰ ਕਿਸ 'ਤੇ ਦਰ ਦੁਰ ਜਾਵਾਂਗੇ। ਚਿੰਤਾ ਕਰਿਆ ਨਾ ਕਰ ਮੇਰੀ, ਚਿੰਤਾ ਕਰਿਆ ਨਾ ਕਰ ਮੇਰੀ, ਮੇਰੀ ਕਿਸਮਤ ਵਿੱਚ ਭਟਕਣ ਹੈ, ਆਖਰ ਤਰਤ ਦੇ ਬੰਦੇ ਹਾਂ, ਹਰ ਦੁੱਖ ਜਰ ਜੁਰ ਜਾਵਾਂਗੇ। ਛੱਡ ਚੱਲਿਆ ਜਾ ਤੂੰ ਵੀ ਯਾਰਾ, ਛੱਡ ਚੱਲਿਆ ਜਾ ਤੂੰ ਵੀ ਯਾਰਾ, ਸਾਡਾ ਸਾਥ ਗਵਾਰਾ ਜੇ ਨਹੀਂ। ਐ ਪਰ ਕਦੇ ਵੀ ਤੂੰ ਨਾ ਸਮਝੀ, ਇਕੱਲੇ ਰਹਿ ਡਰ ਡੁਰ ਜਾਵਾਂਗੇ। ਤੇਰੀ ਨਗਰੀ ਵਿੱਚ ਆਏ ਹਾਂ, ਤੇਰੀ ਨਗਰੀ ਵਿੱਚ ਆਏ ਹਾਂ, ਹੁਣ ਇੱਕ ਪੱਕੀ ਸੋਚ ਬਣਾ ਕੇ, ਜਿੱਤ ਕੇ ਜਾਣਾ ਜਾਂ ਫਿਰ ਚੌਂਕ 'ਚ ਆਪਣਾ ਸਿਰ ਧਰ ਤੁਰ ਜਾਵਾਂਗੇ। ਮੇਰੀ ਚਿੰਤਾ ਛੱਡ ਕੇ ਹੁਣ ਤੂੰ ਆਪ ਕਿਨਾਰੇ ਚੱਲਿਆ ਜਾ, ਮੇਰੀ ਚਿੰਤਾ ਛੱਡ ਕੇ ਤੂੰ ਆਪ ਕਿਨਾਰੇ ਚੱਲਿਆ ਜਾ, ਸਾਡੀ ਕਿਸਮਤ ਵਿੱਚ ਜੇ ਹੋਇਆ ਆਪਾਂ ਵੀ ਤਰ ਤੁਰ ਜਾਵਾਂਗੇ। ਉਮਰਾਂ ਬੀਤੀ ਸਫਰਾਂ ਦੇ ਵਿੱਚ, ਉਮਰਾਂ ਬੀਤੀ ਸਫਰਾਂ ਦੇ ਵਿੱਚ, ਜੀਆਂ ਦੇ ਚਿਹਰੇ ਵੀ ਭੁੱਲ ਗਏ, ਕੀ ਕਰਦੇ ਜੀ ਪਹਿਚਾਨਣਗੇ, ਵਾਪਸ ਜਦ ਘਰ ਕੁਰ ਜਾਵਾਂਗੇ। ਮਰਮ ਦੇਖ ਕੇ ਉਹਦੇ ਹੱਥਾਂ ਵਿੱਚ ਮੇਰੇ ਦਿਲ ਦੇ ਛਾਲੇ ਬੋਲੇ, ਛੱਡ ਪਰੇ ਹਮਦਰਦੀ ਝੂਠੀ, ਆਪੇ ਹੀ ਭਰਪੁਰ ਜਾਵਾਂਗੇ। ਅਗਲੀ ਗਜ਼ਲ ਹੈ ਜੀ। ਉੱਚੇ ਲੰਮੇ ਰੁੱਖ ਅਸਾਂ ਤਾਂ ਗਮਲਿਆਂ ਜੋਗੇ ਕਰ ਲਏ ਨੇ, ਪਿੱਪਲ ਬੋੜ ਤੂਤ ਸਰੂੰ ਵੀ ਕਮਰਿਆਂ ਦੇ ਵਿੱਚ ਧਰ ਲਏ ਨੇ। ਇੱਛਾ ਬਹੁਤ ਸੀ ਸਾਨੂੰ ਉੱਚਾ ਅਸਮਾਨਾਂ ਵਿੱਚ ਉੱਡਣ ਦੀ, ਇਸੇ ਇੱਛਾ ਦੀ ਧੁਨ ਵਿੱਚ ਤੜਵਾ ਆਪਣੇ ਪਰ ਲਏ ਨੇ। ਹੁਣ ਨਾ ਚਿੜੀਆਂ ਦੀ ਚੀਂਚੀ, ਨਾ ਮਸਤ ਹਵਾ ਦੇ ਬੁੱਲੇ ਹਨ, ਕਾਨੇ ਬੱਲੀਆਂ ਦੀ ਛੱਤ ਦੀ ਥਾਂ ਲੈਂਟਰ ਸਿਰ 'ਤੇ ਧਰ ਲਏ ਨੇ। ਮੇਰੇ ਆਪਣੇ ਨੇ ਮਾਰਨਗੇ, ਮਲਮ ਵੀ ਲਾਉਣਗੇ ਉਹ, ਮੇਰੇ ਆਪਣੇ ਨੇ ਮਾਰਨਗੇ, ਮਲਮ ਵੀ ਲਾਉਣਗੇ ਉਹ, ਇਹੀ ਸੋਚ ਕੇ ਮੈਂ ਫਟ ਸਾਰੇ ਚੁੱਪ ਚੁਪੀਤੇ ਜਰ ਲਏ ਨੇ। ਕਿਸ ਨੂੰ ਹੁਣ ਇਲਜ਼ਾਮ ਦੇਵਾਂਗੇ, ਹੜ ਵਿੱਚ ਰੁੜ ਗਏ ਘਰਾਂ ਦਾ ਸਾਗਰ ਕੰਢੇ ਜਦੋਂ ਰੇਤ ਦੇ ਬਣਾ ਆਪਣੇ ਘਰ ਲਏ ਨੇ। ਕੀ ਉਹਨਾਂ ਨੂੰ ਚੈਨ ਮਿਲੇਗਾ, ਕਿੰਝ ਤਰੱਕੀ ਕਰਨਗੇ ਉਹ, ਜਿਨ੍ਹਾਂ ਆਪਣਿਆਂ ਨੂੰ ਛੱਡ ਕੇ

0: ਮੱਲ ਗੈਰਾਂ ਦੇ ਦਰ ਲਏ ਨੇ। ਜੇ ਉਹਨਾਂ ਦੇ ਸੀਨੇ ਦਿਲ ਹੈ, ਜੇ ਦਿਲ ਵਿੱਚ ਅਹਿਸਾਸ ਹੈ ਤਾਂ ਨੈਣਾਂ ਵਿੱਚ ਡੁੱਬ ਜਾਵਣਗੇ, ਭਾਵੇਂ ਡੂੰਘੇ ਸਾਗਰ ਤਰ ਲਏ ਨੇ। ਤਾਂ ਕਿ ਕਿਸੇ ਦੇ ਜ਼ੁਲਮ ਜਾਂ ਬਖਸ਼ਿਸ਼ ਦਾ ਨਾ ਦਿਲ ਮੁਹਤਾਜ ਰਹੇ, ਖੁਸ਼ੀਆਂ ਛੱਡ ਕੇ ਗਮ ਸਾਰੇ ਆਪਣੇ ਵੱਲ ਕਰ ਲਏ ਨੇ। ਤੇਰੀ ਗੱਲ ਨਾ ਸੁਣੀ ਕਦੇ, ਨਾ ਦੇਖਿਆ ਤੇਰੇ ਵੱਲ ਜਿਨ੍ਹਾਂ, ਉਹਨਾਂ ਨੂੰ ਤੂੰ ਤੱਕ ਜਸਵਿੰਦਰ ਨੈਣ ਆਪਣੇ ਕਿਉਂ ਭਰ ਲਏ ਨੇ। ਅਗਲੀ ਗਜ਼ਲ ਹੈ ਜੀ, ਸ਼ਹਿਰ ਤੇਰੇ 'ਚੋਂ ਇਹ ਮੈਨੂੰ ਰੁਤਬਾ ਹੋਇਆ ਹਾਸਲ, ਸ਼ਹਿਰ ਤੇਰੇ 'ਚੋਂ ਇਹ ਮੈਨੂੰ ਰੁਤਬਾ ਹੋਇਆ ਹਾਸਲ, ਦੇਖ ਮੈਨੂੰ ਕਹਿਣ ਲੱਗੇ ਲੋਕ ਪਾਗਲ ਪਾਗਲ, ਚਾਹਿਆ ਜਦ ਮੈਂ ਉਸਨੂੰ ਮਿਲਣਾ ਉਹ ਮੂੰਹ ਫੇਰ ਗਿਆ, ਚਾਹਿਆ ਜਦ ਮੈਂ ਉਸਨੂੰ ਮਿਲਣਾ ਉਹ ਮੂੰਹ ਫੇਰ ਗਿਆ, ਰਹਿ ਨਵਾਂ ਅਖਵਾ ਰਿਹਾ ਹੈ ਜਿਹੜਾ ਬੰਦਾ ਅੱਜ ਕੱਲ੍ਹ, ਮੈਂ ਕਿਹਾ ਲੋਕੋ ਛੱਡੋ ਪੱਥਰ ਅਤੇ ਖੁਦ ਨੂੰ ਪੂਜੋ, ਮੈਂ ਕਿਹਾ ਲੋਕੋ ਛੱਡੋ ਪੱਥਰ ਅਤੇ ਖੁਦ ਨੂੰ ਪੂਜੋ, ਕਹਿਣ ਲੱਗੇ ਬੇਵਕੂਫਾ ਰਾਹ ਇਸ ਤੂੰ ਹੀ ਚੱਲ, ਬਹੁਤ ਚਾਹਾਂ ਸਭ ਝਮੇਲੇ ਛੱਡ ਸਿਧਾਰਥ ਹੋ ਜਾਂ, ਬਹੁਤ ਚਾਹਾਂ ਸਭ ਝਮੇਲੇ ਛੱਡ ਸਿਧਾਰਥ ਹੋ ਜਾਂ, ਛੱਡਦੀ ਨਹੀਂ ਮੈਨੂੰ ਹੈ ਪਰ ਰਿਸ਼ਤਿਆਂ ਦੀ ਦਲ ਦਲ, ਨਾਲ ਮੇਰੇ ਫਰਕ ਨਾ ਕਰਦਾ ਮੇਰਾ ਰਹਿਨਮਾ ਜੇ, ਨਾਲ ਮੇਰੇ ਫਰਕ ਨਾ ਕਰਦਾ ਮੇਰਾ ਰਹਿਨਮਾ ਜੇ, ਮੈਨੂੰ ਵੀ ਮਿਲ ਜਾਣੀ ਸੀ ਹੁਣ ਤੱਕ ਮੇਰੀ ਮੰਜ਼ਿਲ, ਬਾਤ ਪਾਉਂਦੇ ਹੋ ਤੁਸੀਂ ਜਿਸ ਦਰਦ ਦੀ ਅੱਜ ਕੱਲ੍ਹ ਯਾਰੋ, ਬਾਤ ਪਾਉਂਦੇ ਹੋ ਤੁਸੀਂ ਜਿਸ ਦਰਦ ਦੀ ਅੱਜ ਕੱਲ੍ਹ ਯਾਰੋ, ਦਰਦ ਉਹ ਮੈਂ ਆਪ ਹੰਡਾਇਆ ਹੈ ਹਰ ਸਾਹ ਹਰ ਪਲ, ਮੇਰੀ ਦਿਲਗੀਰੀ ਦਾ ਕਾਰਨ ਆਸ਼ਕੀ ਹੀ ਨਹੀਂ ਸੀ, ਮੇਰੀ ਦਿਲਗੀਰੀ ਦਾ ਕਾਰਨ ਆਸ਼ਕੀ ਹੀ ਨਹੀਂ ਸੀ, ਹੋਰ ਵੀ ਹੋਈ ਹੈ ਯਾਰੋ ਜ਼ਿੰਦਗੀ ਦੇ ਵਿੱਚ ਹਲਚਲ। ਅਗਲੀ ਗਜ਼ਲ ਹੈ ਜੀ, ਥੱਕਿਆ ਟੁੱਟਿਆ ਘਰ ਨੂੰ ਆਵਾਂ, ਘਰ ਵੀ ਆਪਣਾ ਆਪ ਪਾਵਾਂ, ਦੱਸੋ ਘਰ ਦੀ ਤੂੰ ਤੂੰ ਮੈਂ ਤੋਂ ਕਿਧਰੇ ਜਾ ਮੁਕਤੀ ਪਾਵਾਂ, ਧੁੱਪ ਵਿੱਚ ਖੜ ਕੇ ਲੱਭਦਾ ਹੈ ਪਾਗਲ ਮਨ ਛਾਂ ਦਾ ਸਰਨਾਵਾਂ, ਸਿਰ 'ਤੇ ਹੁੰਦਾ ਸੂਰਜ ਹੈ ਜਦ ਲੱਭਦਾ ਨਹੀਂ ਆਪਣਾ ਵੀ ਸਰਨਾਵਾਂ, ਤੇਰੀ ਨਗਰੀ ਦੇ ਵਿੱਚ ਦੇਖੇ ਲੋਕ ਜਦੋਂ ਸੜਕਾਂ 'ਤੇ ਸੜਦੇ, ਤੇਰੀ ਨਗਰੀ ਦੇ ਵਿੱਚ ਦੇਖੇ ਲੋਕ ਜਦੋਂ ਸੜਕਾਂ 'ਤੇ ਸੜਦੇ, ਉਦੋਂ ਮੇਰਾ ਚਿੱਤ ਕੀਤਾ ਮੈਂ ਇਸ ਨਗਰੀ ਵਿੱਚ ਰੁੱਖ ਬਣ ਜਾਵਾਂ, ਘਰ ਤੋਂ ਬਾਹਰ ਆ ਕੇ ਯਾਰੋ, ਘਰ ਤੋਂ ਬਾਹਰ ਆ ਕੇ ਯਾਰੋ, ਹਰ ਵਾਰੀ ਮੈਂ ਗੁੰਮ ਜਾਂਦਾ ਹਾਂ ਅਕਸਰ ਹੀ ਭੁੱਲ ਜਾਵਣ ਮੈਨੂੰ ਘਰ ਨੂੰ ਵਾਪਸ ਜਾਂਦੀਆਂ ਰਾਵਾਂ, ਮੇਰੇ ਘਰ ਹੁਣ ਕਿਸਨੇ ਆਉਣਾ, ਮੇਰੇ ਘਰ ਹੁਣ ਕਿਸਨੇ ਆਉਣਾ, ਕੋਈ ਨਹੀਂ ਹੁਣ ਮੇਰਾ ਬੇਲੀ, ਐਵੇਂ ਕਿਉਂ ਤੂੰ ਕਾਂ ਕਾਂ ਲਾਈ ਹੈ ਕੋਠੇ ਉੱਤੋਂ ਉੜ ਜਾ ਕਾਵਾਂ, ਜਿਸ ਨੂੰ ਚੇਤੇ ਕਰ ਕਰ ਰੋਵੇਂ, ਜਿਸ ਨੂੰ ਚੇਤੇ ਕਰ ਕਰ ਰੋਵੇਂ, ਰਾਤ ਦਿਨੇ ਪਾਗਲ ਦਿਲ ਮੇਰਾ, ਮੁੜ ਨਾ ਆਉਣਾ ਉਸਨੇ ਕਦੇ ਵੀ, ਮੈਂ ਦਿਲ ਨੂੰ ਕਿੱਦਾਂ ਸਮਝਾਵਾਂ, ਗਮ ਦੇ ਨੇਰੇ ਨੇ ਖਾ ਲੈਣਾ, ਗਮ ਦੇ ਨੇਰੇ ਨੇ ਖਾ ਲੈਣਾ ਆਖਰ ਇਹ ਵੀ ਇੱਕ ਨਾ ਇੱਕ ਦਿਨ, ਗਮ ਦੇ ਨੇਰੇ ਨੇ ਖਾ ਲੈਣਾ ਆਖਰ ਇਹ ਵੀ ਇੱਕ ਨਾ ਇੱਕ ਦਿਨ, ਚਮਕੇ ਜੋ ਜੁਗਨੂੰ ਜਸਵਿੰਦਰ ਸੋਚਾਂ ਦੇ ਵਿੱਚ ਟਾਵਾਂ ਟਾਵਾਂ। ਅਗਲੀ ਗਜ਼ਲ ਹੈ ਜੀ, ਮੁੱਕਣੀ ਨਾ ਇੰਜ ਆਪਣੀ ਭਟਕਣ ਸੁਣ ਲਾ ਮੇਰੀਏ ਰੂਹੇ, ਮੁੱਕਣੀ ਨਾ ਇੰਜ ਆਪਣੀ ਭਟਕਣ ਸੁਣ ਲਾ ਮੇਰੀਏ ਰੂਹੇ, ਚੱਲ ਉੱਠ ਆਪਾਂ ਜਾ ਕੇ ਮੱਲੀਏ ਦਰਵੇਸ਼ਾਂ ਦੇ ਬੂਹੇ, ਮੇਰੇ ਜੀਵਨ ਵਿੱਚੋਂ ਹਨੇਰਾ, ਮੇਰੇ ਜੀਵਨ ਵਿੱਚੋਂ ਹਨੇਰਾ ਦੂਰ ਨਾ ਹੋਇਆ ਫਿਰ ਵੀ, ਮੇਰੇ ਜੀਵਨ ਵਿੱਚੋਂ ਹਨੇਰਾ ਦੂਰ ਨਾ ਹੋਇਆ ਫਿਰ ਵੀ, ਦੀਵੇ ਬਾਲਣ ਦੀ ਕੋਸ਼ਿਸ਼ ਵਿੱਚ ਆਪਣੇ ਹੱਥ ਵੀ ਲੂਹੇ, ਤੋੜ ਹੀ ਸੁੱਟੇ ਆਖਰ ਤੂੰ ਜੋ ਰੜਕ ਰਹੇ ਸੀ ਤੈਨੂੰ, ਕਿਉਂ ਨਹੀਂ ਤੈਨੂੰ ਪਾਉਂਦੇ ਮੇਰੇ ਵਿਹੜੇ ਦੇ ਫੁੱਲ ਸੂਹੇ, ਐਵੇਂ ਮਾਰੇ ਹੱਕਾਂ ਕਰ ਕਰ ਚੇਤੇ ਕਿਉਂ ਤੂੰ ਰੋਵੇਂ, ਆਉਂਦੇ ਕਦ ਉਹ ਵਾਪਸ ਜਿਹੜੇ ਚਿਣ ਲੱਕੜਾਂ ਵਿੱਚ ਲੂਹੇ, ਜਿੱਥੇ ਬਚਪਨ ਦੇ ਦਿਨ ਗੁੰਮ ਗਏ, ਜਿੱਥੇ ਬਚਪਨ ਦੇ ਦਿਨ ਗੁੰਮ ਗਏ ਵਿਛੜੇ ਜਿੱਥੇ ਆਪਾਂ, ਯਾਰਾ ਤੈਨੂੰ ਅੱਜ ਵੀ ਲੱਭਾਂ ਉਸ ਪੁਰਾਣੇ ਖੂਹੇ, ਤੇਰੇ ਨਾਲ ਵੀ ਡਾਢਾ ਮੋਸੀ, ਤੇਰੇ ਨਾਲ ਵੀ ਡਾਢਾ ਮੋਸੀ, ਅਲਵਿਦਾ ਹੁਣ ਤੈਨੂੰ ਫਿਰ ਕਦੇ ਨਾ ਆਉਣਾ ਮੁੜ ਕੇ ਮੈਂ ਮੇਰੇ ਪਿੰਡ ਦੀ ਅਜੂਹੇ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਗਦੇ ਪਾਣੀ, ਜਿਸ ਦੇ ਤਹਿਤ ਤੁਸੀਂ ਸੁਣ ਰਹੇ ਸੀ ਜਸਵਿੰਦਰ ਦੂਧਾ ਦਾ ਕਵਿਤਾ ਪਾਠ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ

0: ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨੀ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला 1 मिनट लिए रुको ते सोचो ते पुष्टि जरूर कर लो। सावधान रहो, सुरक्षित रहो।

0: कहानी है सुना रही आकाशवाणी। फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल। डाउनलोड वेव स्कूटी।
1: असि आकाशवाणी ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
2: ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਲੈ ਕੇ ਮੈਂ ਸੋਹਣ ਕੁਮਾਰ ਹਾਜ਼ਰ
3: ਤੇ ਮੈਂ ਪ੍ਰਭਜੋਤ ਵੀ ਹਾਜ਼ਰ ਹਾਂ ਜੀ। ਨਮਸਕਾਰ।
2: ਨਮਸਕਾਰ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਨਮਸਕਾਰ ਤੇ ਪ੍ਰਭਜੋਤ ਜੀ ਤੁਹਾਨੂੰ ਵੀ ਬਹੁਤ ਬਹੁਤ ਨਮਸਕਾਰ।
3: ਤੁਹਾਨੂੰ ਵੀ ਸੋਹਣ ਜੀ ਨਮਸਕਾਰ।
2: ਨਮਸਕਾਰ ਮੈਡਮ, ਬਹੁਤ ਬਹੁਤ ਨਮਸਕਾਰ। ਅੱਜ ਮੈਂ ਦੇਖ ਰਿਹਾ ਕਿ ਤੁਹਾਡੇ ਹੱਥਾਂ ਦੇ ਵਿੱਚ ਈਮੇਲ ਵੀ ਹੈ ਨੇ ਔਰ ਚਿੱਠੀਆਂ ਵੀ ਬਹੁਤ ਜ਼ਿਆਦਾ ਨੇ।
3: ਬਿਲਕੁਲ ਜੀ, ਬਹੁਤ ਸਾਰੀਆਂ ਈਮੇਲਸ ਨੇ, ਬਹੁਤ ਸਾਰੀਆਂ ਚਿੱਠੀਆਂ ਨੇ, ਤੇ ਫਿਰ ਸਿੱਧਾ ਹੀ ਸਿਲਸਿਲਾ ਸ਼ੁਰੂ ਕਰੀਏ।
2: ਜੀ ਜੀ ਬਿਲਕੁਲ।
3: ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਈਮੇਲ ਤੋਂ।
2: ਈਮੇਲ ਤੇ ਚਿੱਠੀਆਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਮੇਰੀ ਗੱਲ ਇੱਕ ਯਾਦ ਆ ਗਈ।
3: ਅੱਛਾ।

0: ਯੋਗਾ ਡੇ ਆ ਰਿਹਾ
1: 21 ਤਰੀਕ ਨੂੰ 21 ਤਰੀਕ ਨੂੰ
0: ਤੋ ਯੋਗਾ ਡੇ ਤੁਹਾਨੂੰ ਪਤਾ ਹੈ ਕਿ ਯੋਗਾ ਡੇ ਜਿਹੜਾ ਯੋਗਾ ਯੋਗ ਹੈ ਇਹ ਭਾਰਤੀ ਸੰਸਕ੍ਰਿਤੀ ਦੀ ਬਹੁਤ ਵੱਡੀ ਦੇਣ ਹੈ ਵਿਸ਼ਵ ਨੂੰ
1: ਬਿਲਕੁਲ ਜੀ
0: ਪੂਰਾ ਵਿਸ਼ਵ ਦੇ ਵਿੱਚ ਯੋਗਾ ਬਹੁਤ ਯੋਗ ਬਹੁਤ ਪਾਪੂਲਰ ਹੋ ਰਿਹਾ ਬਹੁਤ ਮਸ਼ਹੂਰ ਹੋ ਰਿਹਾ ਬਹੁਤ ਪ੍ਰਸਿੱਧ ਹੋ ਰਿਹਾ
1: ਜੀ ਔਰ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਠੀਕ ਹੋ ਜਾਂਦੀਆਂ ਨੇ ਔਰ ਦੇਖੋ ਜੇ ਤੁਹਾਨੂੰ ਨੀਂਦ ਨਹੀਂ ਆ ਰਹੀ ਤੁਹਾਨੂੰ ਕੋਈ ਰੈਸਟਲੈਸਨੈਸ ਹੈ ਜਾਂ ਤੁਹਾਨੂੰ ਕੋਈ ਮਾਨਸਿਕ ਪਰੇਸ਼ਾਨੀ ਹੈ
0: ਜੀ
1: ਉਹ ਵੀ ਇਸ ਨਾਲ ਠੀਕ ਹੋ ਜਾਂਦੀ ਹੈ
0: ਜੀ ਔਰ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਸਾਡਾ ਜੀਵਨ ਪੱਧਤੀ ਹੋ ਗਈ ਹੈ ਜੀਵਨ ਜੀਣ ਦਾ ਤਰੀਕਾ ਬਣ ਗਿਆ ਹੈ ਉਹਦੇ ਵਿੱਚ ਕੀ ਹੈ ਕਿ ਸਰੀਰਕ ਕਸਰਤ ਬਹੁਤ ਘੱਟ ਗਈ ਹੈ
1: ਜੀ ਔਰ ਸਰੀਰਕ ਕਸਰਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਨਿਰੋਗ ਰੱਖਣਾ ਤੇ ਦੇਖੋ ਯੋਗ ਦੇ ਨਾਲ ਤੁਸੀਂ ਨਿਰੋਗ ਰਹਿ ਸਕਦੇ ਹੋ ਇਸ ਕਰਕੇ ਅੱਜ ਤੋਂ ਹੀ ਸਾਰੇ ਜਾਣੇ ਸ਼ੁਰੂ ਕਰ ਦਿਓ ਜਿਹੜੇ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ
0: ਜੀ ਜੀ
1: ਔਰ ਜਿਹੜੇ ਪ੍ਰੋਗਰਾਮ ਨਹੀਂ ਸੁਣ ਰਹੇ ਸੋਹਣ ਜੀ
0: ਉਹ ਆਪਣੇ ਸਾਥੀਆਂ ਨੂੰ ਦੱਸੋ
1: ਹਾਂ ਬਿਲਕੁਲ
0: ਉਹ ਆਪਣੇ ਸਾਥੀਆਂ ਤੋਂ ਪੁੱਛਣ ਜਿਹੜੇ ਨਹੀਂ ਸੁਣ ਰਹੇ
1: ਜੀ
0: ਔਰ ਉਹਨਾਂ ਨੂੰ ਪਤਾ ਲੱਗੇਗਾ ਕਿ ਜੇ ਅਸੀਂ ਪ੍ਰੋਗਰਾਮ ਨਹੀਂ ਸੁਣ ਰਹੇ ਤਾਂ ਕਿੰਨਾ ਕੁਝ ਮਿਸ ਕਰ ਰਹੇ
1: ਔਰ ਪ੍ਰੋਗਰਾਮ ਸੁਣਨਾ ਕਿੰਨਾ ਜ਼ਰੂਰੀ ਹੈ
0: ਜੀ
1: ਜੀ ਔਰ ਕਰੀਏ ਸਿਲਸਿਲੇ ਸ਼ੁਰੂ
0: ਹਾਂਜੀ ਹਾਂਜੀ ਬਿਲਕੁਲ
1: ਤੇ ਇਹ ਮੇਰੇ ਕੋਲ ਪਹਿਲੀ ਈਮੇਲ ਹੈ ਜੀ ਮਹੇਸ਼ ਗੇਟ ਨਾਭਾ ਤੋਂ ਸੋਮਦੱਤ ਜੋਤੀ ਰਾਣੀ ਕੈਰਵ ਤੇ ਗੁਰਮੰਤ
0: ਜੀ ਕੀ ਲਿਖਦੇ ਨੇ
1: ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਬੀਰਿੰਦਰ ਜੀ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਦੇ ਨੇ
0: ਜੀ
1: ਔਰ ਇਸ ਦੇ ਨਾਲ ਉਮੰਗ ਪ੍ਰੋਗਰਾਮ ਬਹੁਤ ਵਧੀਆ ਹੈ ਕ੍ਰਿਸ ਕ੍ਰਿਸ ਭਾਰਤ ਵੀ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ
0: ਜੀ
1: ਇਸ ਵਾਰ ਦਾ ਅਧਿਆਤੀ ਪ੍ਰੋਗਰਾਮ ਵੀ ਬਹੁਤ ਹੀ ਵਧੀਆ ਸੀ ਸਾਨੂੰ ਦੱਸਿਆ ਗਿਆ ਕਿ 5 ਦਿਨ ਛੱਡ ਕੇ ਲਾਓ ਫੋਨ
0: ਜੀ
1: ਤੇ ਵਧੀਆ ਗੱਲ ਹੈ ਕਿ ਸਾਡੇ ਹੋਰ ਭੈਣ ਭਰਾ ਵੀ ਜੁੜ ਜਾਣਗੇ ਤੇ ਤੁਹਾਡਾ ਫੋਨ ਵੀ ਜਿਹੜਾ ਉਹ ਮਿਲ ਜਾਏਗਾ ਤੇ ਕਹਿੰਦੇ ਸਾਡੇ ਪਰਿਵਾਰ 'ਚ ਕਹਿੰਦੇ ਬਾਰ ਬਾਰ ਅਸੀਂ ਰੇਨਬੋ 'ਤੇ ਜਿਹੜੇ ਰਿੰਗ ਵੱਜੀ ਜਾਂਦੀ ਹੈ ਕੋਈ ਚੁੱਕਦਾ ਨਹੀਂ ਹੈ ਇਸ ਦਾ ਸਾਨੂੰ ਜ਼ਰੂਰ ਦੱਸੋ
0: ਨਹੀਂ ਦੇਖੋ ਪਹਿਲਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡਾ ਖਤ ਸਾਨੂੰ ਮਿਲਿਆ ਈਮੇਲ ਸਾਨੂੰ ਮਿਲੀ ਹੈ ਸੋਮ ਦੱਤ ਜੀ ਔਰ ਇਸ ਦੇ ਵਿੱਚ ਤੁਸੀਂ ਸਾਡੇ ਪ੍ਰੋਗਰਾਮ ਸੁਣ ਕੇ ਕਈ ਪ੍ਰੋਗਰਾਮ ਦੀ ਤਾਰੀਫ ਕੀਤੀ ਹੈ ਔਰ ਦਿਹਾਤੀ ਪ੍ਰੋਗਰਾਮ ਦੀ ਵੀ ਤੁਸੀਂ ਤਾਰੀਫ ਕੀਤੀ ਹੈ ਜਿਹੜਾ ਅਸੀਂ ਇਹ ਸਿਸਟਮ ਬਣਾਇਆ ਨਾ ਕਿ 5 ਦਿਨ ਛੱਡ ਕੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਫੋਨ ਕਰੋ ਉਹਦੇ 'ਚ ਇਹ ਹੈ ਕਿ ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹਨਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਅਸੀਂ ਫੋਨ ਕਰਦੇ ਹਾਂ ਪਰ ਸਾਡਾ ਫੋਨ ਮਿਲਦਾ ਨਹੀਂ ਹੈ ਉਹ ਇਸੇ ਕਰਕੇ ਕਿ ਕੁਝ ਸਾਡੇ ਸਾਥੀ ਨੇ ਉਹ ਇੰਨੇ ਨਿਪੁੰਨ ਹੋ ਗਏ ਨੇ ਫੋਨ ਕਰਨ ਦੇ ਵਿੱਚ ਜਦੋਂ ਫੋਨ ਮਿਲਾਉਂਦੇ ਨੇ ਉਸੇ ਵੇਲੇ ਫੋਨ ਉਹਨਾਂ ਦਾ ਮਿਲ ਜਾਂਦਾ ਪਰ ਬਹੁਤ ਸਾਰੇ ਸਾਥੀ ਇਸ ਤਰ੍ਹਾਂ ਦੇ ਨੇ ਸਾਡੇ ਸਰੋਤੇ ਇਸ ਤਰ੍ਹਾਂ ਦੇ ਨੇ ਜਿਹੜੇ ਕਦੇ ਕਦੇ ਫੋਨ ਕਰਦੇ ਨੇ ਉਹ ਕਦੇ ਕਦੇ 1-2-4 ਵਾਰੀ ਡਾਇਲ ਕੀਤਾ ਨਹੀਂ ਮਿਲਿਆ ਅਤੇ ਫਿਰ ਉਹ ਹਤਾਸ਼ ਅਤੇ ਨਿਰਾਸ਼ ਹੋ ਕੇ ਬਹਿ ਜਾਂਦੇ ਨੇ
1: ਜੀ
0: ਇਸੇ ਕਰਕੇ ਸਾਡੀ ਇਸ ਸਾਰੀ ਸਾਰੇ ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣਾ ਫੋਨ ਜਦੋਂ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰਨਾ ਚਾਹੋ ਸ਼ਾਮਿਲ ਹੋਣਾ ਚਾਹੋ ਤਾਂ 5 ਦਿਨ ਦਾ ਗੈਪ ਜ਼ਰੂਰ ਰੱਖੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੱਧ ਤੋਂ ਵੱਧ ਸਰੋਤਿਆਂ ਨੂੰ ਸਾਡੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੋਣ ਦੀ ਸਹੂਲਤ ਮਿਲ ਸਕੇ ਮੌਕਾ ਮਿਲ ਸਕੇ ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ
1: ਔਰ ਦੇਖੋ ਹੁਣ ਇਹ ਗੱਲ ਸਮਝ ਗਏ ਹੋਣਗੇ ਔਰ ਇਹ ਮੰਨਣਗੇ ਵੀ
0: ਜੀ
1: ਔਰ ਇਹ ਲਿਖਣ ਵਾਲੇ ਨੇ ਪਿੰਡ ਹੀਰਾ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ
0: ਜੀ
1: ਸੁਭਾਸ਼ ਗੁਦਾਰਾ ਬਿਮਲਾ ਗੁਦਾਰਾ ਇੰਦੂ ਪਾਰਵਤੀ ਹਿਮਾਂਸ਼ੂ ਗੁਦਾਰਾ ਸਰਵਣ ਰਿਣਵਾ ਹਜ਼ਾਰੀ ਲਾਲ ਸ਼ਰਮਾ
0: ਜੀ
1: ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ 14 ਤਰੀਕ ਨੂੰ ਸਾਡੇ ਦੇਸ਼ ਦੀਆਂ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਵਰਲਡ ਕੱਪ ਟੂਰਨਾਮੈਂਟ ਜਿੱਤ ਨਾਲ ਸ਼ੁਰੂਆਤ ਕੀਤੀ ਬਹੁਤ ਬਹੁਤ ਮੁਬਾਰਕਾਂ ਹੋਵਣ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਸਾਨੂੰ ਆਕਾਸ਼ਵਾਣੀ ਜਲੰਧਰ ਤੋਂ ਇਸ ਮੈਚ ਦੀ ਕਮੈਂਟਰੀ ਸੁਣਨ ਨੂੰ ਮਿਲੀ
0: ਜੀ ਜੀ
1: ਇਸੇ ਤਰ੍ਹਾਂ ਹੀ 17 ਤਰੀਕ ਨੂੰ ਨੀਦਰਲੈਂਡ ਨੂੰ ਹਰਾ ਕੇ ਦੂਜੀ ਜਿੱਤ ਦਰਜ ਕੀਤੀ ਉਮੀਦ ਕਰਦੇ ਹਾਂ ਕਹਿੰਦੇ ਕਿ ਆਉਣ ਵਾਲੇ ਐਤਵਾਰ 'ਚ ਜਿਹੜਾ ਦੱਖਣੀ ਅਫਰੀਕਾ ਨਾਲ ਮੈਚ ਹੋਵੇਗਾ ਉਸ ਵਿੱਚ ਵੀ ਸਾਡੇ ਦੇਸ਼ ਦੀਆਂ ਮਹਿਲਾ ਕ੍ਰਿਕਟ ਟੀਮ ਜਿੱਤ ਹਾਸਲ ਕਰੇਗੀ 16 ਤਰੀਕ ਨੂੰ ਰਾਤੀ ਖੇਡ ਸੰਸਾਰ ਵਿੱਚ ਬੀਰਿੰਦਰ ਜੀ ਨੇ ਏਸ਼ੀਅਨ ਚੈਂਪੀਅਨ ਰੋਇੰਗ ਵਿੱਚ ਖਿਡਾਰੀ ਜਸਬੀਰ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗੀ 17 ਤਰੀਕ ਨੂੰ ਸ਼ਾਮੀ 7 ਵਜੇ ਯੁਵਾਣੀ ਦੇ ਸੈਗਮੈਂਟ ਯੰਗਿਸਤਾਨ ਵਿੱਚ ਆਰ ਜੇ ਰਿਤਿਕਾ ਜੀ ਨੇ ਵੋਇਸ ਆਫ ਪੰਜਾਬ ਦੇ ਵਿਜੇਤਾ ਅਭਿਜੀਤ ਭੰਡਾਰੀ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗੀ ਇਹ ਕਹਿੰਦੇ ਫੀਫਾ ਵਿਸ਼ਵ ਕੱਪ ਦੇ ਮੈਚਾਂ ਦੀ ਜਾਣਕਾਰੀ ਹਰ ਰੋਜ਼ ਸ਼ਾਮੀ 7:30 ਵਜੇ FM ਰੇਨਬੋ ਜਲੰਧਰ 'ਤੇ ਸਾਨੂੰ ਸੁਣਨ ਨੂੰ ਮਿਲ ਰਹੀ ਹੈ ਤੁਹਾਡਾ ਕਹਿੰਦੇ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਬਾਕੀ ਪ੍ਰੋਗਰਾਮ ਹੈਲੋ ਫਰਮਾਇਸ਼ ਤਮਕ ਜਲੰਧਰ ਪੈਂਦੀ ਚਿੱਠੀਆਂ ਮਿੱਠੀਆਂ ਸੋਹਣੀ ਸਵੇਰ ਵਸਦੇ ਵੇੜੇ ਪ੍ਰੋਗਰਾਮ ਸਾਨੂੰ ਕਹਿੰਦੇ ਸਾਰੇ ਹੀ ਮਨੋਰੰਜਨ ਦੇ ਰਹੇ ਨੇ ਔਰ ਬਹੁਤ ਹੀ ਵਧੀਆ ਲੱਗਦੇ ਨੇ
0: ਇਹਨਾਂ ਦੇ ਖਾਤੇ ਤੋਂ ਨਾ ਮੈਨੂੰ ਇੱਕ ਗੱਲ ਧਿਆਨ ਵਿੱਚ ਆਈ ਹੈ
1: ਜੀ
0: ਕਿ ਇਹ ਪੂਰਾ ਪਰਿਵਾਰ ਮਿਲ ਕੇ ਸਾਡੇ ਪ੍ਰੋਗਰਾਮ ਸੁਣਦਾ ਹੈ ਔਰ ਇਹ ਨਹੀਂ ਹੈ ਵੀ ਇੱਕ ਤਰ੍ਹਾਂ ਦੇ ਪ੍ਰੋਗਰਾਮ ਸੁਣਦੇ ਨੇ ਸਾਰੇ ਤਰ੍ਹਾਂ ਦੇ ਪ੍ਰੋਗਰਾਮ ਸੁਣਦੇ ਨੇ ਜੇ ਖੇਡਾਂ ਦੇ ਪ੍ਰੋਗਰਾਮ ਸੁਣਦੇ ਨੇ ਤਾਂ ਉਸ ਦੇ ਨਾਲ ਨਾਲ ਇਹ ਸਾਡੇ ਬਾਕੀ ਪ੍ਰੋਗਰਾਮ ਵੀ ਸੁਣਦੇ ਨੇ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਵੀ ਸੁਣਦੇ ਨੇ ਤੋ

0: ਗੁਦਾਰਾ ਸੁਭਾਸ਼ ਗੁਦਾਰਾ ਜੀ, ਬਿਮਲਾ ਗੁਦਾਰਾ ਜੀ ਅਤੇ ਇੰਦੂ ਪਾਰਵਤੀ, ਇਹਨਾਂ ਦੇ ਹੋਰ ਵੀ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਨੇ ਜਿਨ੍ਹਾਂ ਨੇ ਸਾਨੂੰ ਮਿਲ ਕੇ ਖਤ ਲਿਖਿਆ ਹੈ। ਔਰ ਇਸ ਦੇ ਵਿੱਚ ਜਿਹੜੇ ਸਾਡੇ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਸਾਡੇ ਸਟੇਸ਼ਨ ਵੱਲੋਂ ਆਕਾਸ਼ਵਾਣੀ ਜਲੰਧਰ ਵੱਲੋਂ, ਉਹ ਇਹਨਾਂ ਨੇ ਪਸੰਦ ਕੀਤੇ ਨੇ। ਪ੍ਰੋਗਰਾਮ ਪਸੰਦ ਕਰਨ ਵਾਸਤੇ, ਪ੍ਰੋਗਰਾਮ ਸੁਣਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹੋਗੇ ਔਰ ਸਾਡੇ ਪ੍ਰੋਗਰਾਮਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ, ਸਾਨੂੰ ਖਤ ਵੀ ਇਸੇ ਤਰ੍ਹਾਂ ਲਿਖਦੇ ਰਹੋਗੇ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ
1: ਜੀ। ਅਤੇ ਇਹ ਲਿਖਣ ਵਾਲੇ ਨੇ ਪੁਰਸ਼ੋਤਮ ਕੁਮਾਰ ਭੱਦਰਵਾਹ ਤੋਂ
0: ਜੀ।
1: ਕਾਰਜਕ੍ਰਮ ਪ੍ਰਸਤੁਤਕਰਤਾ ਕੋ ਨਮਸਕਾਰ, ਆਪਕੇ ਸਭੀ ਕਾਰਜਕ੍ਰਮ ਨੰਬਰ 1 ਚੱਲ ਰਹੇ ਹੈ ਔਰ ਆਕਾਸ਼ਵਾਣੀ ਜਲੰਧਰ ਭਾਰਤ ਕਾ ਜਾਨਾ ਮਾਨਾ ਕੇਂਦਰ ਹੈ। ਕਾਰਜਕ੍ਰਮ ਆਪਕੇ ਸਭੀ ਮਸਤ ਚੱਲ ਰਹੇ ਹੈ ਔਰ ਆਜ ਕੱਲ੍ਹ ਭੱਦਰਵਾਹ ਮੇਂ ਬਹੁਤ ਬਾਰਿਸ਼ ਹੋ ਰਹੀ ਹੈ, ਠੰਡ ਸੇ ਬੁਰਾ ਹਾਲ ਹੋ ਗਿਆ ਹੈ। ਮੈਂ ਇਸ ਕਾਰਜਕ੍ਰਮ ਸੇ ਬਹੁਤ ਪੁਰਾਣਾ ਜੁੜਾ ਹੂ, ਇਸ ਕਾਰਜਕ੍ਰਮ ਕੋ ਐਸੇ ਹੀ ਚੱਲਨੇ ਦੇ ਤਾਂ ਕਿ ਮੇਰਾ ਔਰ ਆਪਕਾ ਤਾਲਮੇਲ ਐਸੇ ਹੀ ਬਣਾ ਰਹੇ।
0: ਇਸੀ ਤਰ੍ਹਾਂ ਸੇ ਪ੍ਰੋਗਰਾਮ ਚਲਤਾ ਰਹੇਗਾ। ਪੁਰਸ਼ੋਤਮ ਕੁਮਾਰ ਜੀ ਭੱਦਰਵਾਹ ਤੋਂ ਤੁਸੀਂ ਸਾਨੂੰ ਖਤ ਲਿਖਿਆ ਹੈ ਔਰ ਦੇਖੋ

0: ਕਹਿੰਦੇ ਆਕਾਸ਼ਵਾਣੀ ਦੇ ਅਸੀਂ ਧੰਨਵਾਦੀ ਹਾਂ ਕਿ ਉਹ ਇਸੇ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਪੇਸ਼ ਕਰਦੇ ਰਹਿਣ।
1: ਇਹਨਾਂ ਦੇ ਖਤ ਦੇਖੋ ਕਿੰਨਾ ਲੰਬਾ ਇਹਨਾਂ ਨੇ ਖਤ ਲਿਖਿਆ। ਇਹਨਾਂ ਨੇ ਸਾਰੇ ਪ੍ਰੋਗਰਾਮ ਸੁਣੇ ਨੇ
0: ਜੀ,
1: ਚਾਹੇ ਉਹ ਸਵੇਰੇ ਜਿਹੜਾ ਸਾਡਾ ਪ੍ਰੋਗਰਾਮ ਹੈ ਉਸ ਦੇ ਵਿੱਚ ਪੇਸ਼ ਕੀਤੇ ਹੋਏ ਸਿਲਸਿਲੇ ਹੋਣ, ਜਾਂ ਦੁਪਹਿਰੇ ਜਿਹੜਾ ਪ੍ਰੋਗਰਾਮ ਹੈ ਵਸਦੇ ਵਿਹੜੇ ਉਸ ਦੇ ਵਿੱਚ ਪੇਸ਼ ਕੀਤੇ ਗਏ ਵੱਖ ਵੱਖ ਸਿਲਸਿਲੇ ਨੇ ਪਸੰਦ ਕੀਤੇ ਨੇ, ਅਤੇ ਇਸੇ ਤਰ੍ਹਾਂ ਦਿਹਾਤੀ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੇ ਹੋਏ ਸਿਲਸਿਲੇ ਉਹ ਪਸੰਦ ਕੀਤੇ ਨੇ। ਔਰ ਉਸ ਦੇ ਨਾਲ ਨਾਲ ਜਿਹੜਾ ਉੱਥੇ ਨਾਟਕ ਪੇਸ਼ ਕੀਤਾ ਜਾਂਦਾ ਦਿਹਾਤੀ ਪ੍ਰੋਗਰਾਮ ਦੇ ਵਿੱਚ, ਉਹ ਨਾਟਕ ਦੀ ਆਪਣਾ ਕਈ ਕੜੀਆਂ ਇਹਨਾਂ ਨੇ ਪਸੰਦ ਕੀਤੀਆਂ ਨੇ। ਔਰ ਇਸੇ ਤਰ੍ਹਾਂ ਹੀ ਡਾਕਟਰ ਰੇਡੀਓ ਡਾਕਟਰ ਪ੍ਰੋਗਰਾਮ ਹੈ ਉਹਨੂੰ ਵੀ ਪਸੰਦ ਕੀਤਾ ਹੈ, ਅਤੇ ਐਡਵੋਕੇਟ ਹਰਲੀਨ ਕੌਰ ਜੀ ਨਾਲ ਕੀਤੀ ਹੋਈ ਗੱਲਬਾਤ ਵੀ ਇਹਨਾਂ ਨੇ ਪਸੰਦ ਕੀਤੀ ਹੈ। ਸਾਡੇ ਸਾਰੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਅਤੇ ਸਾਨੂੰ ਉਸ ਦੇ ਬਾਰੇ ਲਿਖ ਕੇ ਭੇਜਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਉਮੀਦ ਹੈ ਸਾਡੇ ਪ੍ਰੋਗਰਾਮਾਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋਗੇ ਪੁਰਸ਼ੋਤਮ ਸ਼ਰਮਾ ਜੀ, ਔਰ ਸਾਨੂੰ ਖਤ ਵੀ ਇਸੇ ਤਰ੍ਹਾਂ ਲਿਖਦੇ ਰਹੋਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।
0: ਲਓ ਜੀ, ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮਨ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ, ਪਿੰਡ ਪੰਘਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ। ਕਹਿੰਦੇ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬਹੁਤ ਹੀ ਚੰਗਾ ਲੱਗਦਾ, ਚਾਹੇ ਉਹ ਵਸਦੇ ਵਿਹੜੇ ਹੋਣ, ਚਾਹੇ ਚਿੱਠੀਆਂ ਮਿੱਠੀਆਂ, ਦਿਹਾਤੀ ਪ੍ਰੋਗਰਾਮ, ਹੈਲੋ ਫਰਮਾਇਸ਼, ਤਮਕ ਜਲੰਧਰ ਪੈਂਦੀ ਔਰ ਰੰਗਲੀ ਧਰਤੀ। ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ। ਕਹਿੰਦੇ ਇੱਕ ਗੱਲ ਹੈ ਕਿ ਤੁਸੀਂ ਮੁਹੰਮਦ ਸਦੀਕ ਹੋਣਾ ਦੇ ਨਾਲ ਕੀਤੀ ਗੱਲਬਾਤ ਜਿਹੜੀ ਹੈ ਉਹ ਸਾਨੂੰ ਦੁਬਾਰਾ ਸੁਣਾ ਦਿਓ, ਸਾਡਾ ਬਹੁਤ ਮਨ ਕਰਦਾ ਜੀ ਸੁਣਨ ਨੂੰ।
1: ਪਿੰਡ ਪੰਘਾਲਾ ਤੁਸੀਂ ਸਾਨੂੰ ਖਤ ਲਿਖਿਆ, ਜ਼ਿਲ੍ਹਾ ਫਾਜ਼ਿਲਕਾ ਤੋਂ ਜਗਦਾਰ ਗਿੱਲ, ਗੁਰਮੀਤ ਗਿੱਲ ਅਤੇ ਨਾਜ਼ਮ ਗਿੱਲ
0: ਜੀ,
1: ਦੋ ਹੋਰ ਇਹਨਾਂ ਦੇ ਬਹੁਤ ਸਾਰੇ ਸਾਥੀ ਨੇ। ਸਾਡੇ ਤੁਸੀਂ ਪ੍ਰੋਗਰਾਮ ਪਸੰਦ ਕਰਦੇ ਹੋ, ਪ੍ਰੋਗਰਾਮਾਂ ਦੇ ਵਿੱਚ ਪੇਸ਼ ਕੀਤੇ ਜਾਣ ਵਾਲੇ ਜਿਹੜੇ ਵੱਖਰੇ ਵੱਖਰੇ ਸਿਲਸਿਲੇ ਨੇ ਉਹ ਵੀ ਪਸੰਦ ਕਰਦੇ ਹੋ, ਜਿਵੇਂ ਦਿਹਾਤੀ ਪ੍ਰੋਗਰਾਮ ਦੇ ਵਿੱਚ ਹੈਲੋ ਫਰਮਾਇਸ਼, ਤਮਕ ਜਲੰਧਰ ਅਤੇ ਹੋਰ ਸਾਰੇ ਪ੍ਰੋਗਰਾਮ ਤੁਸੀਂ ਪਸੰਦ ਕੀਤੇ ਨੇ। ਪ੍ਰੋਗਰਾਮ ਪਸੰਦ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਔਰ ਜਿਹੜਾ ਤੁਸੀਂ ਲਿਖਿਆ ਹੈ ਕਿ ਮੁਹੰਮਦ ਸਦੀਕ ਜੀ ਦੇ ਨਾਲ ਕੀਤੀ ਹੋਈ ਮੁਲਾਕਾਤ ਇੱਕ ਵਾਰ ਦੁਬਾਰਾ ਸੁਣਾਉਣ ਵਾਸਤੇ, ਬੜੀ ਜਲਦੀ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਏਗੀ। ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਵਾਸਤੇ। ਸਾਨੂੰ ਇਸੇ ਤਰ੍ਹਾਂ ਖਤ ਲਿਖਦੇ ਰਹੋ ਔਰ ਸਾਡੇ ਪ੍ਰੋਗਰਾਮਾਂ ਨੂੰ ਇਸੇ ਤਰ੍ਹਾਂ ਸੁਣਦੇ ਰਹੋ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।
0: ਨਵਾਂ ਸ਼ਹਿਰ ਤੋਂ ਲਿਖਣ ਵਾਲੇ ਨੇ ਅਮਰਜੀਤ ਸਿੰਘ ਅੰਬਾ, ਅਤੇ ਇਹ ਚਾਹਲ ਕਲਾਂ ਤੋਂ ਲਿਖ ਰਹੇ ਨੇ
1: ਜੀ।
0: ਕਹਿੰਦੇ ਕਿ ਸਾਡੀ ਇੱਕ ਸ਼ਿਕਾਇਤ ਹੈ ਕਿ ਤੁਸੀਂ ਸ਼ੁੱਕਰਵਾਰ ਨੂੰ ਜਿਹੜਾ ਪ੍ਰੋਗਰਾਮ ਸਭ ਦੀ ਪਸੰਦ ਹੈ
1: ਜੀ,
0: ਉਹ ਤੁਸੀਂ ਕਹਿੰਦੇ ਕਿਉਂ ਨਹੀਂ ਪੇਸ਼ ਕਰ ਰਹੇ, ਕਿਉਂ ਸਾਨੂੰ ਨਹੀਂ ਸੁਣਾ ਰਹੇ? ਔਰ ਸਰ ਜੀ, ਇਹਨਾਂ ਨੇ ਇੱਕ ਹੋਰ ਗੱਲ ਲਿਖੀ ਹੈ ਸੋਨ ਜੀ,
1: ਜੀ
0: ਕਿ ਝਾਂਜਰਾਂ ਦੇ ਬੋਰ ਪ੍ਰੋਗਰਾਮ, ਕਹਿੰਦੇ ਸਮਾਂ 12:05 ਤੋਂ, ਕਹਿੰਦੇ ਤੁਸੀਂ ਸਵੇਰੇ 10 ਵਜੇ ਕਰ ਦਿਓ ਹਰ ਬੁੱਧਵਾਰ। ਇਹ ਤਾਂ ਮੇਰੇ ਖਿਆਲ 'ਚ ਵਸਦੇ ਵੇੜੇ ਦਾ ਇੱਕ ਸੈਗਮੈਂਟ ਹੈ, ਉਹਦੇ ਵਿੱਚ ਚੱਲਦਾ ਹੈ।
1: ਦੇਖੋ, ਜਿਹੜਾ ਸਾਡਾ ਕੰਪੋਜ਼ਿਟ ਪ੍ਰੋਗਰਾਮ ਹੁੰਦਾ ਨਾ ਵਸਦੇ ਵੇੜੇ, ਅਤੇ ਉਸੇ ਤਰ੍ਹਾਂ ਦਿਹਾਤੀ ਪ੍ਰੋਗਰਾਮ ਸਾਡਾ ਕੰਪੋਜ਼ਿਟ ਪ੍ਰੋਗਰਾਮ ਹੈ, ਉਸ ਦੇ ਵਿੱਚ ਜਿਹੜੇ ਵੱਖ ਵੱਖ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ, ਔਰ ਉਹ ਉਹਨਾਂ ਦੀ ਡਿਜ਼ਾਇਨਿੰਗ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਜਦੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇ ਤਾਂ ਸਾਡੇ ਉਹਨਾਂ ਸਰੋਤਿਆਂ ਦਾ ਵੀ ਮਨੋਰੰਜਨ ਕੀਤਾ ਜਾਵੇ ਜਿਹੜੇ ਉਸ ਪ੍ਰੋਗਰਾਮ ਨੂੰ ਸੁਣਦੇ ਨੇ। ਸੋ ਇਸ ਕਰਕੇ ਜੇ ਤੁਸੀਂ ਫਰਮਾਇਸ਼ ਹੀ ਸੁਣਨੀ ਹੈ ਤਾਂ ਫਰਮਾਇਸ਼ ਵਾਸਤੇ ਸਾਡੇ ਹੋਰ ਪ੍ਰੋਗਰਾਮ ਬਹੁਤ ਹੈਗੇ ਨੇ
0: ਜੀ, ਬਿਲਕੁਲ,
1: ਹੈ ਨਾ, ਉਹ ਤੁਸੀਂ ਸੁਣ ਸਕਦੇ ਹੋ ਔਰ ਸਾਡੇ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ। ਪ੍ਰੋਗਰਾਮ ਪਸੰਦ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ।
0: ਜ਼ਿਲ੍ਹਾ ਫਾਜ਼ਿਲਕਾ, ਪਿੰਡ ਬਾਜੀਦਪੁਰ ਭੋਮਾ ਤੋਂ ਬਲਜੀਤ ਸਿੰਘ
1: ਜੀ
0: ਕਹਿੰਦੇ ਚਿੱਠੀਆਂ ਜਿਹੜੀ ਹੈ, ਤੁਹਾਡਾ ਪ੍ਰੋਗਰਾਮ, ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਹੈ
1: ਜੀ,
0: ਉਸ ਵਿੱਚ ਕਹਿੰਦੇ ਮੈਂ 7 ਚਿੱਠੀਆਂ ਪਾ ਚੁੱਕਾ, ਸਾਡਾ ਕੋਈ ਜਵਾਬ ਨਹੀਂ ਆਇਆ, ਸਾਡਾ ਖਤ ਜ਼ਰੂਰ ਸ਼ਾਮਿਲ ਕਰਿਆ ਕਰੋ, ਅਤੇ ਕਹਿੰਦੇ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਇਆ।
1: ਇੰਨੇ ਲਿਖਿਆ ਜੀ
0: ਜੀ, ਬਸ ਇੰਨੇ ਲਿਖੇ।
1: ਦੇਖੋ, ਤੁਸੀਂ 7 ਲਿਖਿਆ ਨੇ, ਤੁਹਾਡੀ 8 ਜੂਨ ਦੀ ਲਿਖੀ ਹੋਈ ਚਿੱਠੀ ਸਾਡੇ ਕੋਲ ਪਹੁੰਚੀ ਹੈ। ਅਸੀਂ ਇਹਨੂੰ 8ਵੀਂ ਚਿੱਠੀ ਤਾਂ ਨਹੀਂ ਕਹਾਂਗੇ, ਅਸੀਂ ਇਹ ਕਹਾਂਗੇ ਕਿ 7 ਚਿੱਠੀਆਂ ਦੀ 8ਵੀਂ ਰਸੀਦ ਸਾਡੇ ਕੋਲ
0: ਜੀ। ਬਿਲਕੁਲ, ਵੈਸੇ ਸੋਨ ਜੀ, ਇਸ ਤਰ੍ਹਾਂ ਕਦੀ ਹੁੰਦਾ ਨਹੀਂ ਹੈ ਕਿ ਸਾਡੇ ਕੋਲ ਕੋਈ ਚਿੱਠੀ
1: ਪਹੁੰਚੇ ਔਰ ਅਸੀਂ ਉਹਦਾ ਜਵਾਬ ਨਾ ਦਈਏ। ਹੁਣ ਦੇਖੋ, 8 ਜੂਨ ਵਾਲੀ ਚਿੱਠੀ ਜੇ ਸਾਡੇ ਕੋਲ ਪਹੁੰਚੀ ਹੈ, ਜੇ ਪਹਿਲਾਂ ਪਹੁੰਚੀਆਂ ਹੁੰਦੀਆਂ ਸਾਡੇ ਕੋਲ, ਅਸੀਂ ਉਹਨਾਂ ਦਾ ਜ਼ਰੂਰ ਜਵਾਬ ਦਿੰਦੇ ਜੀ। ਚਲੋ, ਫਿਰ ਵੀ ਕੋਈ ਗੱਲ ਨਹੀਂ, ਸਾਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਤੁਸੀਂ ਸਾਡੀ ਹੌਸਲਾ ਅਫਜ਼ਾਈ ਕਰਦੇ ਰਹੋਗੇ, ਨਵੇਂ ਖਤ ਹੋਰ ਲਿਖ ਕੇ ਪਾਓਗੇ। ਬਹੁਤ ਬਹੁਤ ਸ਼ੁਕਰੀਆ।
0: ਨਹੀਂ ਜੀ, ਅਸੀਂ ਜਦੋਂ ਇਹ ਅੱਜ ਪ੍ਰੋਗਰਾਮ ਸੁਣਨਗੇ
1: ਜੀ,
0: ਔਰ ਸਾਨੂੰ ਜ਼ਰੂਰ ਲਿਖ ਕੇ ਭੇਜਣਗੇ ਕਿ ਅਸੀਂ ਅੱਜ ਪ੍ਰੋਗਰਾਮ ਸੁਣਿਆ, ਸਾਡੀ ਚਿੱਠੀ
1: ਸ਼ਾਮਲ ਹੋਈ। ਬਿਲਕੁਲ ਠੀਕ ਹੈ ਜੀ,
0: ਅਸੀਂ ਇਸਦਾ ਇੰਤਜ਼ਾਰ ਕਰਾਂਗੇ।
1: ਜੇ ਇਹਨਾਂ ਨੇ ਚਿੱਠੀ ਨਾ ਪੇਸ਼ ਹੋਣ ਦੀ ਸ਼ਿਕਾਇਤ ਕੀਤੀ ਹੈ, ਚਿੱਠੀ ਸ਼ਾਮਲ ਹੋਣ ਬਾਰੇ ਵੀ ਸਾਨੂੰ ਜ਼ਰੂਰ ਭੇਜਣਗੇ।
0: ਬਿਲਕੁਲ, ਅਸੀਂ ਇੰਤਜ਼ਾਰ ਕਰਾਂਗੇ ਜੀ ਇਹਨਾਂ ਦਾ
1: ਜੀ।
0: ਨਹਿਰ ਕਿਨਾਰੇ ਢਾਣੀ ਫਤਿਹਵਾਲੀ ਤੋਂ ਰਾਮ ਸਿੰਘ ਰੁਪਾਲ, ਖੁਸ਼ਪ੍ਰੀਤ ਅਤੇ ਇਹਨਾਂ ਦੇ ਦਾਦੀ ਜੀ ਨਸੀਬ ਕੌਰ ਅਤੇ ਇਹਨਾਂ ਦੇ ਚਾਚਾ ਜੀ ਗੁਰਮੀਤ ਰੁਪਾਲ ਲਿਖ ਰਹੇ ਨੇ। ਕਹਿੰਦੇ ਕਿ ਰੰਗਲੀ ਧਰਤੀ ਪ੍ਰੋਗਰਾਮ ਵਿੱਚ ਕੁਲਦੀਪ ਮਾਨਕ ਦੀਆਂ ਕਲੀਆਂ ਸੁਣਨ ਨੂੰ ਮਿਲੀਆਂ, ਕਹਿੰਦੇ ਬਹੁਤ ਹੀ ਵਧੀਆ ਲੱਗਾ। ਕਿ ਕਾਫੀ ਚਿਰਾਂ

0: ਤੋਂ ਬਾਅਦ ਕਹਿੰਦੇ ਅਸੀਂ ਇਹ ਪ੍ਰੋਗਰਾਮ ਸੁਣਿਆ। ਦਿਹਾਤੀ ਪ੍ਰੋਗਰਾਮ ਦੇ ਕਹਿੰਦੇ ਸਾਨੂੰ ਬਹੁਤ ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਹੀ ਜੀ ਸਾਨੂੰ ਸਾਰੇ ਸਿਲਸਿਲੇ ਪ੍ਰੋਗਰਾਮ ਜਿਹੜੇ ਨੇ ਬਾਕੀ ਦੇ ਪ੍ਰੋਗਰਾਮ ਨੇ ਸਾਨੂੰ ਬਹੁਤ ਜ਼ਿਆਦਾ ਚੰਗੇ ਲੱਗਦੇ।
1: ਇਹ ਖਤ ਲਿਖਣ ਵਾਲੇ ਜੀ ਸਾਡੇ ਦੇਖੋ ਬੜੀ ਦੂਰ ਉਹਨਾਂ ਨੇ ਖਤ ਲਿਖਿਆ ਸਾਨੂੰ, ਰਾਮ ਸਿੰਘ ਜੀ ਨੇ ਲਿਖਣ ਵਾਲੇ, ਰਾਮ ਸਿੰਘ ਰੁਪਾਲ ਜੀ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਮੈਂਬਰ ਨੇ। ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਹੋ ਔਰ ਸਵੇਰ ਦੇ ਪ੍ਰੋਗਰਾਮ, ਦੁਪਹਿਰੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਔਰ ਸ਼ਾਮ ਦੇ ਪ੍ਰੋਗਰਾਮਾਂ, ਦਿਹਾਤੀ ਪ੍ਰੋਗਰਾਮ ਦੀ ਤੁਸੀਂ ਤਾਰੀਫ ਕੀਤੀ ਹੈ ਔਰ ਇਸੇ ਤਰ੍ਹਾਂ ਉਸ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਵੱਖ ਵੱਖ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ ਉਹਨਾਂ ਦੀ ਵੀ ਤੁਸੀਂ ਰੱਜ ਕੇ ਤਾਰੀਫ ਕੀਤੀ ਹੈ ਪ੍ਰੋਗਰਾਮ ਸੁਣਨ ਵਾਸਤੇ ਔਰ ਉਹਨਾਂ ਦੇ ਬਾਰੇ ਲਿਖ ਕੇ ਭੇਜਣ ਵਾਸਤੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਉਮੀਦ ਹੈ ਕਿ ਸਾਡੇ ਪ੍ਰੋਗਰਾਮ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋਗੇ ਔਰ ਸਾਨੂੰ ਦੂਜੀ ਤਰ੍ਹਾਂ ਦੇ ਖਤ ਵੀ ਲਿਖੋਗੇ ਵੀ ਸਾਨੂੰ ਮੈਂ ਇਹ ਪ੍ਰੋਗਰਾਮ ਸੁਣਿਆ ਸੀ, ਮੈਨੂੰ ਚੰਗਾ ਨਹੀਂ ਲੱਗਿਆ, ਤਾਂ ਕਿ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾ ਸਕੀਏ। ਠੀਕ ਹੈ, ਤਾਰੀਫ ਤਾਂ ਤੁਸੀਂ ਕਰਦੇ ਹੋ ਪਰ ਜੇ ਸਾਡੇ ਤੁਸੀਂ ਜਿਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ, ਸਾਹਿਤ ਦੇ ਪ੍ਰੋਗਰਾਮ ਨੇ, ਵਿਗਿਆਨ ਦੇ ਪ੍ਰੋਗਰਾਮ ਨੇ, ਖੇਡ ਸੰਸਾਰ ਪ੍ਰੋਗਰਾਮ ਹੈ ਸਾਡਾ, ਹਫ਼ਤੇ ਦੇ ਵਿੱਚ ਦੋ ਵਾਰੀ ਪੇਸ਼ ਕੀਤਾ ਜਾਂਦਾ ਹੈ, ਉਹਨਾਂ ਨੂੰ ਵੀ ਜ਼ਰੂਰ ਸੁਣੋ ਔਰ ਉਹਨਾਂ ਦੇ ਬਾਰੇ ਵੀ ਆਪਣੀ ਰਾਏ ਸਾਨੂੰ ਲਿਖ ਕੇ ਭੇਜੋ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
0: ਸੋਨ ਜੀ, ਵੈਸੇ ਤਾਂ ਅਸੀਂ ਸਾਰਿਆਂ ਨੂੰ ਹੀ ਕਵਾਂਗੇ ਕਿ ਤੁਸੀਂ ਸਾਨੂੰ ਜ਼ਰੂਰ ਆਲੋਚਨਾ ਕਰਕੇ ਜ਼ਰੂਰ ਭੇਜਿਆ ਕਰੋ
1: ਜੀ ਜੀ
0: ਕਿ ਪ੍ਰੋਗਰਾਮ 'ਚ ਕੀ ਨਹੀਂ ਚੰਗਾ ਲੱਗਦਾ, ਤਾਂ ਕਿ ਅਸੀਂ ਕੁਝ ਦਾ ਸੁਧਾਰ ਉਹਦਾ ਕਰ ਸਕੀਏ।
1: ਜੀ ਜੀ,
0: ਔਰ ਜੋ ਚੰਗਾ ਲੱਗਦਾ ਉਹ ਤਾਂ ਲਿਖਦੇ ਹੀ ਨੇ,
1: ਕਹਿੰਦੇ ਨੇ ਨਾ ਕਿ ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ ਔਰ ਇਹੀ ਤਰੱਕੀ ਦਾ ਆਧਾਰ
0: ਜੀ, ਬਿਲਕੁਲ
1: ਪ੍ਰੋਗਰੈਸ ਦਾ ਆਧਾਰ ਵੀ ਇਹੀ ਹੈ ਵੀ ਇੱਕ ਸੁਣਨ ਵਾਲੇ ਨੇ ਕਿਸੇ ਹੋਰ ਐਂਗਲ ਤੋਂ ਦੇਖ ਕੇ ਕ੍ਰਿਟੀਸਾਈਜ਼ ਕੀਤਾ ਅਤੇ ਅਸੀਂ ਉਸ ਦੇ ਹਿਸਾਬ ਨਾਲ ਉਹਨੂੰ ਪ੍ਰੋਗਰਾਮ ਆਪਣੇ ਨੂੰ ਇੰਪਰੂਵ ਕੀਤਾ, ਵਧੀਆ ਬਣਾਇਆ ਅਤੇ ਇਸੇ ਤਰ੍ਹਾਂ ਸਾਡਾ ਪ੍ਰੋਗਰਾਮ ਹੋਰ ਵਧੀਆ ਵਧੀਆ ਹੁੰਦਾ ਜਾਏਗਾ।
0: ਬਿਲਕੁਲ ਜੀ, ਕਿਉਂਕਿ ਸੁਣ ਜੀ ਸਾਡਾ ਪ੍ਰੋਗਰਾਮ ਸਰੋਤਿਆਂ ਦੇ ਸਿਰ 'ਤੇ ਹੀ ਚੱਲਦੇ ਨੇ, ਕਿਉਂਕਿ ਸਰੋਤੇ ਹੀ ਸਾਡੇ ਸੁਣਨ ਵਾਲੇ ਨੇ,
1: ਸੁਣਨ ਵਾਲੇ ਨੇ ਔਰ ਉਹਨਾਂ ਵਾਸਤੇ ਹੀ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ
0: ਜੀ, ਔਰ ਜੋ ਸਾਨੂੰ ਦੱਸਣਗੇ ਅਸੀਂ ਉਹ ਸੁਝਾਅ ਜਿਹੜੇ ਨੇ
1: ਜ਼ਰੂਰ
0: ਨੋਟ ਕਰਦੇ ਹਾਂ ਔਰ ਸ਼ਾਮਿਲ ਕਰਦੇ
1: ਹਾਂ, ਉਹਨਾਂ ਦੇ ਹਿਸਾਬ ਨਾਲ ਆਪਣੇ ਪ੍ਰੋਗਰਾਮਾਂ ਨੂੰ ਢਾਲਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ, ਜ਼ਰੂਰ ਕੋਸ਼ਿਸ਼ ਕਰਦੇ ਜੀ।
0: ਔਰ ਦੇਖੋ ਬਹੁਤ ਸਾਰੀਆਂ ਚਿੱਠੀਆਂ ਵੀ ਹੁਣ ਸੀਗੀਆਂ ਸਾਡੇ ਕੋਲ ਪਰ ਹੁਣ
1: ਹੋ ਚੁੱਕੀਆਂ ਨੇ, ਹੁਣ ਇੱਕ ਆਪਾਂ ਹੋਰ ਗੱਲ ਕਰਨੀ
0: ਜੀ ਜੀ,
1: ਜਿਹੜੀ ਆਪਾਂ ਸ਼ੁਰੂ 'ਚ ਕੀਤੀ ਸੀ ਕਿ ਯੋਗ ਦਿਵਸ ਹੈ 21 ਤਰੀਕ ਨੂੰ, ਯੋਗ ਦਿਵਸ ਦੇ ਨਾਲ ਨਾਲ ਸਵੇਰੇ 6:30 ਵਜੇ ਦੇ ਕਰੀਬ ਰਿਲੇਅ ਸ਼ੁਰੂ ਹੋਏਗਾ ਟੀਵੀ ਦੇ ਉੱਪਰ ਔਰ ਉਹ ਵੈਸੇ ਵੀ ਯੋਗ ਨੂੰ ਤਾਂ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਬਣਾ ਲੈਣਾ ਚਾਹੀਦਾ। ਅੱਜ ਕੱਲ੍ਹ ਤਾਂ ਬਹੁਤ ਸੋਰਸ ਨੇ, ਬਹੁਤ ਸਾਧਨ ਨੇ, ਟੀਵੀ ਦੇ ਉੱਪਰੋਂ, ਨੈੱਟ ਦੇ ਉੱਪਰੋਂ ਤੁਸੀਂ ਯੋਗ ਦੀਆਂ ਜਿਹੜੀਆਂ ਨੇ ਕਿਰਿਆਵਾਂ ਦੇਖ ਕੇ ਸਿੱਖ ਕਰ ਸਕਦੇ ਹੋ।
0: ਸੋ ਜੀ, ਹੁਣ ਵੇਲਾ ਮੁੱਕਦਾ ਪਿਆ
1: ਜੀ
0: ਤੇ ਫਿਰ ਲਈਏ ਇਜਾਜ਼ਤ
1: ਜੀ,
0: ਨਮਸਕਾਰ।
2: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਕੁਝ ਫਿਲਮੀ ਗੀਤ ਵੱਖ ਵੱਖ ਕਲਾਕਾਰਾਂ ਦੇ ਗਾਏ। ਸੁਣਦੇ ਹਾਂ ਇਸ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼, ਆਵਾਜ਼ ਕਿਸ਼ੋਰ ਕੁਮਾਰ, ਫਿਲਮ ਯਾਰਾਨਾ।

ਇਹ ਗੀਤ ਤੁਸੀਂ ਸੁਣ ਰਹੇ ਸੀ ਫਿਲਮ ਆਨੰਦ ਤੋਂ, ਆਵਾਜ਼ ਸੀ ਮੁਕੇਸ਼ ਕੁਮਾਰ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8:45 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ, ਹੁਣ ਪ੍ਰਸਾਰਣ ਦਿੱਲੀ ਤੋਂ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਨੌ ਵੱਜ ਚੁੱਕੇ ਨੇ, ਆਉਣ ਸੁਣਦੇ ਹਾਂ ਨਾਟਕਾਂ ਦੇ ਅਖਿਲ ਭਾਰਤੀ ਕਾਰਜਕ੍ਰਮ ਵਿੱਚ ਪ੍ਰਸਾਰਿਤ ਨਾਟਕ ਦਾ ਪੰਜਾਬੀ ਰੂਪਾਂਤਰ ਇਨਸਾਨ।

0: ਰੱਖਦਾ।
1: ਇਹ ਵੀ ਤੇਰੀ ਗਲਤ ਫਹਿਮੀ ਹੈ ਦੋਸਤ, ਤੇਰਾ ਅਹਿਸਾਸ ਇਨਸਾਨਾਂ ਦਾ ਦਿਮਾਗ ਕਰਦਾ ਹੈ। ਜੇ ਹੁਣ ਮੇਰਾ ਦਿਮਾਗ ਕੰਮ ਕਰਨਾ ਬੰਦ ਕਰ ਦੇਵੇ, ਮੈਂ ਬੇਹੋਸ਼ ਹੋ ਜਾਵਾਂ, ਮੇਰੀ ਯਾਦਦਾਸ਼ਤ ਜਾਂਦੀ ਰਹੇ ਤਾਂ ਤੇਰਾ ਵਜੂਦ ਤਾਂ ਪੂਰੇ ਦਾ ਪੂਰਾ ਹੀ ਖਤਮ ਹੋ ਜਾਂਦਾ ਹੈ। ਫਿਰ ਨਾ ਤਾਂ ਮਾਜੀ ਰਹਿੰਦਾ ਹੈ, ਨਾ ਹਾਲ ਅਤੇ ਨਾ ਮੁਸਤਕਬਿਲ। ਹੁਣ ਦੱਸ, ਤੂੰ ਕਿਸ ਕਦਰ ਬੇਬਸ ਅਤੇ ਬੇਮਾਨੀ ਹੈ ਮੇਰੇ ਨਾਦਾਨ ਦੋਸਤ।
0: ਨਹੀਂ ਨਹੀਂ ਨਹੀਂ, ਇਹ ਸਭ ਝੂਠ ਹੈ, ਧੋਖਾ ਹੈ, ਸਾਇੰਸ ਦਾ ਕੁਫਰ ਹੈ, ਪਾਪ ਹੈ। ਮੈਂ ਹਮੇਸ਼ਾ ਰਹਿਣ ਵਾਲਾ, ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ। ਮੈਂ ਹਮੇਸ਼ਾ ਰਹਾਂਗਾ, ਮੇਰਾ ਵਜੂਦ ਅਨਾਦੀ ਕਾਲ ਤੋਂ ਹੈ ਅਤੇ ਹਮੇਸ਼ਾ ਰਹੇਗਾ।
1: ਉਹ ਸਿਰਫ ਇਸ ਲਈ ਕਿਉਂਕਿ ਤੇਰੇ ਨਾਂ ਨੂੰ, ਤੇਰੇ ਖਿਆਲ ਨੂੰ ਜਨਮ ਦੇਣ ਵਾਲੀ ਚੀਜ਼ ਦੁਨੀਆਂ ਵਿੱਚੋਂ ਕਦੇ ਖਤਮ ਨਹੀਂ ਹੋਏਗੀ। ਪਰ ਇਹ ਹਕੀਕਤ ਹੈ ਕਿ ਤੇਰਾ ਆਪਣਾ ਅਸਤਿਤਵ ਕੋਈ ਨਹੀਂ।
0: ਝੂਠ ਕਹਿੰਦਾ ਤੂੰ, ਝੂਠ ਕਹਿੰਦਾ ਤੂੰ, ਫਰੇਬੀ ਘਮੰਡੀ ਇਨਸਾਨ।

0: ਪਨ ਦਾ ਕਮਜ਼ੋਰੀ ਦਾ ਨਤੀਜਾ ਹੈ।
1: ਇਹ ਸਭ ਬਕਵਾਸ ਹੈ ਤੇਰਾ, ਸਭ ਬਕਵਾਸ ਹੈ, ਹੋਰ ਕੁਝ ਵੀ ਨਹੀਂ।
0: ਬੀਬੀ ਜ਼ਰਾ ਧਿਆਨ ਨਾਲ ਸੁਣ ਮੇਰੀ ਗੱਲ, ਇਨਸਾਨ ਕਿਸ ਲਈ ਮਰਦਾ ਹੈ, ਚੀਜ਼ਾਂ ਕਿਉਂ ਟੁੱਟਦੀਆਂ ਨੇ? ਇਹ ਇਸ ਲਈ ਨਹੀਂ ਹੁੰਦਾ ਕਿ ਤੂੰ ਉਹਨਾਂ ਨੂੰ ਬਣਾਉਂਦੀ ਹੈ ਜਾਂ ਤੋੜਦੀ ਹੈ, ਇਹ ਇਸ ਲਈ ਹੁੰਦਾ ਹੈ ਕਿ ਜਿਸ ਚੀਜ਼ ਨਾਲ ਉਹ ਬਣੀ ਹੈ ਜਾਂ ਤਾਂ ਖਰਾਬ ਹੁੰਦੀ ਹੈ ਜਾਂ ਫਿਰ ਜਿਸ ਢੰਗ ਨਾਲ ਉਹ ਬਣਾਈ ਗਈ ਹੈ ਉਸ ਵਿੱਚ ਦੋਸ਼ ਹੁੰਦਾ ਹੈ।
1: ਤੂੰ ਸਾਫ਼ ਸਾਫ਼ ਕਹਿ ਜੋ ਵੀ ਕਹਿਣਾ ਚਾਹੁੰਦਾ।
0: ਮੈਂ ਸਾਫ਼ ਸਾਫ਼ ਹੀ ਤਾਂ ਕਹਿ ਰਿਹਾ ਬੀਬੀ, ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਕੁਦਰਤ ਆਪਣਾ ਕੰਮ ਚੰਗੀ ਤਰ੍ਹਾਂ ਕਰਦੀ, ਯਾਨੀ ਇਨਸਾਨ ਦੇ ਅੰਗ ਇੰਨੇ ਮਜ਼ਬੂਤ ਬਣਾਉਂਦੀ ਕਿ ਉਹ ਕਦੇ ਪੁਰਾਣੇ ਅਤੇ ਕਮਜ਼ੋਰ ਨਾ ਹੁੰਦੇ ਅਤੇ ਇਨਸਾਨ ਹਮੇਸ਼ਾ ਹਮੇਸ਼ਾ ਲਈ ਜ਼ਿੰਦਾ ਰਹਿੰਦਾ ਅਤੇ ਤੇਰੀ ਹੋਂਦ, ਤੇਰਾ ਅਸਤਿਤਵ ਹੀ ਨਾ ਹੁੰਦਾ।
1: ਇਹ ਸਭ ਬਕਵਾਸ ਹੈ, ਬਕਵਾਸ ਹੈ, ਇਹ ਤੇਰੇ ਮਨ ਦਾ ਵਹਿਮ ਹੈ। ਮੈਂ ਜ਼ਿੰਦਗੀ ਦੀ ਮਾਲਕ ਹਾਂ।
0: ਤੂੰ ਸਿਰਫ ਜ਼ਿੰਦਗੀ ਦੀ ਨੌਕਰ ਹੈ।
1: ਕੀ ਕਿਹਾ ਗੁਸਤਾਖ?
0: ਹਾਂ, ਤੂੰ ਜ਼ਿੰਦਗੀ ਦੀ ਨੌਕਰ ਹੈ, ਨੌਕਰ, ਇੱਕ ਮਾਮੂਲੀ ਜਿਹੀ ਨੌਕਰ ਜਿਸ ਦਾ ਕੰਮ ਜ਼ਿੰਦਗੀ ਨੂੰ ਹਮੇਸ਼ਾ ਜਵਾਨ ਤੇ ਤਾਜ਼ਾ ਰੱਖਣਾ।
1: ਤੂੰ ਪਾਗਲ ਤਾਂ ਨਹੀਂ ਹੋ ਗਿਆ ਸਨਕੀ ਇਨਸਾਨ?
0: ਬੀਬੀ ਹਕੀਕਤ ਕਦੇ ਕਦੇ ਇੰਜ ਵੀ ਹੁੰਦੀ ਹੈ, ਉਸ ਦੀ ਸੱਚਾਈ ਮੰਨਣ ਨੂੰ ਜੀ ਨਹੀਂ ਕਰਦਾ, ਪਰ ਹਕੀਕਤ ਹਕੀਕਤ ਹੀ ਰਹਿੰਦੀ ਹੈ ਤੇ ਤੇਰੇ ਲਈ ਹਕੀਕਤ ਇਹੀ ਹੈ ਕਿ ਜ਼ਿੰਦਗੀ ਤੇ ਤੇਰਾ ਕੋਈ ਅਖਤਿਆਰ ਨਹੀਂ।
1: ਅਖਤਿਆਰ? ਮੈਂ ਉਹਨੂੰ ਮਾਰ ਸਕਦੀ ਹਾਂ?
0: ਨਹੀਂ, ਬਿਲਕੁਲ ਨਹੀਂ।
1: ਤੂੰ ਦੇਖ, ਮੈਂ ਐਸੇ ਹੀ ਪਲ ਤੈਨੂੰ ਦਿਖਾਉਣੀ ਆਪਣੀ ਤਾਕਤ।
0: ਅੱਛਾ, ਉਹ ਕਿਵੇਂ?
1: ਤੈਨੂੰ ਮਾਰ ਕੇ, ਤੈਨੂੰ ਫਨਾ ਕਰਕੇ।
0: ਗਲਤ ਬੀਬੀ, ਗਲਤ। ਪਹਿਲਾਂ ਤਾਂ ਤੂੰ ਮੈਨੂੰ ਮਾਰ ਹੀ ਨਹੀਂ ਸਕਦੀ। ਜੇ ਮੰਨ ਲਓ ਤੂੰ ਮੈਨੂੰ ਮਾਰ ਹੀ ਦਿੱਤਾ ਤਾਂ ਮੈਂ ਮਰ ਕੇ ਵੀ ਨਹੀਂ ਮਰਾਂਗਾ।
1: ਇਹ ਤੂੰ ਕੀ ਕਹਿ ਰਿਹਾ?
0: ਇਹੀ ਕਿ ਮੈਂ ਮਰ ਕੇ ਵੀ ਨਹੀਂ ਮਰਾਂਗਾ। ਤੇਰੇ ਖਿਆਲ 'ਚ ਮਰਨ ਤੋਂ ਬਾਅਦ ਮੇਰਾ ਕੀ ਹੋਏਗਾ? ਮੈਨੂੰ ਜਾਂ ਤਾਂ ਦਫ਼ਨ ਕੀਤਾ ਜਾਏਗਾ ਜਾਂ ਜਲਾ ਦਿੱਤਾ ਜਾਏਗਾ, ਕਬਰ 'ਚ ਦੱਬ ਕੇ ਮੇਰਾ ਜਿਸਮ ਖਾਦ ਬਣ ਜਾਏਗਾ ਅਤੇ ਅੱਗ 'ਚ ਜਲਣ ਤੋਂ ਬਾਅਦ ਸਵਾਹ ਅਤੇ ਧੂੰਆਂ ਬਣ ਜਾਏਗਾ। ਖਾਦ ਅਤੇ ਸਵਾਹ ਨਾਲ ਸਬਜ਼ੀਆਂ ਉੱਗਣਗੀਆਂ ਅਤੇ ਧੂੰਆਂ ਬੱਦਲ ਬਣ ਕੇ ਮੀਂਹ ਵਰੇਗਾ ਅਤੇ ਸਬਜ਼ੀਆਂ ਨੂੰ ਪਰਵਾਨ ਚੜ੍ਹਾਏਗਾ, ਫਿਰ ਇਹਨਾਂ ਸਬਜ਼ੀਆਂ ਨੂੰ ਖੁਰਾਕ ਦੇ ਰੂਪ 'ਚ ਇਨਸਾਨ ਖਾਏਗਾ। ਉਹਨਾਂ ਨੂੰ ਖਾ ਕੇ ਜਿਸਮ ਇਸ ਲਾਇਕ ਹੋ ਜਾਣਗੇ ਕਿ ਉਹ ਨਵੀਆਂ ਜਾਨਾਂ ਨੂੰ ਜਨਮ ਦੇ ਸਕਣ। ਮੈਂ ਖਤਮ ਜਾਂ ਫਨਾ ਹੋਣ ਦੀ ਬਜਾਏ ਇੱਕ ਨਵੇਂ ਤਾਜ਼ਾ ਬਦਲੇ ਹੋਏ ਰੂਪ ਵਿੱਚ ਫੇਰ ਆ ਜਾਵਾਂਗਾ।
1: ਮੈਂ ਇੰਨੀ ਬੇਕਾਰ ਤੇ ਬੇਮਤਲਬ ਹਾਂ, ਇਹਦਾ ਮਤਲਬ ਮੈਂ ਤਾਂ ਕੁਝ ਵੀ ਨਹੀਂ।
0: ਨਹੀਂ ਬੀਬੀ, ਐਸੀ ਗੱਲ ਤਾਂ ਨਹੀਂ। ਦਰਅਸਲ ਤੂੰ ਸੋਨਾ ਚਾਂਦੀ ਪਿਘਲਾਉਣ ਵਾਲੀ ਮਿੱਟੀ ਦਾ ਬਰਤਨ ਯਾਨੀ ਕੁਠਾਲੀ ਹੈ।
1: ਕੁਠਾਲੀ?
0: ਹਾਂ, ਕੁਠਾਲੀ, ਜਿਸ ਵਿੱਚ ਸੁਨਿਆਰਾ ਟੁੱਟੇ ਫੁੱਟੇ ਗਹਿਣੇ ਪਾ ਦਿੰਦਾ ਹੈ, ਉਸ ਨੂੰ ਗਲਾ ਕੇ ਸੋਨੇ 'ਚੋਂ ਮਿਲਾਵਟ ਅਲੱਗ ਕਰ ਦਿੰਦਾ ਹੈ ਅਤੇ ਉਸ ਵਿੱਚ ਪਏ ਹਰ ਖੋਟ ਨੂੰ ਕੱਢ ਦਿੰਦਾ ਹੈ।
1: ਮੈਂ ਤੇ ਕੁਠਾਲੀ?
0: ਤੈਨੂੰ ਨਹੀਂ ਪਤਾ? ਤੂੰ ਇਹੀ ਕੰਮ ਕਰਦੀ ਹੈ ਬੀਬੀ। ਜਦ ਸਰੀਰ ਕਮਜ਼ੋਰ ਹੋ ਜਾਂਦਾ ਹੈ ਉਸ ਵਿੱਚ ਖੋਟ ਮਿਲ ਜਾਂਦੀ ਹੈ, ਉਸ ਵਿੱਚ ਚਮਕ ਅਤੇ ਤਾਕਤ ਨਹੀਂ ਰਹਿੰਦੀ ਤਾਂ ਕੁਦਰਤ ਉਹਨੂੰ ਤੇਰੀ ਕੁਠਾਲੀ ਵਿੱਚ ਪਾ ਦਿੰਦੀ ਹੈ। ਤੂੰ ਉਸਨੂੰ ਖੋਟ ਪੈਦਾ ਕਰਨ ਵਾਲੀ ਹਰ ਚੀਜ਼ ਦੀ ਗ੍ਰਿਫਤ ਤੋਂ ਆਜ਼ਾਦ ਕਰਕੇ ਪਵਿੱਤਰ, ਸ਼ੁੱਧ ਅਤੇ ਮੁਕੱਦਸ ਅਤੇ ਅਲੱਗ ਅਲੱਗ ਤੱਤਾਂ ਦੀ ਸ਼ਕਲ ਵਿੱਚ ਤਬਦੀਲ ਕਰ ਦਿੰਦੀ ਹੈ ਅਤੇ ਉਹ ਪਵਿੱਤਰ ਸ਼ੁੱਧ ਤੱਤ ਜ਼ਿਆਦਾ ਤਾਜ਼ਾ, ਜ਼ਿਆਦਾ ਸ਼ਕਤੀਸ਼ਾਲੀ, ਜ਼ਿਆਦਾ ਕਾਰਗਰ ਹੋ ਕੇ ਦੁਨੀਆ ਵਿੱਚ ਲਹਿਲਹਾ ਉੱਠਦੇ ਨੇ। ਸੋ ਬੀਬੀ, ਇਸ ਵਹਿਮ 'ਚ ਨਾ ਰਹਿ ਕਿ ਤੂੰ ਜ਼ਿੰਦਗੀ ਸਮਾਪਤ ਕਰ ਸਕਦੀ ਹੈ। ਤੂੰ ਤਾਂ ਮਹਿਜ਼ ਇਸ ਗੱਲ ਦੀ ਗਰੰਟੀ ਹੈ ਕਿ ਇਨਸਾਨ ਬਾਰ ਬਾਰ ਪੈਦਾ ਹੁੰਦਾ ਰਹੇ ਅਤੇ ਹਰ ਵਾਰ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਸ਼ਕਤੀ

ਸ਼ਕਤੀਸ਼ਾਲੀ ਤੇ ਗੁਣਵਾਨ ਹੋਵੇ। ਇਸ ਲਈ ਆ ਬੀਬੀ ਤੇ ਆਪਣੀ ਕੁਠਾਲੀ ਚੋਂ ਮੇਰੀ ਹੋਂਦ ਨੂੰ, ਥੱਕੀ ਮੰਦੀ ਕਮਜ਼ੋਰ ਬਿਮਾਰ ਦੇਹ ਨੂੰ ਪਵਿੱਤਰ ਤੇ ਦੋਸ਼ ਰਹਿਤ ਕਰਕੇ ਬ੍ਰਹਿਮੰਡ 'ਚ ਬਿਖੇਰ ਦੇ। ਆ ਜਾ ਆ ਜਾ ਬੀਬੀ, ਆ ਜਾ।

0: ਹੁਣੇ ਤੁਸੀਂ ਸੁਣ ਰਹੇ ਸੀ ਨਾਟਕਾਂ ਦੇ ਅਖਿਲ ਭਾਰਤੀ ਪ੍ਰੋਗਰਾਮ ਦੇ ਵਿੱਚ ਨਾਟਕ ਇਨਸਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
1: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਦਿੱਲੀ ਕੇਂਦਰ ਤੋਂ ਰਵੀ ਵਾਸਰੀ ਅਖਿਲ ਭਾਰਤੀ ਸੰਗੀਤ ਸਭਾ ਦਾ ਪ੍ਰੋਗਰਾਮ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਇਹ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਤੁਹਾਡਾ ਦੋਸਤ ਸ਼ਾਮ ਸ਼ਰਮਾ ਹਾਜ਼ਰ ਹੋ ਚੁੱਕਿਆ ਅੱਜ ਦਾ ਸੌਗਾਤ ਪ੍ਰੋਗਰਾਮ ਲੈ ਕੇ ਜੀ ਦੋਸਤੋ ਬਿਲਕੁਲ ਸੌਗਾਤ ਪ੍ਰੋਗਰਾਮ ਦੇ ਵਿੱਚ ਸਿਰਫ ਤੇ ਸਿਰਫ ਤੁਹਾਡੀ ਹੀ ਹਾਜ਼ਰੀ ਹੋਏਗੀ ਔਰ ਤੁਹਾਡੇ ਹੀ ਦੁਆਰਾ ਪ੍ਰੋਗਰਾਮ ਜਾਰੀ ਰਹੇਗਾ ਯਾਨੀ ਕਿ ਤੁਹਾਡੀਆਂ ਫੋਨ ਕਾਲਸ ਦੇ ਨਾਲ ਪ੍ਰੋਗਰਾਮ ਦੇ ਵਿੱਚ ਪੰਜਾਬੀ ਗੀਤਾਂ ਦੀ ਫਰਮਾਇਸ਼ ਹੋਏਗੀ ਔਰ ਤੁਹਾਡੇ ਹੀ ਵਟਸਐਪ ਮੈਸੇਜ ਦੇ ਰਾਹੀਂ ਪੰਜਾਬੀ ਗੀਤਾਂ ਦੀ ਫਰਮਾਇਸ਼ ਅਸੀਂ ਸ਼ਾਮਿਲ ਕਰਾਂਗੇ ਅਤੇ ਇਸ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਮੇਜ਼ਬਾਨ ਹੋਵੋਗੇ 0181-2342-171 ਨੰਬਰ ਡਾਇਲ ਕਰਕੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰਨੀ ਹੈ ਔਰ 94-655-36-0-77 ਇਸ ਨੰਬਰ 'ਤੇ ਆਪਣੇ ਤੁਸੀਂ ਵਟਸਐਪ ਮੈਸੇਜ ਭੇਜ ਸਕਦੇ ਹੋ ਜੀ ਦੋਸਤੋ ਅੱਜ ਵੈਸੇ ਤਾਂ ਕਹਿੰਦੇ ਨੇ ਨਾ ਖਾਸ ਤਿੰਨ ਦਿਨ ਇੱਕ ਦਿਨ ਦੇ ਵਿੱਚ ਤਿੰਨ ਖਾਸ ਚੀਜ਼ਾਂ ਨੇ ਔਰ ਉਹ ਖਾਸ ਚੀਜ਼ਾਂ ਜਿਹੜੀਆਂ ਹੈ ਉਹ ਤੁਸੀਂ ਬਲੀਬੰਦੀ ਜਾਣਦੇ ਹੋ ਕਿ ਉਹ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਯਾਨੀ ਕਿ ਇੱਕ ਚੀਜ਼ ਤਾਂ ਇਹ ਹੈ ਕਿ ਅੱਜ ਵੱਡਾ ਦਿਨ ਸੀ 21 ਜੂਨ ਸੀ ਔਰ ਇਸ 21 ਜੂਨ ਦੇ ਨਾਲ ਨਾਲ ਅੱਜ ਯੋਗਾ ਡੇ ਵੀ ਸੀ ਇਸ ਕਰਕੇ ਤੁਸੀਂ ਸਾਰਿਆਂ ਨੇ ਯੋਗਾ ਵੀ ਕੀਤਾ ਹੋਣਾ ਔਰ ਦੋਸਤੋ ਅੱਜ ਇੱਕ ਹੋਰ ਖਾਸ ਦਿਨ ਯਾਨੀ ਕਿ ਉਹ ਖਾਸ ਦਿਨ ਕਿਹੜਾ ਦਿਨ ਸੀ ਅੱਜ ਉਹ ਖਾਸ ਦਿਨ ਸੀ ਫਾਦਰਸ ਡੇ ਯਾਨੀ ਕਿ ਪਿਤਾ ਜੀ ਦਾ ਦਿਨ ਜਿਹੜਾ ਕਿ ਆਪਾਂ ਇਗਨੋਰ ਕਿਸ ਵੇਲੇ ਕਰ ਦਿੰਦੇ ਹਾਂ ਲੇਕਿਨ ਇਹ ਬਹੁਤ ਇੰਪੋਰਟੈਂਟ ਦਿਨ ਹੁੰਦਾ ਹੈ ਜੀ ਦੋਸਤੋ ਅੱਜ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਜਿਹੜੀ ਇਸ ਦਿਨ ਦੇ ਜਿਹੜੀਆਂ ਤਿੰਨ ਖਾਸ ਚੀਜ਼ਾਂ ਮੈਂ ਤੁਹਾਨੂੰ ਦੱਸ ਚੁੱਕਿਆ ਔਰ ਪਹਿਲੀ ਚੀਜ਼ ਤਾਂ ਇਹੀ ਹੈ ਕਿ ਜੀ ਅੱਜ ਬਹੁਤ ਗਰਮੀ ਵਾਲਾ ਦਿਨ ਹੁੰਦਾ 21 ਜੂਨ ਨੂੰ ਕਿਉਂਕਿ ਸੂਰਜ ਧਰਤੀ ਦੇ ਬਿਲਕੁਲ ਨੇੜੇ ਹੁੰਦਾ ਇਸ ਕਰਕੇ ਇਹ ਜਿਹੜਾ ਦਿਨ ਹੈ ਗਰਮ ਬਹੁਤ ਜ਼ਿਆਦਾ ਹੁੰਦਾ ਔਰ ਅੱਜ ਆਪਾਂ ਸਾਰਿਆਂ ਨੇ ਗਰਮੀ ਦਾ ਅਹਿਸਾਸ ਵੀ ਕੀਤਾ ਹੋਏਗਾ ਔਰ ਤੁਸੀਂ ਸਾਰਿਆਂ ਨੇ ਗਰਮੀ ਦਾ ਲੁਤਫ ਵੀ ਮਨਾਇਆ ਹੋਏਗਾ ਔਰ ਦੂਸਰਾ ਜੀ ਇਹ ਜਿਹੜਾ ਤੁਸੀਂ ਅੱਜ ਗੱਲ ਕਰ ਰਹੇ ਸੀਗੇ ਫਾਦਰਸ ਡੇ ਵਾਲੀ ਫਾਦਰਸ ਡੇ ਦੇ ਵਿੱਚ ਤਾਂ ਦੋਸਤੋ ਜਿਵੇਂ ਮੈਂ ਕਹਿੰਦਾ ਨਾ ਕਿ ਆਪਾਂ ਇਸ ਦਿਨ ਨੂੰ ਅਣਗੌਲਿਆ ਕਰ ਦਿੰਦੇ ਹਾਂ ਪਰ ਸਾਡੀ ਜ਼ਿੰਦਗੀ ਵਿੱਚ ਮਾਂ ਦੀ ਤਰ੍ਹਾਂ ਹੀ ਪਿਤਾ ਦਾ ਰੋਲ ਵੀ ਬਹੁਤ ਅਹਿਮ ਹੁੰਦਾ ਹੈ ਪਿਤਾ ਉਹ ਅਹਿਮ ਥੰਮ ਹੁੰਦਾ ਜੋ ਬਿਨਾਂ ਕਿਸੇ ਸ਼ਿਕਾਇਤ ਦੇ ਆਪਣੇ ਪਰਿਵਾਰ ਦੀ ਖੁਸ਼ੀ ਦੇ ਲਈ ਸਾਰੀ ਜ਼ਿੰਦਗੀ ਮਿਹਨਤ ਕਰਦਾ ਉਹ ਆਪਣੀਆਂ ਇੱਛਾਵਾਂ ਨੂੰ ਮਾਰ ਕੇ ਆਪਣੇ ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਪਿਤਾ ਸਾਡਾ ਸਭ ਤੋਂ ਪਹਿਲਾ ਅਧਿਆਪਕ ਹੁੰਦਾ ਸਾਡਾ ਮਾਰਗਦਰਸ਼ਕ ਹੁੰਦਾ ਸਾਡਾ ਗਾਈਡ ਹੁੰਦਾ ਉਹ ਸਾਨੂੰ ਦੁਨੀਆ ਦੀਆਂ ਮੁਸ਼ਕਲਾਂ ਦੇ ਨਾਲ ਲੜਨਾ ਅਤੇ ਸਹੀ ਰਸਤੇ 'ਤੇ ਚੱਲਣਾ ਸਿਖਾਉਂਦਾ ਭਾਵੇਂ ਉਹ ਬਾਹਰੋਂ ਸਖਤ ਦਿਖਾਈ ਦੇਣ ਪਰ ਅੰਦਰੋਂ ਉਹਨਾਂ ਦਾ ਦਿਲ ਬਹੁਤ ਹੀ ਕੋਮਲ ਅਤੇ ਪਿਆਰ ਦੇ ਨਾਲ ਭਰਿਆ ਹੁੰਦਾ ਦੁਨੀਆ ਭਰ ਵਿੱਚ ਪਿਤਾ ਦਿਵਸ ਵੱਖ ਵੱਖ ਮਰਹੱਲਿਆਂ 'ਚ ਮਨਾਇਆ ਜਾਂਦਾ ਪਰ ਭਾਰਤ ਵਿੱਚ ਜਿਹੜਾ ਹੈ ਉਹ ਕਈ ਦੇਸ਼ਾਂ ਵਿੱਚ ਇਹ ਜੂਨ ਦੇ 3rd ਐਤਵਾਰ ਨੂੰ ਮਨਾਇਆ ਜਾਂਦਾ ਇਸ ਦਿਨ ਬੱਚੇ ਆਪਣੇ ਪਿਤਾ ਨੂੰ ਤੋਹਫ਼ੇ ਵੀ ਦਿੰਦੇ ਨੇ ਅਤੇ ਕਹਿੰਦੇ ਨੇ ਜੀ ਕਿ ਪਿਤਾ ਸਭ ਤੋਂ ਵੱਡਾ ਸਹਾਰਾ ਹੈ ਸਾਨੂੰ ਹਮੇਸ਼ਾ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਪਿਤਾ ਇੱਕ ਇਸ ਤਰ੍ਹਾਂ ਦਾ ਹੈ ਜਿਹੜਾ ਆਪ ਤਾਪ ਸਹਿ ਲੈਂਦਾ ਲੇਕਿਨ ਬੱਚਿਆਂ ਨੂੰ ਉਹ ਤਾਪ ਦੇ ਨੇੜੇ ਨਹੀਂ ਜਾਣ ਦਿੰਦਾ ਬੱਚਿਆਂ ਨੂੰ ਕੋਈ ਵੀ ਮੁਸ਼ਕਲਾਂ ਨਹੀਂ ਆਉਣ ਦਿੰਦਾ ਇਸ ਕਰਕੇ ਉਹ ਪਿਤਾ ਜਿਸ ਨੇ ਇੰਨੀ ਜ਼ਿਆਦਾ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਭਵਿੱਖ ਦੇ ਲਈ ਉਹ ਸਭ ਕਰ ਦਿੰਦਾ

ਜਦੋਂ ਬੱਚਿਆਂ ਦਾ ਟਾਈਮ ਆਉਂਦਾ ਹੈ, ਯਾਨੀ ਕਿ ਜਿਵੇਂ ਪਿਤਾ ਜੀ ਨੂੰ ਲੋੜ ਹੁੰਦੀ ਹੈ ਬੱਚਿਆਂ ਦੀ, ਕੀ ਉਹ ਬੱਚੇ ਉਸ ਵੇਲੇ ਪਿਤਾ ਦੇ ਨਾਲ ਚੱਲਦੇ ਨੇ ਜਾਂ ਪਿਤਾ ਦਾ ਸਹਾਰਾ ਬਣਦੇ ਨੇ, ਜਾਂ ਉਸ ਵੇਲੇ ਜਦੋਂ ਮੁਸ਼ਕਲਾਂ ਆਉਂਦੀ ਹੈ ਕਿ ਬੱਚੇ ਆਪਣੇ ਪਾਪਾ ਜੀ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਚੱਲਦੇ ਨੇ, ਇਹ ਤਾਂ ਹੁਣ ਸੋਚਣ ਵਾਲੀ ਗੱਲ ਹੈ ਕਿ ਕਿੰਨਾ ਜ਼ਿਆਦਾ ਇਸ ਦੇ ਲਈ ਜਿਹੜੇ ਪਿਤਾ ਜੀ ਨੇ ਉਹ ਸਫਲ ਹੋਏ ਨੇ ਆਪਣੀ ਪ੍ਰੀਖਿਆ ਦੇ ਵਿੱਚ। ਜਿਵੇਂ ਕਹਿੰਦੇ ਨੇ ਨਾ, ਜਦੋਂ ਪਿਤਾ ਜੀ ਹੁੰਦੇ ਨੇ ਸਾਨੂੰ ਕਿੰਨਾ ਆਤਮ ਵਿਸ਼ਵਾਸ ਹੁੰਦਾ, ਸੈਲਫ ਕੌਨਫੀਡੈਂਸ ਹੁੰਦਾ, ਅਤੇ ਇਸ ਕਰਕੇ ਪਿਤਾ ਜੀ ਦੇ ਦੱਸੇ ਹੋਏ ਪੂਰਨਿਆਂ 'ਤੇ ਸਾਨੂੰ ਚੱਲਣਾ ਚਾਹੀਦਾ। ਔਰ ਅੱਜ ਦਾ ਦਿਨ ਯੋਗ ਦਾ ਵੀ ਸੀ, ਔਰ ਤੁਸੀਂ ਉਮੀਦ ਹੈ ਜੀ ਸਾਰਿਆਂ ਨੇ ਯੋਗਾ ਕੀਤੀ ਹੋਣੀ ਹੈ। ਯੋਗਾ ਤਾਂ ਦੋਸਤੋ ਆਪਣੀ ਸਿਹਤ ਦੇ ਲਈ ਕਿੰਨਾ ਜ਼ਰੂਰੀ ਹੈ, ਔਰ ਵੈਸੇ ਵੀ ਯੋਗ ਕਰਨ ਦੇ ਨਾਲ ਜਿਹੜੀ ਕਹਿੰਦੇ ਨਾ ਆਤਮਾ ਅਤੇ ਸਰੀਰ ਦਾ ਮਿਲਣ ਹੁੰਦਾ, ਇਹਨੂੰ ਯੋਗ ਕਹਿੰਦੇ ਨੇ। ਇਸ ਦੇ ਨਾਲ ਆਪਾਂ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਜੇ ਅਸੀਂ ਰੋਜ਼ ਯੋਗਾ ਕਰੀਏ। ਜ਼ਰੂਰੀ ਨਹੀਂ ਹੈ ਕਿ ਅਸੀਂ 21 ਜੂਨ ਨੂੰ ਹੀ ਯੋਗਾ ਕਰਨਾ, ਅਸੀਂ ਯੋਗਾ ਰੋਜ਼ ਕਰੀਏ, ਔਰ ਰੋਜ਼ ਕਰਨਾ ਚਾਹੀਦਾ। ਇਸ ਦੇ ਨਾਲ ਅੱਧੀਆਂ ਬਿਮਾਰੀਆਂ ਦਾ ਛੁਟਕਾਰਾ ਤੁਹਾਨੂੰ ਪੈ ਸਕਦਾ, ਔਰ ਤੁਸੀਂ ਇਸ ਦੇ ਲਈ ਉਮੀਦ ਹੈ ਜੀ ਕਿ ਯੋਗਾ ਦੇ ਨਾਲ ਨਾਲ ਸਾਡੇ ਗੀਤ ਦਾ ਵੀ ਆਨੰਦ ਮਾਣੋਗੇ। ਅਤੇ ਅੱਜ ਨਹੀਂ 365 ਦਿਨ ਲਗਾਤਾਰ ਯੋਗਾ ਕਰੋਗੇ ਅਤੇ ਲਓ ਜੀ ਆਨੰਦ ਮਾਣੋ, ਉਸ ਤੋਂ ਬਾਅਦ ਤੁਹਾਡੀਆਂ ਫਰਮਾਇਸ਼ਾਂ ਅਤੇ ਗੀਤ ਸ਼ਾਮਿਲ ਕਰਾਂਗੇ।

0: ਜੀ ਦੋਸਤੋ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਹੈਲਥ ਜ਼ਰੂਰੀ ਹੈ। ਇਹੀ ਤਾਂ ਗੱਲ ਹੈ ਜੀ, ਅੱਜ ਸਾਰਿਆਂ ਨੇ ਹੈਲਥ ਦਾ ਧਿਆਨ ਦਿੱਤਾ ਹੋਏਗਾ, ਪਰ ਅੱਜ ਦਾ ਦਿਨ ਨਹੀਂ, ਤੁਸੀਂ ਬਿਲਕੁਲ 365 ਦਿਨ ਆਪਣੀ ਹੈਲਥ ਦਾ ਧਿਆਨ ਦੇਣਾ। ਲਓ ਜੀ, ਪਹਿਲੇ ਕਾਲਰ ਆ ਗਏ ਨੇ, ਆਵਾਜ਼ ਲਗਾਈ ਸੀ ਸਭ ਦੋਸਤਾਂ ਨੂੰ ਕਿ 0181 23 42 171 ਨੰਬਰ ਡਾਇਲ ਕਰਕੇ ਇਸ ਸੌਗਾਤ ਪ੍ਰੋਗਰਾਮ 'ਚ ਪਹੁੰਚ ਜਾਓ। ਤੁਹਾਡਾ ਦੋਸਤ ਸ਼ਾਮ ਸ਼ਰਮਾ ਤੁਹਾਡੀ ਉਡੀਕ ਕਰ ਰਿਹਾ। ਲਓ ਜੀ, ਆ ਗਏ ਦੋਸਤ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਗਿਆਨ ਸਿੰਘ ਖੰਡਾ, ਪਿੰਡ ਲੋਹਗੜ੍ਹ, ਜ਼ਿਲ੍ਹਾ ਫਿਰੋਜ਼ਪੁਰ।
0: ਜੀ ਗਿਆਨ ਸਿੰਘ ਖੰਡਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਹਾਂ, ਪਹਿਲਾਂ ਤਾਂ ਮੈਂ ਦਿਹਾੜਾ ਜਿਹੜਾ ਅੱਜ ਦਾ ਪਿਤਾ ਦਿਹਾੜਾ, ਵੱਡਾ ਦਿਨ, ਯੋਗਾਂ ਦੇ ਸਾਰੇ ਦੋਸਤਾਂ ਨੂੰ ਮੁਬਾਰਕਾਂ ਦਿੰਦਾ ਕਿ ਯੋਗ ਬੁਝਾਓ ਤੇ ਰੋਗ ਹਟਾਓ।
0: ਵਾਹ ਜੀ ਵਾਹ, ਬਿਲਕੁਲ ਸਹੀ ਗੱਲ ਹੈ ਜੀ। ਇਹ ਤਾਂ ਗੱਲ ਸਹੀ ਹੈ, ਔਰ ਇਹ ਹੁਣ ਆਪਾਂ ਨੂੰ 365 ਦਿਨ ਯੋਗ ਕਰਾਂਗੇ ਤੇ ਰੋਗ ਬਿਲਕੁਲ ਮਿਟ ਜਾਣਗੇ।
1: ਬਿਲਕੁਲ ਜੀ, ਕਿਸੇ ਦਵਾਈ ਦੀ ਲੋੜ ਨਹੀਂ ਪਊ,
0: ਕਿਸੇ ਦਵਾਈ ਦੀ ਲੋੜ ਨਹੀਂ ਪੈਣੀ। ਬਿਲਕੁਲ ਠੀਕ ਹੈ ਜੀ, ਤੇ ਖਿੰਡਾ ਸਾਹਿਬ ਦੱਸ ਦਿਓ ਫਿਰ ਅੱਜ ਫਰਮਾਇਸ਼ ਕਿਹੜੀ ਲੈ ਕੇ ਆਏ ਹੋ?
1: ਸਰ ਮੈਂ ਜੀ ਉਸਤਾਦ ਜੰਗਾ ਜੜ ਦਾ ਗਾਣਾ, ਤਾਰਾ ਮੇਰਾ ਪਾਵੇ ਬੋਲੀਆਂ, ਪਰ ਉਹ ਹੱਸ ਕੇ ਗਵਾਲੀ ਦਾ।
0: ਤਾਰਾ ਮੇਰਾ ਪਾਵੇ ਬੋਲੀਆਂ ਹੈ। ਲਓ ਜੀ, ਲਾਲਚੰਦ ਯਮਲਾ ਜੜ ਦੀ ਆਵਾਜ਼ ਦੇ ਵਿੱਚ ਗੀਤ ਆ ਗਿਆ ਜੀ। ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਸਤਿ
0: ਸ਼੍ਰੀ ਅਕਾਲ ਜੀ।

0: भी बहुत अच्छा है और आज सौगात प्रोग्राम च गल्लां बातें हो रही हैं फादर्स डे दे ऊपर
1: बिल्कुल जी बिल्कुल।
0: और पिता जी का दिन है, योगा दिन है, तुसी भी योगा कीता होएगा अज फिर।
1: बिल्कुल जी बिल्कुल, सवेरे सैर कर लेने हैं जी थोड़ी बहुती जी, जिन्नी की भी होंदी है जी।
0: यानी कि तुसी डेली कुछ ना कुछ ते हाथ पैर मार दे हो। जी
1: ਤੇ ਉਸ ਤੋਂ ਬਾਅਦ ਜਿਹੜੀ ਖੁਰਾਕ ਆ ਉਹ ਸਹੀ ਖਾਂਦੇ ਆ ਜੀ, ਓਇਲੀ ਖੁਰਾਕ ਨਹੀਂ ਖਾਂਦੇ ਜੀ।
0: ਇਹ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜੇ ਤੁਸੀਂ ਘਿਓ ਘੱਟ ਲੈਂਦੇ ਹੋ ਤੇ ਫਿਰ ਤਲੀਆਂ ਖੱਟੀਆਂ ਮਿੱਠੀਆਂ ਚੀਜ਼ਾਂ ਲੈਣਗੇ ਤੇ ਫਿਰ ਥੋੜਾ ਬਹੁਤ ਸਿਹਤ ਅੱਛੀ ਰਹਿੰਦੀ ਹੈ।
1: ਬਿਲਕੁਲ ਬਿਲਕੁਲ, ਘਿਓ ਨਹੀਂ ਜੀ, ਰਿਫਾਇੰਡ।
0: ਰਿਫਾਇੰਡ, ਹਾਂ ਬਿਲਕੁਲ ਬਿਲਕੁਲ,
1: ਹਾਂ ਘਿਓ ਦੇਸੀ ਘੀ ਤਾਂ ਬਹੁਤ ਵਧੀਆ ਚੀਜ਼ ਹੈ ਜੀ, ਦੇਸੀ ਘੀ ਖਾਣਾ ਚਾਹੀਦਾ ਆਪਾਂ ਨੂੰ। ਪਰ ਮੇਰੇ ਹਿਸਾਬ ਨਾਲ ਇੱਕ ਮੈਂ ਤੁਹਾਨੂੰ ਦੱਸਦਾ ਜੀ, ਕੋਈ ਵੀ ਖੁਰਾਕ ਆਪਾਂ ਨੇ ਖਾਣੀ, ਜਿਹੜੀ ਹੈਵੀ ਖੁਰਾਕ ਆਪਾਂ ਦੁਪਹਿਰੇ ਖਾ ਲੈਣੀ ਚਾਹੀਦੀ, ਰਾਤ ਨੂੰ ਨਹੀਂ ਖਾਣੀ ਚਾਹੀਦੀ।
0: ਇਹ ਵੀ ਬੜੀ ਪਤੇ ਦੀ ਗੱਲ ਹੈ ਕਿ ਰਾਤੀ ਅਗਰ ਅਸੀਂ ਘੱਟ ਖਾਈਏ ਪੀਏ ਨਾ ਤੇ ਜ਼ਿਆਦਾ ਅੱਛਾ ਹੈ, ਜਾਂ ਫਿਰ ਖਾਣਾ ਹੈ ਤਾਂ ਫਿਰ 6 ਵਜੇ 7 ਵਜੇ ਤੱਕ ਤੁਸੀਂ ਆਪਣਾ ਖਾ ਪੀ ਕੇ ਫਿਰ ਤੁਸੀਂ ਆਪਣੀ ਨੀਂਦ ਲੈ ਸਕਦੇ ਹੋ।
1: ਬਿਲਕੁਲ ਜੀ ਬਿਲਕੁਲ, ਦੇਖੋ ਅਸੀਂ ਪਹਿਲਾਂ ਪਿੰਡਾਂ ਦੇ ਪਿੰਡਾਂ ਵਾਲੇ ਹੀ ਅਸੀਂ ਮੇਨ ਵੀ,
0: ਜੀ
1: ਅਸੀਂ ਪਹਿਲਾਂ ਵੀ ਖੁਰਾਕ ਜਦੋਂ ਖਾਂਦੇ ਸੀ ਤਾਂ ਆਪਾਂ 6 ਵਜੇ ਤੋਂ ਪਹਿਲਾਂ ਰੋਟੀ ਬਣ ਜਾਂਦੀ ਸੀ, ਸਾਰੇ ਚੁੱਲ੍ਹੇ ਦੇ ਦੁਆਲੇ ਬੈਠ ਕੇ ਰੋਟੀ ਖਾਂਦੇ ਸੀ,
0: ਹਾਂ
1: ਥੋੜਾ
0: ਬਿਲਕੁਲ,
1: ਬਹੁਤ ਸੈਰ ਕਰਦੇ ਸੀ, ਅਸੀਂ ਕੋਠੇ ਤੇ ਚੜ੍ਹ ਜਾਂਦੇ ਸੀ ਉੱਤਰ ਜਾਂਦੇ, ਥੋੜਾ ਬਹੁਤ ਕਰਦੇ ਹਾਜ਼ਮ ਹੋ ਜਾਂਦੇ।
0: ਹਾਂ
1: ਪਰ
0: ਬਿਲਕੁਲ ਠੀਕ
1: ਅੱਜ
0: ਹੈ,
1: ਦੀ ਖੁਰਾਕ ਕੀ ਆ, ਆਪਾਂ 10 ਵਜੇ ਰੋਟੀ ਖਾ ਲੈਂਦੇ ਹਾਂ ਜੀ, ਉਸ ਤੋਂ ਬਾਅਦ ਮੋਟਰਸਾਈਕਲ ਤੋਂ ਆ ਕੇ ਉੱਤਰ ਜਾਂਦੇ ਹਾਂ ਜੀ, ਕੋਠੇ ਚੜ੍ਹ ਜਾਂਦੇ, ਉਹ ਖੁਰਾਕ ਹਾਜ਼ਮ ਨਹੀਂ ਹੁੰਦੀ।
0: ਨਹੀਂ ਹੁੰਦੀ ਤੇ ਦੇਖੋ ਇਹ ਚੀਜ਼ਾਂ ਜਿਹੜੀਆਂ ਨਾ ਸਾਨੂੰ ਵੱਡੇ ਬਜ਼ੁਰਗ ਦੱਸਦੇ ਨੇ ਔਰ ਅੱਜ ਸਾਇੰਟਿਫਿਕ ਚੀਜ਼ਾਂ ਉਹੀ ਹੋ ਰਹੀਆਂ ਹੈ।
1: ਬਿਲਕੁਲ ਜੀ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ
0: ਸਿਹਤ
1: ਜ਼ਰੂਰੀ ਹੈ।
0: ਜ਼ਰੂਰੀ ਹੈ, ਇਹ ਗੱਲ ਬਿਲਕੁਲ ਸਹੀ ਹੈ ਜੀ। ਤੇ ਅੱਜ ਫਿਰ ਫਰਮਾਇਸ਼ ਵੀ ਦੱਸ ਦਿਓ ਕਿਹੜੀ ਲੈ ਕੇ ਆਏ ਹੋ।
1: ਦੇਖੋ ਫਰਮਾਇਸ਼ ਵੀ ਤੁਹਾਨੂੰ ਦੱਸਾਂਗੇ, ਦੇਖੋ ਅੱਜ ਫਾਦਰ ਡੇ ਹੈ ਜੀ,
0: ਜੀ
1: ਹਰ ਇੱਕ ਬਾਪ ਦਾ ਸੁਪਨਾ ਕੀ ਹੁੰਦਾ, ਜਿੱਥੇ ਤੱਕ ਮੈਨੂੰ ਦਿਖਦਾ ਮੈਂ ਆਪਣੇ ਜਵਾਕ ਨੂੰ ਮੋਢੇ ਤੇ ਬਿਠਾ ਕੇ ਉਹਨਾਂ ਨੂੰ ਦੁੱਗਣੀ ਜਗ੍ਹਾ ਤੱਕ ਦਿਖਾਵਾਂ।
0: ਹਾਂ ਬਿਲਕੁਲ,
1: ਦੇਖੋ ਜਦੋਂ ਵੀ ਆਪਾਂ ਕਿਤੇ ਮੇਲਾ ਦੇਖਣ ਜਾਂਦਾ ਜਾਂ ਕਿਤੇ ਵੀ ਦੇਖਣ ਜਾਂਦਾ, ਚਾਹੇ ਆਪਾਂ ਨੀਵੀਂ ਜਗ੍ਹਾ ਹੀ ਦੇਖਣਾ ਹੋਵੇ ਜੀ,
0: ਹਾਂ
1: ਪਰ ਆਪਣਾ ਜਿਹੜਾ ਪਿਓ ਹੁੰਦਾ ਆਪਾਂ ਨੂੰ ਮੋਢਿਆਂ ਤੇ ਬਿਠਾ ਕੇ ਦਿਖਾਉਂਦਾ ਜੀ ਉਹ,
0: ਪਿਓ
1: ਮੇਰੇ ਤੋਂ
0: ਦੇਖੋ
1: ਵੱਧ ਚੀਜ਼ ਦਿਖੇ ਉਹ
0: ਜੀ, ਪਿਓ ਹਮੇਸ਼ਾ ਇਹ ਚਾਹੁੰਦਾ ਹੈ ਕਿ ਮੇਰਾ ਪੁੱਤਰ ਮੇਰੇ ਤੋਂ ਵੀ ਅੱਗੇ ਜਾਵੇ।
1: ਦੇਖੋ ਪਿਓ ਦੀ ਜਗ੍ਹਾ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਜੀ,
0: ਨਹੀਂ ਲੈ
1: ਬਾਕੀ
0: ਸਕਦਾ,
1: ਤੁਹਾਨੂੰ ਪਤਾ ਵੀ ਕੀ ਗੱਲ ਬਾਤ ਹੈ ਕੀ ਨਹੀਂ, ਪਿਓ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਜੀ,
0: ਬਿਲਕੁਲ, ਪਿਓ ਜਿਹੜਾ ਹੈ ਜੀ
1: ਉਹ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ।
0: ਵਾਹ ਜੀ ਵਾਹ, ਬਿਲਕੁਲ ਸਹੀ ਗੱਲ
1: ਬਾਪੂ
0: ਹੈ,
1: ਬਾਪੂ ਕਹਿੰਦੇ ਸੀ ਬੜੇ ਨਜ਼ਾਰੇ ਲੈਂਦੇ ਸੀ।
0: ਵਾਹ ਵਾਹ ਵਾਹ, ਬਿਲਕੁਲ ਸਹੀ ਗੱਲ ਹੈ ਜੀ,
1: ਗਰੀਬੀ ਅਮੀਰੀ ਦਾ ਕੁਝ ਪਤਾ ਹੀ ਨਹੀਂ ਹੁੰਦਾ ਬਚਪਨ ਦੇ ਵਿੱਚ, ਬਸ ਬਾਪੂ ਲਵੇ ਜਿੰਨੇ ਵੀ ਪੈਸੇ ਨੇ ਉਹੀ ਦੇਖ ਕੇ ਐਂ ਲੱਗਦਾ ਵੀ ਸਾਡੇ ਬਾਪ ਲਵੇ ਬਹੁਤ ਪੈਸੇ ਨੇ, ਜੋ ਸਾਡਾ ਐਕਸਪੀਰੀਅੰਸ ਹੈ ਜੀ।
0: ਬਿਲਕੁਲ ਜੀ, ਬਾਪੂ ਕਦੀ ਤੁਹਾਡੇ ਤੋਂ ਪੈਸੇ ਨਹੀਂ ਮੰਗਦਾ, ਬਾਪੂ ਇਹੀ ਪੁੱਛਦਾ ਹੈ ਕਿ ਬਾਪੂ ਇਹੀ ਚਾਹੁੰਦਾ ਹੈ ਕਿ ਮੇਰਾ ਬੇਟਾ ਮੈਨੂੰ ਆ ਕੇ ਪੁੱਛੇ ਤੇਰਾ ਬਾਪੂ ਹਾਲ ਚਾਲ ਕੀ ਹੈ,
1: ਬਿਲਕੁਲ ਜੀ
0: ਉਹਦੀ ਸੁੱਖ
1: ਬਿਲਕੁਲ,
0: ਸ਼ਾਂਤ ਪੁੱਛੇ ਔਰ ਉਸਦੇ ਨਾਲ ਗੱਲਾਂ ਬਾਤਾਂ ਕਰੀ, ਇਹੀ ਬਾਪੂ ਚਾਹੁੰਦਾ ਹੈ।
1: ਬਿਲਕੁਲ ਜੀ ਬਿਲਕੁਲ, ਮਾਂ ਬਾਪ ਨੂੰ ਤਾਂ ਹਮੇਸ਼ਾ ਜਵਾਕ ਉਹ ਪਿਆਰਾ ਹੁੰਦਾ ਜਿਹੜਾ ਨੀਵਾਂ ਹੁੰਦਾ, ਜਿਹੜਾ ਉੱਚਾ ਜਵਾਕ ਹੁੰਦਾ ਮਾਂ ਬਾਪ ਨੂੰ ਪਿਆਰਾ ਵੀ ਬਹੁਤ ਘੱਟ ਹੁੰਦਾ ਹੈ।
0: ਬਿਲਕੁਲ
1: ਜੋ ਸਾਡਾ
0: ਠੀਕ ਹੈ,
1: ਤਜਰਬਾ ਹੈ ਜੀ।
0: ਬਿਲਕੁਲ ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ ਤੇ ਅੱਜ ਫਰਮਾਇਸ਼ ਦੱਸ ਦਿਓ ਕਿਹੜੀ ਲੈ ਕੇ ਆਏ ਹੋ।
1: ਦੇਖੋ ਫਰਮਾਇਸ਼ ਤੁਹਾਡੇ ਚੈਨਲ ਤੋਂ ਚੱਲਣ ਵਾਲੇ ਗੀਤ ਸਾਰੇ ਹੀ ਬਹੁਤ ਵਧੀਆ ਨੇ, ਪਰ ਅੱਜ ਜੋ ਗੀਤ ਸੁਣਾਂਗੇ ਆਪਾਂ ਲਾਹੌਰ ਗੀਤ ਸੁਣਾਂਗੇ ਰਣਜੀਤ ਬਾਵਾ ਜੀ ਦਾ ਜੀ।
0: ਜੀ ਬਿਲਕੁਲ ਸੁਣਾਵਾਂਗੇ ਜੀ, ਕੁਝ ਵਟਸਐਪ
1: ਬਹੁਤ
0: ਮੈਸੇਜ ਸ਼ਾਮਿਲ
1: ਬਹੁਤ ਧੰਨਵਾਦ
0: ਕਰ
1: ਸਰ
0: ਬਹੁਤ ਸ਼ੁਕਰੀਆ ਜੀ। ਲਓ ਜੀ ਕੁਝ ਵਟਸਐਪ ਮੈਸੇਜ ਫਟਾਫਟ ਸ਼ਾਮਿਲ ਕਰ ਲੈਂਦੇ ਆ, ਫਿਰ ਇਹ ਗੀਤ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕਰਾਂਗੇ। ਮੇਰਠ ਕੈਂਟ ਤੋਂ ਦਿਗਦਰਸ਼ਨ ਤੇ ਕਵਿਤਾ ਗੌੜ ਹੋਣਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ, ਕਹਿੰਦੇ ਜੀ ਸਾਨੂੰ ਕੋਈ ਵੀ ਗੀਤ ਸੁਣਾ ਦਿਓ, ਤੋ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗੀਤ ਸੁਣਾਵਾਂਗੇ ਤੁਹਾਨੂੰ। ਰਘਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਅਲੀਜ਼ਾ ਨਾਇਬ ਅਤੇ ਲੱਡੂ ਹੋਣਾ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਔਰ ਇਹ ਸਾਡੇ ਦੋਸਤ ਨੇ ਜੀ ਗੰਜ ਡੁਡਵਾਰਾ ਤੋਂ ਸ਼ਮਸੂਲ, ਕਮਰ ਰਾਹੀ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ ਹੋਣਾ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਲਓ ਜੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ ਤੁਹਾਡੀ ਸਾਰਿਆਂ ਦੀ ਫਰਮਾਇਸ਼ 'ਤੇ।

0: ਪਾਸੇ ਨਹੀਂ ਹੋਣੀ ਚਾਹੀਦੀ, ਮੁਹੱਬਤ ਦੋਨੋਂ ਪਾਸੇ ਹੋਏਗੀ ਤਾਂ ਇਸ਼ਕ ਫਰਮਾਨ ਚੜ੍ਹਦਾ। ਪਰ ਖੈਰ ਜੀ, ਪ੍ਰੋਗਰਾਮ ਸੌਗਾਤ ਦੇ ਵਿੱਚ ਤੁਸੀਂ ਵੀ ਆ ਸਕਦੇ ਹੋ, 0181 8342 171 ਨੰਬਰ ਡਾਇਲ ਕਰਕੇ। ਪ੍ਰੋਗਰਾਮ ਸੌਗਾਤ ਦੇ ਵਿੱਚ ਤੁਹਾਡਾ ਦੋਸਤ ਸ਼ਾਮ ਸ਼ਰਮਾ ਤੁਹਾਡੀ ਉਡੀਕ ਕਰ ਰਿਹਾ ਸਾਰਿਆਂ ਦੀ। ਔਰ ਜੇ ਤੁਸੀਂ ਵਟਸਐਪ ਮੈਸੇਜ ਕਰਨਾ ਚਾਹੁੰਦੇ ਹੋ 94655036077 ਇਸ ਨੰਬਰ ਦੇ ਆਪਣੇ ਵਟਸਐਪ ਮੈਸੇਜ ਤੁਸੀਂ ਫਰਮਾਇਸ਼ੀ ਯਾਨੀ ਕਿ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਲਓ ਜੀ, ਕਾਲਰ ਆਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ।
1: ਹੈਲੋ, ਨਮਸਕਾਰ ਸ਼ਾਮ ਸ਼ਰਮਾ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦ ਰਸਗਣੀਆ ਜੀ।
0: ਜੀ ਜੀ, ਫਕੀਰ ਚੰਦ ਰਸਗਣੀਆ ਜੀ ਆ ਗਏ ਨੇ।
1: ਹਾਂਜੀ,
0: ਸਵਾਗਤ ਹੈ ਜੀ ਪ੍ਰੋਗਰਾਮ 'ਚ
1: ਤੁਹਾਡਾ। ਹੀ ਬਹੁਤ ਬਹੁਤ ਥੈਂਕ ਯੂ ਜੀ ਸ਼ਾਮ ਸ਼ਰਮਾ ਜੀ ਸਾਡੀ ਕਾਲ ਰਿਸੀਵ ਕਰਨ ਵਾਸਤੇ।
0: ਵਾਹ ਜੀ ਵਾਹ, ਬਿਲਕੁਲ। ਅੱਜ ਦੇਖੋ ਨਾ, ਮੈਂ ਜਿਵੇਂ ਦੱਸ ਰਿਹਾ ਸੀ, ਇੱਕੋ ਦਿਨ ਦੇ ਵਿੱਚ ਤਿੰਨ ਤਿੰਨ ਐਪੀਸੋਡ ਹੋ ਰਹੇ ਨੇ, ਯਾਨੀ ਕਿ ਤਿੰਨ ਖਾਸ ਦਿਨ, ਤਿੰਨਾਂ ਇੱਕ ਦਿਨ ਦੇ ਵਿੱਚ ਤਿੰਨ ਚੀਜ਼ਾਂ ਖਾਸ ਹੋ ਰਹੀਆਂ ਨੇ।
1: ਸਭ ਤੋਂ ਪਹਿਲਾਂ ਤਾਂ ਸ਼ਾਮ ਸ਼ਰਮਾ ਜੀ, ਆਪਣੇ ਫਾਦਰ ਡੇ ਦੀਆਂ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
0: ਜੀ ਬਿਲਕੁਲ, ਦੇਖੋ ਉਹ ਪਿਤਾ ਜਿਹੜਾ ਤਪਦੀ ਧੁੱਪ ਦੇ ਵਿੱਚ ਬਾਹਰ ਜਾਂਦਾ ਆਪਣੇ ਬੱਚਿਆਂ ਦੇ ਲਈ,
1: ਹਾਂਜੀ
0: ਮਿਹਨਤ ਕਰਦਾ ਸਿਰਫ ਤੇ ਸਿਰਫ ਆਪਣੀ ਔਲਾਦ ਦੇ ਲਈ, ਤੇ ਉਸ ਔਲਾਦ ਦੇ ਲਈ ਇੰਨਾ ਤੜਪਦਾ ਹੈ, ਤੇ ਜਦੋਂ ਉਹਦੀ ਵਾਰੀ ਆਉਂਦੀ ਹੈ, ਕੀ ਉਹ ਬੱਚੇ ਆਪਣੇ ਡੈਡੀ ਦੇ ਲਈ ਉਨਾ ਹੀ ਤੜਪਦੇ ਹੋਣਗੇ?
1: ਤੜਪਦੇ ਆ ਜੀ,
0: ਤੜਪਦੇ ਆ।
1: ਦੇਖੋ ਜੀ, ਆਪਣੇ ਕਈ ਵਾਰੀ ਮਜ਼ਦੂਰ ਜਿਹੜੇ ਜਾਂਦੇ ਆ ਸੈਂਕਲਾਂ ਦੇ ਉੱਤੇ ਜਾਂਦੇ ਆ ਕੰਮ ਦਿਹਾੜੀ ਵਾਸਤੇ ਆਪਦੀ, ਤੇ ਇਹ ਹਿਸਾਬ ਲਾ ਲਓ ਵੀ ਉਹਨਾਂ ਦੀ ਕਿਸਮਤ ਤਾਂ ਲੜ ਲੜਦੀ ਹੈ, ਬਾਕੀ ਬੱਚਿਆਂ ਦੀ ਕਿਸਮਤ ਹੀ ਬਹੁਤ ਲੜਦੀ ਹੈ, ਤੇ ਉਹਨਾਂ ਦੀ ਮਿਸੇ ਦੀ ਕਿਸਮਤ ਹੀ ਬਹੁਤ ਲੜਦੀ ਹੈ ਵੀ ਸ਼ਾਮ ਨੂੰ ਮੇਰਾ ਪਾਪਾ ਆਊਗਾ ਤੀਜੀ ਲੈ ਕੇ ਆਊਗਾ।
0: ਬਿਲਕੁਲ ਸਹੀ ਹੈ ਜੀ। ਦੇਖੋ ਗੱਲ ਇਹ ਹੈ ਨਾ, ਉਡੀਕ ਹੁੰਦੀ ਹੈ ਬੱਚਿਆਂ ਨੂੰ ਆਪਣੇ ਪਿਤਾ ਜੀ ਦੀ, ਤੇ ਜਦੋਂ ਪਿਤਾ ਜੀ ਘਰ ਆਉਂਦੇ ਨੇ ਇੰਨੀ ਮਿਹਨਤ ਸਦਕਾ ਉਹ ਫਿਰ ਚੀਜ਼ਾਂ ਵੀ ਲੈ ਕੇ ਆਉਂਦੇ ਨੇ ਖਾਣ ਪੀਣ ਦੀਆਂ, ਤੇ ਜਦੋਂ ਬੱਚੇ ਖੁਸ਼ ਹੁੰਦੇ ਨੇ ਤੇ ਪਿਤਾ ਜੀ ਦਾ ਖੂਨ ਹੋਰ ਵੱਧ ਜਾਂਦਾ।
1: ਜਿਵੇਂ ਅਸੀਂ ਦੁਕਾਨ ਤੋਂ ਆਉਂਦੇ ਹਾਂ ਤੇ ਆਉਂਦੇ ਸਾਰੀ ਮੇਰੇ ਥੈਲੇ ਚੱਕ ਕਰ ਲੈਂਦੀ ਹੈ ਮੇਰੀ ਪੋਤਰੀ ਜਾਨ ਵੀ,
0: ਆਏ ਹਾਏ ਕਿਆ ਹੀ ਬਾਤ ਹੈ,
1: ਕਹਿੰਦਾ ਪਾਪਾ ਕੀ ਲੈ ਕੇ ਆਏ।
0: ਹਾਂ ਦੇਖੋ
1: ਬੇਟਾ, ਇਹਦੇ ਵਿੱਚ ਆਲੋ ਸਮਾਨ ਕੱਢ ਲਓ ਤੁਸੀਂ, ਤੁਹਾਡੀ
0: ਇਹ ਉਮੀਦ ਹੁੰਦੀ ਹੈ ਨਾ ਕਿ ਬਾਪੂ ਜੀ ਆਏ ਨੇ ਸਾਡੇ ਲਈ ਕੁਝ ਲਿਆਏ ਨੇ।
1: ਆਪਾਂ ਨੂੰ ਪੂਰੀ ਮਤਲਬ ਪਿਤਾ ਜੀ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਯਾਨੀ ਕਿ ਕਦੇ ਇਹਨਾਂ ਦਾ ਇਹਸਾਨ ਆਪਾਂ ਨੂੰ ਨਹੀਂ ਭੁੱਲਣਾ। ਪਹਿਲਾਂ ਅਧਿਆਪਕ ਹੀ ਹੁੰਦਾ
0: ਆਪਣੇ ਮਾਤਾ ਪਿਤਾ ਦੀ। ਸਭ ਤੋਂ ਪਹਿਲਾਂ ਰਿਸਪੈਕਟ, ਫਿਰ ਤੁਸੀਂ ਮੰਦਿਰ ਗੁਰਦੁਆਰੇ ਫਿਰ ਤੁਸੀਂ ਜਾ ਸਕਦੇ ਹੋ, ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ।
1: ਹਾਂ ਨਹੀਂ, ਜੇ ਤੁਸੀਂ ਮਾਤਾ ਪਿਤਾ ਨੇ ਨਹੀਂ ਸੇਵਾ ਕੀਤੀ ਤੇ ਫਿਰ ਤੁਹਾਡਾ ਬਹੁਤ ਵਿਅਰਥ ਹੈ ਜਾਣਾ ਜੀ ਮੰਦਿਰ ਗੁਰਦੁਆਰਿਆਂ 'ਚ।
0: ਜਗਮੋਹਨ
1: ਕੌਰ ਜੀ ਕਹਿ ਰਹੇ ਆ ਬਾਪੂ ਵੀ ਅੱਡ ਹੁੰਦੀ ਆ, ਹਾਂਜੀ ਲੜਕੀ ਨੇ ਡਿਮਾਂਡਾਂ ਹੀ ਬਾਪੂ ਪੂਰੀਆਂ ਕਰਦਾ, ਹਾਂਜੀ
0: ਇਹ ਵੀ ਗੱਲ ਸਹੀ ਹੈ। ਲੋ ਸੁਣਾਉਂਦੇ ਹਾਂ ਤੁਹਾਨੂੰ ਇਹ ਗੀਤ, ਸ਼ੁਕਰੀਆ ਕਾਲ ਕਰਨ ਦੇ ਲਈ।
1: ਸ਼ੁਕਰੀਆ, ਥੈਂਕ ਯੂ ਸ਼ਰਮਾ ਜੀ ਤੁਹਾਡਾ।

0: जी दोस्तों, बापू वे अद हुनी है। और ये गीत जड़े ना जी, ये सिर्फ तो सिर्फ आकाशवाणी दे जलंधर केंद्र तो ही तुसी सुन सकते हो, क्योंकि प्रोग्राम सौगात दे विच तुसी पंजाबी गीतां दी फरमाइश करनी है। राह मैं तुहानू दस दिता है, 0181 2342 171 नंबर डायल करना है और तुसी पहुँच जाना जी इस प्रोग्राम दे विच अपनी आवाज़ सब दोस्तों तक सुनाने दे लई। और जे तुसी व्हाट्सएप मैसेज भेजना चाहते हो 94-655-3607, बिल्कुल साढ़े को व्हाट्सएप मैसेज पहुँच रहे हैं, असी शामिल करांगे जल्द तो जल्द तुहाडे सारयां दे मैसेज। ते लो जी कॉलर भी देख लीजिए जी, किहड़े आ गए नहीं। हैलो
1: हेलो श्याम जी, सत श्री
0: जी,
1: अकाल।
0: सत श्री अकाल जी, कौन बोल रहे हो?
1: मनजीत कौर बोल रही हूँ, दिल्ली से जी। थैंक
0: जी, मनजीत जी बहुत बहुत स्वागत है प्रोग्राम च।
1: यू जी, थोड़ा भी धन्यवाद।
0: ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਪਹੁੰਚੇ ਹੋ, ਆਵਾਜ਼ ਦੇ ਵਿੱਚ ਥੋੜਾ ਜਿਹਾ ਕਿਤੇ ਢਿੱਲ ਮਿੱਠਾ ਜਿਹਾ ਚੱਲ ਰਿਹਾ ਕੰਮ ਹੈ।
1: ਹਾਂਜੀ, ਪਤਾ ਨਹੀਂ ਕੀ ਹੋ ਗਿਆ, ਕੁਛ ਢਿੱਲਾ ਮਿੱਠਾ ਹੀ ਚੱਲ ਰਿਹਾ। ਸਹੀ ਕਰ ਰਹੇ ਕਹਿ ਰਹੇ
0: ਵੈਸੇ ਤੁਹਾਡੀ ਆਵਾਜ਼ ਜਦੋਂ ਪਹੁੰਚਦੀ ਹੈ ਨਾ ਸਾਰਿਆਂ ਤੱਕ, ਤੇ ਐਵੇਂ ਲੱਗਦਾ ਕਿ ਲਓ ਜੀ ਦਿੱਲੀ ਦੀ
1: ਮਨਜੀਤ ਕੌਰ,
0: ਦਿੱਲੀ ਦੀ ਮਨਜੀਤ ਕੌਰ ਆ ਗਏ ਨੇ। ਤੇ ਅੱਜ ਥੋੜਾ ਜਿਹਾ ਆਵਾਜ਼ ਦੇ ਵਿੱਚ ਝਲਕਣ ਮਹਿਸੂਸ ਹੋ ਰਹੀ ਸੀ, ਇਸ ਕਰਕੇ ਮੈਂ ਕਹਿ ਲਿਆ।
1: ਬਸ ਥੋੜਾ ਨਾ ਤਬੀਅਤ ਠੀਕ ਨਹੀਂ ਹੈ।
0: ਬਿਲਕੁਲ ਧਿਆਨ ਰੱਖੋ ਜੀ, ਕਿਉਂਕਿ
1: ਲਗਾ ਹੀ ਲਵਾਂ ਫਿਰ, ਦਿਲ ਹੈ ਕਿ ਮਨ ਤਾਂ ਨਹੀਂ।
0: ਆਏ ਹਾਏ ਹਾਏ ਹਾਏ, ਕਿਆ ਹੀ ਬਾਤ ਹੈ, ਕਿਆ ਹੀ ਬਾਤ ਹੈ,
1: ਲਗਾ ਹੀ ਲਵਾਂ, ਸ਼ਾਮ ਜੀ ਆਏ ਨੇ।
0: ਹਾਂ ਬਿਲਕੁਲ, ਦੇਖੋ ਤੁਸੀਂ ਪਹੁੰਚੇ ਹੋ ਤੇ ਰੌਣਕਾਂ ਲੱਗ ਜਾਂਦੀਆਂ ਨੇ। ਤੇ ਅੱਜ ਗੱਲ ਵੀ ਅਸੀਂ ਫਾਦਰਸ ਡੇ ਦੇ ਉੱਪਰ ਕਰ ਰਹੇ ਸੀ, ਕਿਉਂਕਿ ਅੱਜ ਪਿਤਾ ਜੀ ਦਾ ਦਿਨ ਹੈ।
1: ਹਾਂਜੀ ਹਾਂਜੀ,
0: ਹੈ ਨਾ? ਤੇ ਉਹ ਪਿਤਾ ਜੀ ਦੇ ਦਿਨ ਦੇ ਲਈ ਅਸੀਂ ਸਾਰੇ ਜਾਣੇ ਮੁਬਾਰਕਾਂ ਦੇ ਰਹੇ ਹਾਂ ਉਸ ਪਿਤਾ ਨੂੰ ਜਿਸ ਨੇ ਸਾਨੂੰ ਜਨਮ ਦਿੱਤਾ, ਔਰ ਉਸ ਪਿਤਾ ਨੂੰ ਜਿਹੜਾ ਕਿ ਆਪ ਤਪਦੀ ਧੁੱਪ ਦੇ ਵਿੱਚ ਮਿਹਨਤ ਕਰਕੇ ਸਾਡਾ ਸਾਰਿਆਂ ਦਾ ਪੇਟ ਪਾਲਦਾ, ਔਰ ਉਸ ਤੋਂ ਬਾਅਦ ਉਹ ਬੱਚੇ ਜਿਹੜੇ ਨੇ ਆਪਣੇ ਪਿਤਾ ਜੀ ਦੀ ਸੇਵਾ ਕਰਦੇ ਨੇ ਨਹੀਂ ਕਰਦੇ, ਇਹ ਤਾਂ ਫਿਰ ਬਾਅਦ ਦੀ ਗੱਲ ਹੈ। ਪਰ ਪਿਤਾ ਕਦੀ ਨਹੀਂ ਸੋਚਦਾ ਕਿ ਮੈਂ ਇਹਨਾਂ,
1: ਪਾਲਦਾ ਨਾ,
0: ਹਾਂ
1: ਮਿਹਨਤ ਕਰ ਕਰਕੇ।
0: ਬਿਲਕੁਲ, ਪਿਤਾ ਜੀ ਲੱਗੇ ਰਹਿੰਦੇ ਨੇ, ਦਿਨ ਰਾਤ ਇੱਕ ਕਰ ਦਿੰਦੇ ਨੇ ਆਪਣੀ ਔਲਾਦ ਦੇ ਲਈ।
1: ਮੇਰੇ ਵੀ ਡੈਡੀ ਨੇ ਬੜੀ ਮਿਹਨਤ ਕੀਤੀ ਸੀ, ਪਰ ਮੈਂ ਸਭ ਤੋਂ ਲਾਡਲੀ ਸੀ ਘਰ ਵਿੱਚ, ਵੱਡੀ ਸੀ ਨਾਲੇ।
0: ਅੱਛਾ, ਤੇ ਤੁਸੀਂ ਖੌਰੂ ਪਾਈ ਰੱਖਦੇ ਸੀ ਫਿਰ?
1: ਆਪਣੇ ਡੈਡੀ ਦੀ ਮੈਂ ਬਹੁਤ ਲਾਡਲੀ ਸੀ।
0: ਅੱਛਾ ਜੀ, ਅੱਛਾ, ਕਿਉਂਕਿ ਜਿਹੜੇ ਲਾਡਲੇ ਹੁੰਦੇ ਆ ਨਾ ਬੱਚੇ, ਉਹ ਜ਼ਿਆਦਾ ਖੌਰੂ ਪਾਈ ਰੱਖਦੇ ਨੇ ਘਰ ਦੇ ਵਿੱਚ।
1: ਹਾਂ,
0: ਸ਼ਰਾਰਤੀ ਹੁੰਦੇ ਨੇ, ਕਹਿਣ ਦਾ ਮਤਲਬ ਇਹ ਹੈ। ਅੱਛਾ,
1: ਸਾਡੇ
0: ਗੱਲ ਬਿਲਕੁਲ ਸਹੀ ਹੈ। ਉਸ ਵੇਲੇ ਨਾ ਇਹ ਹੁੰਦਾ ਸੀ ਕਿ ਅਸੀਂ ਆਪਣੀ ਮੰਮੀ

0: ਆਪਾਂ ਦੇ ਨਾਲ ਜਿੰਨਾ ਜ਼ਿਆਦਾ ਕੰਮ ਤੋਂ ਜ਼ਿਆਦਾ ਕਰਵਾ ਸਕੀਏ, ਇਹਨਾਂ ਨੂੰ ਜ਼ਿਆਦਾ
1: ਹਾਂ
0: ਮਿਹਨਤ ਨਾ ਕਰਨੀ ਪਵੇ, ਜਿੰਨਾ ਕਿ ਅਸੀਂ ਇਹਨਾਂ ਦੀ ਹੈਲਪ ਕਰ ਸਕੀਏ। ਤੇ ਅੱਜ ਥੋੜਾ ਜਿਹਾ ਬਦਲਾਵ ਆ ਗਿਆ, ਉਨਾ ਜ਼ਿਆਦਾ ਉਹ ਚੀਜ਼ਾਂ ਨਹੀਂ ਰਹਿ ਗਈਆਂ।
1: ਸਾਡੇ ਤੇ ਬਹੁਤ ਪਿਆਰ ਸੀ, ਮੈਂ ਤੇ ਸਾਡੇ ਹੁਣ ਮੇਰੇ 15-20 ਸਾਲ ਇਕੱਠੀਆਂ ਹੀ ਰਹੀਆਂ।
0: ਅੱਛਾ,
1: ਹੁਣ ਥੋੜਾ ਟਾਈਮ ਪਹਿਲਾਂ ਵੱਖ ਹੋਈਆਂ ਨੇ, 3-3 ਨਿਆਣੇ ਹੋ ਗਏ, ਉਹਨਾਂ ਦੇ ਸਮੇਂ ਵਿੱਚ ਹੀ ਸੀ, ਇਕੱਠੀਆਂ ਹੀ ਸੀ।
0: ਅੱਛਾ ਅੱਛਾ ਅੱਛਾ ਅੱਛਾ ਅੱਛਾ ਦੇਖੋ ਨਾ, ਇਹ ਇੱਕ
1: ਅੱਜ ਕੱਲ ਕੋਈ ਰਹਿੰਦਾ, ਅੱਜ ਕੱਲ ਤੇ ਕਹਿੰਦੇ ਨੇ ਚਲੋ ਜੀ ਇਹ ਬੁੱਢਾ ਬੁੱਢੀ ਤੋਂ ਦੂਰ ਜਾਈਏ।
0: ਹਾਂ ਬਿਲਕੁਲ ਬਿਲਕੁਲ, ਇਹ ਸੰਸਕਾਰ ਹੁੰਦੇ ਨੇ ਘਰਾਂ ਦੇ, ਤੇ ਉਹ ਦੇਖੋ ਚੰਗੇ ਸੰਸਕਾਰ ਹੀ ਘਰਾਂ ਚੋਂ ਆਈਆਂ ਸਨ, ਤੇ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਇਹਨਾਂ ਮਾਤਾ ਪਿਤਾ ਨੂੰ ਅਪਣਾ ਲਿਆ।
1: ਤੇ ਮਹੱਲੇ ਦੀ ਦੁਨੀਆ ਦੀ ਸੋਭਾ ਵੀ ਲਿੱਤੀ, ਕਹਿੰਦੇ ਸੀ ਵੀ ਮੇਰੀ ਮੰਮੀ ਦਾ ਨਾਮ ਤੇ ਹਰਨਾਮ ਕੌਰ, ਕਹਿੰਦੇ ਸੀ ਨੂੰਹਾਂ ਤੇ ਉਹਨੇ ਰੱਖੀਆਂ ਨੇ ਨਾ।
0: ਅੱਛਾ,
1: ਕਹਿੰਦੇ ਦੇਖੋ ਇੱਕ ਤਾਂ ਕਿੰਨੀ ਘਰ ਵਿੱਚ ਚਾਰ ਨੂੰਹਾਂ ਰੱਖਣੀਆਂ, ਕੋਈ
0: ਵਾੜਾ ਨਹੀਂ ਹੈ, ਬਿਲਕੁਲ ਸਹੀ ਕਹਾ, ਅੱਜ ਕੱਲ ਇੱਕ ਨਹੀਂ ਰਹਿੰਦੀ ਤੇ ਚਾਰ ਚਾਰ ਰੱਖਣੀਆਂ ਕਿੰਨੀਆਂ ਔਖੀਆਂ ਨੇ।
1: ਚਾਰ ਭਰਾ ਸੀ ਮੇਰੇ ਤੇ, ਚਾਰ ਨੂੰਹਾਂ ਸੀ।
0: ਵਾਹ ਜੀ ਵਾਹ, ਕਿਆ ਹੀ ਬਾਤ ਹੈ ਜੀ, ਤੁਸੀਂ ਤਾਂ ਬਹੁਤ ਡੂੰਗੀ ਗੱਲ ਕੀਤੀ ਹੈ ਮਨਜੀਤ ਜੀ, ਚੰਗੀ ਲੱਗੀ ਗੱਲ ਕਰਕੇ, ਤੇ ਅੱਜ ਫਿਰ ਫਰਮਾਇਸ਼ ਵੀ ਦੱਸ ਦਿਓ ਕਿਹੜੀ ਲੈ ਕੇ ਆਏ ਹੋ। ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਹੱਸਦੀ ਨੇ ਦਿਲ ਮੰਗਿਆ, ਮੁੰਡਾ ਜਾਨ ਦੇਣ ਤੱਕ ਜਾਵੇ। ਗੱਲ ਤਾਂ ਸਹੀ ਹੈ ਜੀ, ਮੁੰਡੇ ਨੂੰ ਤਾਂ ਫਿਰ ਜਾਨ ਦੇਣੀ ਹੋਈ ਜੇ ਕੋਈ ਹੱਸਦੇ ਨੇ ਦਿਲ ਮੰਗ ਹੀ ਲਿਆ ਤੇ। ਸ਼ੁਕਰੀਆ ਜੀ,
1: ਜਾਨ ਤੇ ਨਹੀਂ ਲੈਣੀ ਫਿਰ, ਐਵੇਂ ਸਜ਼ਾ ਹੋ ਜਾਏਗੀ, ਕੀ ਫਾਇਦਾ।
0: ਇਹ ਵੀ ਗੱਲ ਸਹੀ ਹੈ, ਜਾਨ ਲੈਣੀ ਨਹੀਂ,
1: ਮੁੰਡੇ ਨੂੰ
0: ਆਪਾਂ ਗੀਤ ਹੀ ਸੁਣਾਉਣਾ। ਚਲੋ ਜੀ, ਗੀਤ ਸੁਣਾ ਕੇ ਹੀ ਆਪਾਂ ਜਾਨ ਲੈ ਲੈਣੀ ਅੱਜ। ਹੈ, ਸ਼ੁਕਰੀਆ ਜੀ, ਸ਼ੁਕਰੀਆ ਕਾਲ ਕਰਨ ਦੇ ਲਈ।
1: ਥੈਂਕ ਯੂ, ਤੁਹਾਡਾ ਵੀ ਧੰਨਵਾਦ, ਤੁਸੀਂ ਸਾਰੀ ਛੱਡਿਆ ਫਿਰ ਮੈਨੂੰ।
0: ਚਲੋ ਓਕੇ ਜੀ, ਬਹੁਤ ਬਹੁਤ ਤੁਸੀਂ ਆਪਣੇ ਸਿਹਤ ਦਾ ਧਿਆਨ ਰੱਖੋ ਔਰ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਨਾਲ ਜੁੜੇ ਰਹੋ।
1: ਥੈਂਕ ਯੂ।
0: ਲਓ ਜੀ, ਕੁਝ ਵਟਸਐਪ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ, ਫਿਰ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣਾਵਾਂਗੇ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਵਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਸਿੰਘ, ਇਹਨਾਂ ਨੇ ਸਾਨੂੰ ਮੋਹਾਲੀ ਚੰਡੀਗੜ੍ਹ ਤੋਂ ਵਟਸਐਪ ਮੈਸੇਜ ਭੇਜਿਆ ਸੀ। ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ, ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ। ਅਤੇ ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਬੀਰ ਜੱਸੀ, ਸੀਤਾ ਗੀਤਾ, ਹੁਣਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ। ਅਤੇ ਇਹ ਸਾਡੇ ਦੋਸਤ ਨੇ ਜੀ, ਕਮਲ ਬਲੂਜਾ, ਮਧੂ ਬਲੂਜਾ, ਸਾਗਰ ਬਲੂਜਾ, ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ, ਆਕਾਂਕਸ਼ਾ ਮਲਿਕ, ਮਾਹੀ ਮਲਿਕ, ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਦੋਸਤ ਨੇ। ਬਠਿੰਡਾ ਤੋਂ ਹੀ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਚੰਦਰਪਾਲ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਦੋਸਤ। ਲਓ ਜੀ, ਤੁਹਾਡੀ ਸਾਰਿਆਂ ਦੀ ਫਰਮਾਇਸ਼ 'ਤੇ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਹੱਸਦੀ ਨੇ ਦਿਲ ਮੰਗਿਆ ਗੀਤ ਤੁਹਾਡੀ ਨਜ਼ਰ।

0: ਜਿਹੜਾ ਮਰਜ਼ੀ ਲਾ ਦੇਵਾਂਗੇ, ਅਤੇ ਕੁਝ ਵਟਸਐਪ ਮੈਸੇਜ ਸ਼ਾਮਿਲ ਵੀ ਕਰ ਲੈਂਦੇ ਹਾਂ।
1: ਥੈਂਕ ਯੂ ਜੀ, ਥੈਂਕ ਯੂ,
0: ਬਹੁਤ ਬਹੁਤ ਸ਼ੁਕਰੀਆ ਬੰਸੀ ਲਾਲ ਜੀ, ਇਸੇ ਤਰ੍ਹਾਂ ਸਾਡੀ ਬੰਸੀ ਬਜਾਉਂਦੇ ਰਿਹਾ ਕਰੋ,
1: ਪਰਮਾਤਮਾ ਤੈਨੂੰ ਲੰਬੀ ਉਮਰਾਂ ਬਖਸ਼ੇ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਲਓ ਜੀ, ਇਹ ਸਨ ਸਾਡੇ ਬੰਸੀ ਜੀ ਜਿਹੜੇ ਅੰਬਾਲਾ ਜ਼ਿਲ੍ਹਾ ਤੋਂ ਆਏ ਸਨ, ਅਤੇ ਸਾਡੀਆਂ ਦੁਆਵਾਂ ਮੰਗ ਕੇ ਗਏ ਨੇ, ਔਰ ਅਸੀਂ ਵੀ ਇਹੀ ਦੁਆਵਾਂ ਮੰਗਦੇ ਨੇ ਕਿ ਤੁਸੀਂ ਇਸੇ ਤਰ੍ਹਾਂ ਸਾਰੇ ਦੋਸਤ ਇਸੇ ਤਰ੍ਹਾਂ ਤੰਦਰੁਸਤ ਰਹੋ, ਸਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੋ, ਔਰ ਸਾਡੇ ਪ੍ਰੋਗਰਾਮ ਨਾਲ ਐਵੇਂ ਜੁੜੇ ਰਹੋ। ਲਓ ਜੀ, ਫਿਰ ਕੁਝ ਵਟਸਐਪ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ, ਫਿਰ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੀ ਨਜ਼ਰ ਕਰਾਂਗੇ। ਸਾਡੇ ਦੋਸਤ ਨੇ ਜੀ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ, ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ, ਅਤੇ ਇਹ ਦੁਬਾਰਾ ਮੈਸੇਜ ਆ ਗਿਆ ਇਹਨਾਂ ਦਾ। ਬੇਅੰਤ ਸਿੰਘ ਬੱਸ ਸਟੈਂਡ ਜਲਾਲੀਦੀਬਾਦ ਜ਼ਿਲ੍ਹਾ ਲੁਧਿਆਣਾ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ, ਅਤੇ ਧਰਮਾ ਸਾਗਰ, ਹੈਪੀ ਸਾਗਰ, ਲੱਕੀ ਸਾਗਰ, ਇਹ ਫਾਜ਼ਿਲਕਾ ਤੋਂ ਸਾਡੇ ਦੋਸਤ ਨੇ, ਅਤੇ ਇੰਦਰਜੀਤ ਮੰਗਾ ਯੂ ਐੱਸ ਏ ਤੋਂ ਸਾਡੇ ਕੋਲ ਵਟਸਐਪ ਮੈਸੇਜ ਲੈ ਕੇ ਆਏ ਸਨ, ਅਸੀਂ ਇਹਨਾਂ ਦਾ ਵਟਸਐਪ ਮੈਸੇਜ ਕਰ ਲਿਆ ਸ਼ਾਮਿਲ। ਅਤੇ ਹੁਣ ਆਪਾਂ ਤੁਹਾਨੂੰ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਗੀਤ ਸੁਣਾਉਂਦੇ ਹਾਂ, ਤੁਹਾਡੀ ਹੀ ਸਾਰਿਆਂ ਦੀ ਫਰਮਾਇਸ਼ 'ਤੇ।

0: ਹੈ ਤੇ ਹੋਣਾ ਵੀ ਚਾਹੀਦਾ। ਕਿਤੇ ਕਿਤੇ ਤਕਰਾਰ ਹੋ ਜਾਂਦੀ ਹੈ, ਜਿੱਥੇ ਤਕਰਾਰ ਹੈ ਉੱਥੇ ਪਿਆਰ ਵੀ ਹੋਊਗਾ। ਲਓ ਜੀ ਕਾਲਰ ਆਏ ਨੇ, ਦੇਖੀਏ ਜੀ ਦੋਸਤ। ਹੈਲੋ
1: ਸ਼ਾਮ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਦੇਸਰਾਜ ਡਰਾਈਵਰ, ਤਹਿਸੀਲ ਢੋਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਜੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਦੇਸਰਾਜ ਜੀ,
1: ਤੁਹਾਡਾ ਬਹੁਤ ਸ਼ੁਕਰੀਆ ਜੀ।
0: ਦੇਸਰਾਜ ਜੀ, ਅੱਜ ਕੱਲ੍ਹ ਛੁੱਟੀਆਂ ਦਾ ਆਨੰਦ ਮਾਣ ਰਹੇ ਹੋ?
1: ਹਾਂਜੀ, ਛੁੱਟੀਆਂ ਚੱਲ ਰਹੀਆਂ ਨੇ ਜੀ, 1 ਜੁਲਾਈ ਦਾ ਖੁੱਲ ਜਾਣਗੇ ਸਕੂਲ।
0: ਹਾਂ, ਤੇ ਸਾਡਾ ਪ੍ਰੋਗਰਾਮ ਲਗਾਤਾਰ ਸੁਣ ਰਹੇ ਹੋ?
1: ਲਗਾਤਾਰ ਸੁਣਦਾ, 3 ਵਜੇ ਤੱਕ ਸੁਣਦਾ ਜੀ ਪ੍ਰੋਗਰਾਮ। ਗੀਤ ਵਧੀਆ ਵਧੀਆ ਲਾ ਦਿਆ ਕਰੋ, ਰੋਣੇ ਧੋਣੇ ਗੀਤ ਨਾ ਲਾਇਆ ਕਰੋ।
0: ਦੇਖੋ, ਸਾਰਿਆਂ ਦੀ ਪਸੰਦ ਆਪਣੀ ਆਪਣੀ ਹੁੰਦੀ ਹੈ। ਕਿਸੇ ਵੇਲੇ ਕਿਸੇ ਨੂੰ ਸੈਡ ਸੌਂਗ ਪਸੰਦ ਹੈ, ਕਿਸੇ ਨੂੰ ਕੋਈ ਵਧੀਆ ਸੌਂਗ ਨੱਚਣ ਟੱਪਣ ਵਾਲੇ ਪਸੰਦ ਹੈ, ਆਪਣੀ ਆਪਣੀ ਪਸੰਦ ਹੈ ਨਾ ਜੀ।
1: 1 ਵਜੇ ਤੋਂ ਬਾਅਦ ਤਾਂ ਤੁਹਾਡੀ ਪਸੰਦ ਚੱਲਦੀ ਹੈ।
0: ਚਲੋ, ਤੇ ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਅੱਜ ਹਰਭਜਨ ਮਾਨ ਦਾ ਲਾ ਦੇ ਜੀ।
0: ਲਓ ਜੀ, ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਾਉਂਦੇ ਹਾਂ। ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਕੁਝ ਵਟਸਐਪ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ। ਲਓ ਜੀ, ਸਾਡੇ ਦੋਸਤ ਨੇ ਜੀ ਪਿੰਡ ਹਰਜੀ ਰਾਮ ਮਲੋਟ ਤੋਂ, ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਮਿੱਤਰ ਨੇ। ਸੁਖਬੀਰ ਸਿੰਘ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਸਾਡੇ ਦੋਸਤ ਨੇ ਜੀ, ਇਹਨਾਂ ਦੇ ਨਾਲ ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਮਿੱਤਰ ਨੇ। ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ ਸੀ, ਅਤੇ ਇਹ ਸਾਡੇ ਦੋਸਤ ਨੇ ਜੀ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ ਜੀ, USA ਤੋਂ ਸਾਡੇ ਦੋਸਤ ਨੇ ਜੀ ਮੋਹਨ ਚੰਦਵਰ। ਤੋ ਇਹਨਾਂ ਨੇ ਸਾਨੂੰ ਕਹਿੰਦੇ ਜੀ ਕੋਈ ਵੀ ਗੀਤ ਸੁਣਾ ਦਿਓ, ਅਤੇ ਇਹਨਾਂ ਨੂੰ ਗੀਤ ਸੁਣਾਵਾਂਗੇ। ਅਤੇ ਇਹ ਸਾਡੇ ਦੋਸਤ ਨੇ ਜੀ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜਿਆ ਮੰਡੀ ਕਲਾਂ ਵਾਲੀ ਤੋਂ, ਰਵੀ ਕੌਸ਼ਿਕ, ਰਮੇਸ਼ ਕੋਠਾਰੀ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਮਿੱਤਰ। ਲਓ ਜੀ, ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਤੁਹਾਡੀ ਸਾਰਿਆਂ ਦੀ ਫਰਮਾਇਸ਼ 'ਤੇ ਇਹ ਗੀਤ।

0: ਜੀ ਦੋਸਤੋ, ਗੱਲ ਸਹੀ ਹੈ ਨਾ ਕਿ ਚੋਰਾਂ ਨੂੰ ਕਦੋਂ ਮੋਰ ਪੈ ਜਾਣੀ ਪਤਾ ਨਹੀਂ ਲੱਗਦਾ। ਲੇਕਿਨ ਤੁਸੀਂ ਸਾਡੇ ਪ੍ਰੋਗਰਾਮ 'ਚ ਆ ਸਕਦੇ ਹੋ, ਵਕਤ ਹਲੇ 23 ਮਿੰਟ ਦਾ ਪਿਆ ਹੋਇਆ। 0181-23-42-171 ਨੰਬਰ ਡਾਇਲ ਕਰਨਾ ਔਰ ਪਹੁੰਚ ਜਾਣਾ ਜੀ ਇਸ ਪ੍ਰੋਗਰਾਮ ਸੌਗਾਤ ਦੇ ਵਿੱਚ। ਲਓ ਜੀ, ਕਾਲਰ ਆ ਗਏ ਨੇ, ਦੇਖੀਏ ਜੀ। ਹੈਲੋ
1: ਜੀ, ਨਮਸਕਾਰ ਸ਼ਰਮਾ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਭੂਸ਼ਣ ਕਟਾਰੀਆ ਮਲੌਟ ਤੋਂ ਬੋਲਦਾ ਜੀ।
0: ਜੀ ਜੀ ਭੂਸ਼ਣ ਕਟਾਰੀਆ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਮਿਹਰਬਾਨੀ ਜੀ।
0: ਕਟਾਰੀਆ ਸਾਹਿਬ ਤਕਰੀਬਨ ਇਸੇ ਟਾਈਮ ਤੇ ਪਹੁੰਚਦੇ ਨੇ ਸਾਰੀਆਂ ਦੀਆਂ ਆਵਾਜ਼ਾਂ ਸੁਣਨ ਤੋਂ ਬਾਅਦ।
1: ਫੋਨ ਨਹੀਂ ਮਿਲਦਾ, ਕਰੀਏ ਕੀ ਜੀ?
0: ਅੱਛਾ, ਫੋਨ ਨਹੀਂ ਲੱਗਦਾ, ਇਸ ਕਰਕੇ ਇਹ ਵੀ ਗੱਲ ਠੀਕ ਹੈ ਜੀ। ਕੋਸ਼ਿਸ਼ ਤਾਂ ਤੁਸੀਂ ਬਹੁਤ ਕਰਦੇ ਹੋ ਪਹਿਲਾਂ ਆਉਣ ਦੀ, ਹੈ ਨਾ?
1: ਕੋਸ਼ਿਸ਼ ਬੜੀ ਕਰੀ ਸੀ, ਪਰ ਲੱਗ ਤੁਹਾਡੇ ਨਾਲ ਗੱਲ ਕੁਝ ਹੋ ਜਾਂਦੀ ਪਾਣ ਲਾਸਟ ਤੇ ਹੋ ਗਿਆ।
0: ਹਾਂ, ਇਹ ਤਾਂ ਗੱਲ ਬਿਲਕੁਲ ਸਹੀ ਹੈ, ਗੱਲ ਹੋ ਗਈ ਤੇ ਫਿਰ ਸਾਰਾ ਕੁਝ ਹੀ ਹੋ ਗਿਆ ਹੈ।
1: ਹਾਂਜੀ ਹਾਂਜੀ
0: ਜੀ ਭੂਸ਼ਣ ਜੀ, ਬਹੁਤ ਬਹੁਤ
1: ਬੱਲੇ ਪੈ ਗਈ।
0: ਆ ਕੀ ਬਾਤ ਹੈ ਜੀ, ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਜਗਮੋਹਨ ਕੌਰ ਜੀ ਦਾ ਸੁਣਾ ਦੋ ਜੀ, ਕੁੰਡਲੀ ਚ ਨਹੀਂ ਲੁਕਦੇ
0: ਸੱਜਣਾ ਨੈਣ ਕੁਵਾਰੇ।
1: ਹਾਂਜੀ
0: ਹਾਂਜੀ, ਲਓ ਜੀ ਸੁਣਾਉਂਦੇ ਹਾਂ ਜੀ, ਕੁਝ ਵਟਸਐਪ ਮੈਸੇਜ ਸ਼ਾਮਿਲ ਕਰਕੇ ਗੀਤ ਤੁਹਾਡਾ ਸ਼ਾਮਿਲ ਕਰ ਲਿਆ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ, ਸਾਡੇ ਦੋਸਤ ਹਨ ਭੂਸ਼ਣ ਕਟਾਰੀਆ ਜੀ, ਜਿਨ੍ਹਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ, ਔਰ ਇਸੇ ਫਰਮਾਇਸ਼ ਦੇ ਲਈ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਤ ਆਹੂਜਾ ਹੁਣਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ ਸੀ, ਅਤੇ ਪਿੰਡ ਢਾਣੀ ਨੱਥਾ ਸਿੰਘ ਜਲਾਲਾਬਾਦ ਪੱਛਮੀ ਤੋਂ ਰੇਸ਼ਮ ਸਿੰਘ, ਸੰਦੀਪ ਸਿੰਘ, ਰਮਨਦੀਪ ਸਿੰਘ, ਸੋਮਾ, ਸਜਨਾ, ਕਿਰਨਾ, ਨਿਸ਼ਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸਿੱਟੀ ਦੀਵਾਨਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਮਿੱਤਰ। ਲਓ ਜੀ, ਸਭ ਦੀ ਫਰਮਾਇਸ਼, ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਨੇ ਚਾਪੀਆਂ ਤਖਤ ਹਜ਼ਾਰਾ ਕੋਈ ਛੱਡਦਾ ਹੁੰਦੀ ਏ ਜਵਾਨ ਜਦੋਂ ਹੀਰ ਕੋਈ ਵੇਲਿਆਂ ਚ ਉਦੋਂ ਕੋਈ ਰਾਂਝਾ ਹਿੱਕ ਕੱਢਦਾ ਇਹਨੇ ਸਾਰੀ ਕਰਾਮਾਤ ਨੇ ਕਰਾਉਣ ਵਾਲੇ ਬੇਰੀ ਅਖਵਾਉਣਗੇ ਵਿਚਾਰੇ ਵੀ ਕੁੰਡ ਵਿੱਚ

0: ਜੀ ਦੋਸਤੋ, ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਵਾਰੇ। ਕਿਆ ਬਾਤ ਹੈ ਜੀ, ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਪੰਜਾਬੀ ਗੀਤ। ਲਓ ਜੀ, ਕਾਲਰ ਆ ਗਏ ਨੇ। ਹੈਲੋ
1: ਹੈਲੋ
0: ਜੀ, ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਬੋਲ ਰਿਹਾ ਸਰ ਜੀ, ਧਰਮਾ ਸਾਗਰ।
0: ਜੀ ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਧੰਨਵਾਦ ਬਹੁਤ ਬਹੁਤ ਤੁਹਾਡਾ, ਸਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਸਰ ਜੀ, ਬਹੁਤ ਵਧੀਆ।
0: ਜੀ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ, ਤੁਹਾਡੇ ਲਈ ਤਾਂ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਹਾਂ ਬਿਲਕੁਲ ਬਿਲਕੁਲ ਜੀ, ਠੀਕ ਹੈ ਤੁਸੀਂ ਕਿ ਇਹ ਜਿਹੜੀ ਰੂਹ ਦੀ ਖੁਰਾਕ ਹੈ। ਹਾਂ ਇਹ ਜਿਹੜੀ ਰੂਹ ਦੀ ਖੁਰਾਕ ਹੈ ਨਾ, ਇਹ ਤੁਸੀਂ ਖਾਣਾ ਖਾਣ ਤੋਂ ਬਾਅਦ ਜੇ ਇਹ ਟੈਬਲੇਟ ਲੈ ਲੈਂਦੇ ਹੋ ਨਾ ਆਕਾਸ਼ਵਾਣੀ ਵਾਲੀ, ਤਾਂ ਫਿਰ ਨੀਂਦ ਵੀ ਚੰਗੀ ਆ ਜਾਂਦੀ ਹੈ। ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਕਿਹੜਾ ਗੀਤ ਕਿਹਾ? ਅੱਛਾ, ਅੰਬ ਚੂਪਦੀ ਜਾਂਦੀ। ਬਿਲਕੁਲ ਜੀ, ਅੰਬ ਦਾ ਇਸ ਵੇਲੇ ਸੀਜ਼ਨ ਵੀ ਚੱਲ ਰਿਹਾ ਹੈ ਨਾ, ਤੇ ਸੁਣਾਉਂਦੇ ਹਾਂ ਜੀ, ਤੁਹਾਨੂੰ ਸ਼ੁਕਰੀਆ ਕਾਲ ਕਰਨ ਦੇ ਲਈ ਧਰਮਾ ਜੀ। ਲਓ ਜੀ, ਇਹ ਸਨ ਸਾਡੇ ਧਰਮਾ ਸਾਗਰ ਜੀ, ਅਤੇ ਕੁਝ ਵਟਸਐਪ ਮੈਸੇਜ ਨੇ ਇਹ ਵੀ ਸ਼ਾਮਿਲ ਫਟਾਫਟ ਕਰ ਲੈਂਦੇ ਹਾਂ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਆਰਜੋ ਜਜੋਰੀਆ ਅਤੇ ਗੁੱਡੂ ਹੁਣਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ, ਅਤੇ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਕਹਿੰਦੇ ਜੀ, ਖੁਸ਼ਨੁਮਾ ਮਹਿਫਲ ਸਜੀ ਹੈ ਤੋ ਹਮ ਵੀ ਹਾਜ਼ਰ ਹੈ। ਬਿਲਕੁਲ ਜੀ, ਤੁਹਾਡੇ ਲਈ ਤਾਂ ਅਸੀਂ ਇਹ ਮਹਿਫਲ ਨੂੰ ਸਜਾਇਆ ਹੈ, ਤੁਸੀਂ ਪਹੁੰਚ ਗਏ ਹੋ ਅਤੇ ਸਾਡਾ ਜਿਹੜਾ ਹੈ ਉਹ ਪ੍ਰੋਗਰਾਮ ਸਫਲ ਹੋ ਗਿਆ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ ਨੀਤੂ, ਜੋਤੀ ਸੱਜਣੀ, ਇਹਨਾਂ ਸਭ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ, ਸੁਰਿੰਦਰ ਕੋਹਲੀ ਅਤੇ ਕ੍ਰਿਸ਼ਨਾ ਕਲੇ ਦੀ ਆਵਾਜ਼ਾਂ ਦੇ ਵਿੱਚ ਇਹ ਗੀਤ।
2: ਜੋ ਪੈਂਦਾ ਵਿੱਚ ਗਈ ਲਾਲ ਪਰਾਂਦੇ।

0: ਕਹੀਏ।
1: ਹਾਂਜੀ ਹਾਂਜੀ, ਕਿਉਂਕਿ ਬਿਨਾਂ ਵੇਚੀ ਦਾ ਜਨਾ ਨਹੀਂ ਦੇ ਸਕਦੇ, ਉਸ ਲਈ ਗੱਲ ਕੀ ਕਰ ਸਕਦੇ ਹਾਂ ਅਸੀਂ ਕਰ ਲਓ ਉੱਨੀ ਥੋੜ੍ਹੀ ਜਿਹੀ ਗੱਲ ਇਹਨਾਂ ਤੇ ਸਮਾਂ ਹੀ ਨਹੀਂ।
0: ਹਾਂ ਗੱਲ ਤਾਂ ਸਹੀ ਹੈ ਜੀ, ਲੇਕਿਨ ਇੰਨਾ ਜ਼ਰੂਰ ਹੈ
1: ਨਹੀਂ ਮੁੱਕਣੀਆਂ।
0: ਹਾਂ ਬਿਲਕੁਲ ਬਿਲਕੁਲ, ਪਰ ਇਹ ਹੈ ਕਿ ਇਹ ਬੱਚਿਆਂ ਨੂੰ ਵੀ ਜਿਹੜੇ ਬੱਚੇ ਇਸ ਵੇਲੇ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਨੂੰ ਚਾਹੀਦਾ ਕਿ ਆਪਣੇ ਮਾਤਾ ਪਿਤਾ ਦੀ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰ ਸਕਣ ਉਨੀ ਘੱਟ ਹੈ। ਲਓ ਸੁਣਾਉਂਦੇ ਹਾਂ ਤੁਹਾਨੂੰ ਤੁਹਾਡੀ ਫਰਮਾਇਸ਼ ਦੇ ਗੀਤ, ਜੱਸੀ ਗਿੱਲ ਅਤੇ ਕੌਰਬੀ ਦੀ ਆਵਾਜ਼ਾਂ ਦੇ ਵਿੱਚ ਘੱਗਰੇ ਦੀ ਲਾਉਣ। ਸ਼ੁਕਰੀਆ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ। ਸੌਗਾਤ ਪ੍ਰੋਗਰਾਮ ਰੋਜ਼ 11:10 ਤੋਂ ਲੈ ਕੇ 1 ਤੱਕ ਤੁਹਾਡੀ ਨਜ਼ਰ ਕੀਤਾ ਜਾਂਦਾ। ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਚੱਲਦਿਆਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ ਪ੍ਰੋਗਰਾਮ ਹੋਏਗਾ ਜੀ ਪੰਜਾਬੀ ਮੈਲੋਡੀਅਸ ਗੀਤ। ਉਸ ਤੋਂ ਬਾਅਦ ਹੋਣਗੇ ਪੰਜਾਬੀ ਡਿਊਟ ਮਿਊਜ਼ਿਕ, ਸ਼ਬਦ ਸਰਵਣ ਕਰੋਗੇ, ਫਿਰ ਭਜਨ ਸਰਵਣ ਕਰੋਗੇ। ਪੂਰੀ ਰਾਤ ਤੁਹਾਡਾ ਅਸੀਂ ਇਸੇ ਤਰ੍ਹਾਂ ਮਨੋਰੰਜਨ ਕਰਨਾ, ਤੁਸੀਂ ਜਾਣਾ ਕਿਤੇ ਨਹੀਂ ਹੈ। ਚੱਲਦੇ ਹਾਂ ਜੀ ਅਗਲੇ ਸਿਲਸਿਲੇ 'ਚ ਪੰਜਾਬੀ ਮੈਲੋਡੀਅਸ ਗੀਤ।

ਕਿਰਪਾ ਕਰਦੇ ਹਨ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਦੇ ਸੋਮੇ, ਸੋਹਣੇ ਪ੍ਰਭੂ, ਹੇ ਪਰਮਾਤਮਾ, ਤੂੰ ਜਿੰਦ ਦਾ ਮਾਲਕ ਹੈ। ਪਰਮਾਤਮਾ ਅਨਾਥਾਂ ਦਾ ਮਿੱਤਰ ਹੈ, ਜਿਸ ਦਾ ਦੁੱਖ ਕੋਈ ਦੂਰ ਨਹੀਂ ਕਰਦਾ, ਪਰਮਾਤਮਾ ਉਸ ਦਾ ਵੀ ਦੁੱਖ ਦੂਰ ਕਰਦਾ ਹੈ, ਦੀਨਾਂ ਦੇ ਦਰਦ ਨਿਵਾਰਦਾ ਹੈ। ਸ੍ਰੀ ਰਾਗ ਅੰਦਰ ਪੰਚਮ ਪਾਤਸ਼ਾਹ ਬਚਨ ਕਰਦੇ ਹਨ, ਦੀਨ ਦਰਦ ਦੁੱਖ ਭੰਜਨਾ ਸੇਵਕ ਕੈ ਸਤ ਪਾਏ। ਮਾਝ ਰਾਗ ਅੰਦਰ ਚੌਥੇ ਪਾਤਸ਼ਾਹ ਬਚਨ ਕਰਦੇ ਹਨ, ਹਮ ਬਾਰਿਕ ਦੀਨ ਕਰੋ ਪ੍ਰਤਪਾਲਾ, ਅਸੀਂ ਜੀਵ ਦੀਨ ਹਾਂ ਨਿਮਾਣੇ ਹਾਂ, ਪਰਮਾਤਮਾ ਹੀ ਸਾਡੀ ਪ੍ਰਤਪਾਲਣਾ ਕਰਦਾ ਹੈ। ਸੁਖਮਣੀ ਸਾਹਿਬ ਅੰਦਰ ਸਾਹਿਬ ਕਿਰਪਾ ਕਰਦੇ ਹਨ, ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਦੀਨਾਂ ਦੇ ਦਰਦ ਦੂਰ ਕਰਨ ਵਾਲਾ ਪ੍ਰਭੂ ਹਰ ਘਟ ਅੰਦਰ ਹਰ ਸਰੀਰ ਅੰਦਰ ਮੌਜੂਦ ਹੈ। ਜਿਹੜਾ ਪ੍ਰਭੂ ਸਭ ਵਿੱਚ ਮੌਜੂਦ ਹੈ ਉਹ ਸਰਬ ਕਲਾ ਸਮਰੱਥ ਹੈ, ਉਸ ਦਾ ਅੰਤ ਕੋਈ ਨਹੀਂ ਪਾ ਸਕਦਾ। ਉਸ ਪਰਮਾਤਮਾ ਵਿੱਚ ਕੋਈ ਘਾਟ ਨਹੀਂ, ਕੋਈ ਕਮੀ ਨਹੀਂ, ਉਹ ਪੂਰਨ ਹੈ। ਹੇ ਐਸੇ ਪਰਮਾਤਮਾ ਜੀ, ਮੇਰੇ 'ਤੇ ਕਿਰਪਾ ਕਰੋ। ਇਹ ਸੰਸਾਰ ਬੜਾ ਭਿਆਨਕ ਖੂਹ ਹੈ, ਜਿਸ ਵਿੱਚ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਹੈ। ਮੈਨੂੰ ਇਸ ਵਿੱਚੋਂ ਪਾਰ ਲੰਘਾ ਲਵੋ। ਰਹਿ ਰਾਜ ਸਾਹਿਬ ਅੰਦਰ ਸਾਹਿਬ ਕਿਰਪਾ ਕਰਦੇ ਹਨ, ਤਿੱਤਸਰ ਵਰਡੈ ਭੈਲੇ ਨਿਵਾਸਾ, ਪਾਣੀ ਪਾਵਕ ਤਿੰਨੇ ਕੀਆ। ਸਾਡੀ ਜੀਵਾਂ ਦੀ ਉਸ ਭਿਆਨਕ ਸੰਸਾਰ ਸਰੋਵਰ ਵਿੱਚ ਵਸੋਂ ਹੈ, ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੋਈ ਹੈ। ਪੰਕਜ ਮੋ ਪਗ ਨਹੀਂ ਚਾਲੈ, ਹਮ ਦੇਖਾਂ ਤਹ ਡੂਬੀਅਲੇ। ਜੋ ਮੋਹ ਦਾ ਚਿੱਕੜ ਹੈ ਉਸ ਵਿੱਚ ਜੀਵ ਫਸੇ ਹਨ। ਸਾਡੇ ਸਾਹਮਣੇ ਹੀ ਅਨੇਕਾਂ ਜੀਵ ਮੋਹ ਦੇ ਚਿੱਕੜ ਵਿੱਚ ਫਸ ਕੇ ਤ੍ਰਿਸ਼ਨਾ ਦੀ ਅੱਗ ਵਿੱਚ ਡੁੱਬਦੇ ਜਾ ਰਹੇ ਹਨ। ਜਿਵੇਂ ਦਰਿਆ ਹੈ, ਜਿੱਥੇ ਪਾਣੀ ਹੈ ਉਸ ਦਰਿਆ ਵਿੱਚ ਚਿੱਕੜ ਵੀ ਹੈ, ਪਾਣੀ ਤੋਂ ਬਿਨਾਂ ਚਿੱਕੜ ਨਹੀਂ ਹੋ ਸਕਦਾ। ਠੀਕ ਇਸੇ ਤਰ੍ਹਾਂ ਜਿੱਥੇ ਮੋਹ ਹੈ ਉੱਥੇ ਤ੍ਰਿਸ਼ਨਾ ਹੈ। ਜਿਸ ਪਦਾਰਥ ਪ੍ਰਤੀ ਮੋਹ ਹੈ ਉਸ ਨੂੰ ਪ੍ਰਾਪਤ ਕਰਨ ਲਈ ਤ੍ਰਿਸ਼ਨਾ ਹੋਏਗੀ। ਜਿਵੇਂ ਪਾਣੀ ਅਤੇ ਚਿੱਕੜ ਦਾ ਸੰਬੰਧ ਹੈ, ਇਸੇ ਤਰ੍ਹਾਂ ਮੋਹ ਅਤੇ ਤ੍ਰਿਸ਼ਨਾ ਦਾ ਸੰਬੰਧ ਹੈ। ਨਾਮ ਦਾ ਸਹਾਰਾ ਲੈ ਕੇ ਹੀ ਸੰਸਾਰ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ। ਇਸ ਲਈ ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ। ਨਾਨਕ ਪਾਰ ਉਤਾਰ ਤੋਂ ਭਾਵ ਹੈ ਪ੍ਰਾਣੀ ਆਪਣੇ ਆਪ ਪਾਰ ਨਹੀਂ ਕਰ ਸਕਦਾ, ਮਦਦ ਉਹੀ ਮੰਗਦਾ ਹੈ ਜੋ ਆਪਣੀ ਤਾਕਤ ਨਾਲ ਪਾਰ ਨਹੀਂ ਹੋ ਸਕਦਾ, ਡੁੱਬਣ ਦਾ ਡਰ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ, ਸਾਡਾ ਹਾਲ ਖੂਹ ਦੇ ਡੱਡੂ ਵਾਂਗ ਹੈ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਜਿਵੇਂ ਕੋਈ ਖੂਹ ਡੱਡੂਆਂ ਦਾ ਭਰਿਆ ਹੋਵੇ, ਉਹਨਾਂ ਡੱਡੂਆਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਖੂਹ ਤੋਂ ਬਾਹਰ ਵੀ ਕੋਈ ਦੇਸ਼ ਪਰਦੇਸ਼ ਹੈ। ਇਸੇ ਤਰ੍ਹਾਂ ਸਾਡਾ ਮਨ ਮਾਇਆ ਦੇ ਖੂਹ ਵਿੱਚ ਇੰਨਾ ਫਸ ਗਿਆ ਕਿ ਨਾਮ ਦੀ ਮਦਦ ਤੋਂ ਬਿਨਾਂ ਇਹ ਹੁਣ ਨਿਕਲ ਨਹੀਂ ਸਕਦਾ, ਇਹਨੂੰ ਕੁਛ ਸੁੱਝਦਾ ਨਹੀਂ। ਇਸੇ ਲਈ ਬੇਨਤੀ ਹੈ, ਹੇ ਪ੍ਰਾਣਨਾਥ ਪਰਮਾਤਮਾ ਜੀ, ਕਿਰਪਾ ਕਰੋ, ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ। ਅੰਧਕੂਪ ਤੋਂ ਭਾਵ ਹੈ ਅੰਨਾ ਖੂਹ। ਜਿਵੇਂ ਅੰਧੇ ਬੰਦੇ ਨੂੰ ਕੁਛ ਦਿਸਦਾ ਨਹੀਂ, ਐਵੇਂ ਦਾ ਖੂਹ ਜਿਸ ਵਿੱਚ ਡਿੱਗ ਪਈਏ ਤਾਂ ਕੁਛ ਸੁੱਝਦਾ ਨਹੀਂ, ਨਿਕਲਣ ਦਾ ਰਾਹ ਨਹੀਂ ਦਿਸਦਾ। ਇਸ ਲਈ ਰਹਾਉ ਦੀਆਂ ਤੁਕਾਂ ਅੰਦਰ ਸਾਹਿਬੇ ਕਿਰਪਾ ਕਰਦੇ ਹਨ, ਇਸ ਖੂਹ ਵਿੱਚੋਂ ਉਹ ਪਰਮਾਤਮਾ ਹੀ ਕੱਢ ਸਕਦਾ ਹੈ ਜੋ ਦਇਆ ਦਾ ਘਰ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਉਸ ਗੋਪਾਲ ਦੀ ਭਗਤੀ ਕਰਨ ਨਾਲ

0: ਜਨਮ ਮਰਨ ਦਾ ਭਉ ਮੁੱਕ ਜਾਂਦਾ ਹੈ। ਜਿਸ ਜਿਸ ਨੇ ਵੀ ਪ੍ਰੇਮ ਨਾਲ ਭਗਤੀ ਕੀਤੀ ਉਸ ਦਾ ਸੰਸਾਰ ਤੋਂ ਪਾਰ ਉਤਾਰਾ ਹੋ ਗਿਆ। ਜਨਮ ਮਰਨ ਦਾ ਜੋ ਭਉ ਸੀ ਉਹ ਮੁੱਕ ਗਿਆ। ਜਿਨ੍ਹਾਂ ਨੇ ਗੋਪਾਲ ਦੀ ਭਗਤੀ ਕੀਤੀ ਉਹਨਾਂ ਦੇ ਅੰਦਰੋਂ ਵਹਿਮਾਂ ਭਰਮਾਂ ਦੇ ਕਿਵਾੜ ਖੁੱਲ੍ਹ ਜਾਂਦੇ ਹਨ। ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਣਹਾਰਾ ਪ੍ਰਭੂ ਮਿਲ ਪੈਂਦਾ ਹੈ। ਪ੍ਰਭੂ ਉਹਨਾਂ ਦੀ ਜਿੰਦ ਨੂੰ ਆਪਣੇ ਵਿੱਚ ਇਸ ਤਰ੍ਹਾਂ ਮਿਲਾ ਲੈਂਦਾ ਹੈ ਜਿਵੇਂ ਹੀਰੇ ਨੂੰ ਹੀਰਾ ਵਿੰਨ ਲੈਂਦਾ ਹੈ। ਗੁਰਵਾਕ ਹੈ, ਖੁੱਲ੍ਹੇ ਭਰਮ ਭੀਤ ਮਿਲੇ ਗੋਪਾਲਾ, ਹੀਰੇ ਬੇਦੇ ਹੀਰ ਬਿਸ਼ਮ ਭਏ ਨਾਨਕ ਜਸ ਗਾਵਤ, ਠਾਕੁਰ ਗੁਣੀ ਗਹੀਰ। ਗੁਣਾਂ ਦੇ ਖਜ਼ਾਨੇ ਮਾਲਕ ਪ੍ਰਭੂ ਦੇ ਗੁਣ ਗਾਇਨ ਕਰਦਿਆਂ ਗੁਣ ਗਾਇਨ ਕਰਨ ਵਾਲਾ ਮਨੁੱਖ ਆਨੰਦ ਮਗਨ ਹੋ ਜਾਂਦਾ ਹੈ ਅਤੇ ਉਸ ਦੀ ਮਾਇਆ ਦੀ ਸਿਲਕ, ਮਾਇਆ ਦੀ ਫਾਹੀ ਕੱਟੀ ਜਾਂਦੀ ਹੈ। ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ। ਇਸ ਤਰ੍ਹਾਂ ਗੋਬਿੰਦ ਦੇ ਗੁਣ ਗਾਉਣ ਨਾਲ ਮਨ ਸੁਖੀ ਹੋ ਜਾਂਦਾ ਹੈ। ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ। ਤਨਾਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਬਚਨ ਕਰਦੇ ਹਨ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਹੇ ਪ੍ਰਭੂ, ਅਸੀਂ ਤੇਰੇ ਹੀ ਆਸਰੇ ਹਾਂ, ਸਾਨੂੰ ਜੀਵਾਂ ਨੂੰ ਤੇਰੀ ਹੀ ਆਸ ਹੈ। ਤੂੰ ਹੀ ਸਾਡਾ ਸੱਜਣ ਹੈ, ਤੂੰ ਹੀ ਸਾਨੂੰ ਸੁੱਖ ਦੇਣ ਵਾਲਾ ਹੈ। ਹੇ ਦਇਆ ਦੇ ਘਰ ਪ੍ਰਭੂ, ਤੂੰ ਸਾਡੀ ਰੱਖਿਆ ਕਰਨ ਵਾਲਾ ਹੈ, ਅਸੀਂ ਤੇਰੇ ਘਰ ਦੇ ਦਾਸ ਹਾਂ, ਗੋਲੇ ਹਾਂ। ਇਸ ਲਈ ਰਹਾਉ ਦੀਆਂ ਤੁਕਾਂ ਅੰਦਰ ਸਾਹਿਬ ਕਿਰਪਾ ਕਰਦੇ ਹਨ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਹੇ ਪਰਮਾਤਮਾ ਜੀ, ਸਾਨੂੰ ਸੰਸਾਰ ਰੂਪ ਖੂਹ ਦੇ ਮੋਹ ਦੇ ਹਨੇਰੇ ਵਿੱਚੋਂ ਕੱਢ ਲਵੋ।
1: ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਗੁਰਲਾਲ ਸਿੰਘ ਹੋਰਾਂ। ਰਾਗ ਗੌੜੀ ਵਿੱਚ ਭਗਤ ਕਬੀਰ ਜੀ ਉਸ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਢੰਗ ਦਰਸਾਉਂਦੇ ਹਨ। ਆਪ ਜੀ ਦੀ ਤੀਬਰ ਇੱਛਾ ਹੈ ਕਿ ਉਸ ਪ੍ਰਭੂ ਦੇ ਨਾਮ ਦਾ ਜਾਪ ਕੀਤਾ ਜਾਵੇ, ਤਾਂ ਆਪ ਬੜੀ ਅਧੀਨਗੀ ਸਹਿਤ ਨਿਮਰਤਾ ਦੇ ਘਰ ਵਿੱਚ ਆ ਕੇ ਪ੍ਰਭੂ ਦੇ ਚਰਨਾਂ 'ਚ ਬੇਨਤੀ ਕਰਦੇ ਨੇ। ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਸਰਵਣ ਕਰਦੇ ਹਾਂ ਭਾਈ ਕਮਲਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਭਜਨ ਸਰਵਨ ਕਰ ਰਹੇ ਸੀ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਸਤਿਗੁਰ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ।
0: ਸਤਨਾਮ ਸ੍ਰੀ ਵਾਹਿਗੁਰੂ।

ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਨ ਨਾਵਰ ਪੁਰਖ ਪੌਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਘਾਏ ਜੇ ਠਾਕੁਰ ਸੁਪ੍ਰਸੰਨ ਭਇਓ ਸਤ ਸੰਗਤ ਤਹਿ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸੱਚ ਸਭਾ ਦੀ ਬਾਣ ਸੱਚ ਸੱਚੇ ਪੈ ਧਰਿਓ ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ।

0: ਕਵਣ ਜੋਗ ਕੌਣ ਗਿਆਨ ਧਿਆਨ ਕਵਣ ਵਿਦੁਸਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀਮ ਨਾ ਭਰੀਐ ਬ੍ਰਹਮ ਆਦਿਕ ਸੰਕਾਦ ਸੇ ਗੁਣੰਤ ਨਾ ਪਾਏ ਅਗੋ ਗਿਓ ਨਹੀਂ ਜਾਏ ਪੂਰ ਸਰਬ ਰਿਓ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੇ ਦਾਨ ਸੰਤਰੇਨ ਜੇ ਲਗ ਭੋਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰਿਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ
1: ਵਾਹਿਗੁਰੂ ਵਾਹਿਗੁਰੂ।

ਜਿਹ ਸਤਿਗੁਰ ਸਿਮਰੰਤ ਨਾਇਨਕੇ ਤਿਮਰ ਮਿਟੇ ਖਿਨ, ਜਿਹ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ, ਜਿਹ ਸਤਿਗੁਰ ਸਿਮਰੰਤ ਜੀਅ ਕੀ ਤਪਤ ਮਿਟਾਵੈ, ਜਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਗੁਰਮੁਖ ਸੇਵਨਾ ਕੀਨੀਆ, ਹਰ ਨਾਮ ਨਾ ਲੱਗੋ ਪਿਆਰ। ਸਬਦੈ ਸਾਧਨਾ ਆਇਓ, ਮਰ ਜਨਮੈ ਵਾਰੋ ਵਾਰ। ਰਾਗ ਬੁੜਹੰਸ ਕੀ ਵਾਰ ਪੌੜੀ 17ਵੀਂ ਸਲੋਕਾਂ ਨਾਲ।

ਮੰਗਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਤ ਇੱਕ ਰਥ ਵਾਗੋ ਜੁਗ ਜੁਗ ਬੀਰ ਵਟਾਈ ਹੈ ਗਿਆਨੀ ਬੁੱਝੇ ਤਾਗੇ।

0: ਕਾਲ ਜੁਗ ਰਥ ਅਗਨ ਕਾ ਕੂੜ ਅਗੈਰਥ ਬਾਹੂ ਮਹੱਲਾ ਪਹਿਲਾ।
1: ਸ਼ਾਮ ਕਹਿ ਗਏ ਸਤੰਬਰ ਸਵਾਮੀ ਸਤਮਿਆ ਸੇ ਸਾਚ ਰਹਿ ਗਏ ਸਭ ਕੁਛ ਸੱਚ ਸਮਾਵੇ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇਨ ਪ੍ਰਸ਼ਤ ਜਾਇ ਨਾਨ ਤੋਮ ਖੰਦਰ ਪਾਏ ਜੁਜਮੇ ਜੋਰ ਸ਼ਲੀ ਚੰਦਰਾਮਲ ਕਾਨ ਕ੍ਰਿਸ਼ਨ ਜਾਦਮ ਬਯਾ ਪਾਰ ਜਾਤ ਗੋਪੀ ਲਿਆ ਬਿੰਦਰਾ ਬਨ ਮੇ ਰੰਕੀਆਂ ਕਲਮੇ ਬੇਦ।

ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਇੰਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ ਸਤਿਗੁਰੂ ਹੈ ਬੋਹਿਤ ਅਗਰ ਲੇਖਣੇ ਵਿਚਾਰਿਆ।

ਅੜ ਪੁਸਤਕ ਸੰਧਿਆ ਬਾਦੰਗ ਸਿਰਪੂਸ ਮਗਲ ਸਮਾਦੰਗ ਮੁਖ ਝੂੜ ਬਿਪੂਕਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰਗ ਗਲ ਮਾਲਾ ਤਿਲਕਰ ਲਾਟੰਗ ਧੋਤੀ ਬਸਰ ਕਪਾਟੰਗ ਜੇ ਜਾਣਸ ਬ੍ਰਹਮ ਕਰਮ ਸਭ ਨਿਸ਼ਚੋ ਕਰਮ ਕਹੋ ਨਾਨਕ ਨੇ ਚੋ ਧਿਆਵੈ ਕਹੋ ਨਾਨਕ ਨਿਸ਼ਚੋ ਧਿਆਵੈ

ਪ੍ਰਰੂ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਂਦੇ ਰਾਹ ਭੀੜੇ ਗਏ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦੱਸੈ ਖਰਾ ਡਰਾਵਣਾ ਕਰ ਔਗੁਣ ਪਛੋਤਾਵਣਾ ਕਰ ਔਗੁਣ।

ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆਓ, ਜਨਾ ਜਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ

ਦਾਸ ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਨਾਮ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹਰ ਸ਼੍ਰੀ ਜਗਤ ਕਸਾਈ ਨੀਰ ਬਸਤਰ ਪੈਰ ਹੋਏ ਪ੍ਰਵਾਨ ਮਨੇ ਟਾਨ ਲੈ ਪੂਜੇ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਰ ਉਪਰਿਆ ਭੇਟੀ ਕੁੜਿਆ ਮਤ ਭਿੱਟੇ ਵੇ ਮਤ ਭਿੱਟੇ ਅਨ ਸਾਡੇ ਬਿੱਟੇ ਤਨ ਬਿੱਟੇ ਬਿੜ ਕਰੇਣ ਮਨ ਜੁੱਠੇ ਚੁੜੀ ਪ੍ਰੇਣ ਕਹੋ ਨਾਨਕ ਸੱਚ।

ਚਿੱਤ ਹੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ।

ਕੋਠੇ ਮੰਡਪ ਮਾੜਿਆਂ ਲਾਏ ਬੈਠੇ ਕਰ ਪਸਾਰਿਆ ਚੀਜ਼ ਕਰ ਮਨ ਭਾਵਦੇ ਹਰ ਬੁੱਝਣ ਨਾਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਚਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ।